ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿਚ ਤਨ ਮਾਨ ਧਨ ਕਰਕੇ ਕੀਤੀਆਂ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚ ਲਾਉਣਾ ਜੀ। ਘਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ ਸਿਮਰਨ, ਚਰਨਾ ਕਮਲਾਂ ਦਾ ਪ੍ਰੇਮ ਭਰੋਸਾ, ਬਾਣੀ ਬਾਣੀ ਨਾਲ ਪਿਆਰ, ਘਰ ਪਰਿਵਾਰਾਂ ਵਿਚ ਸੁਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ, ਕਿਰਤ ਕਮਾਈਆਂ ਦੇ ਵਿਚ ਬਰਕਤਾਂ ਪਾਉਣੀਆਂ, ਸੰਗ ਸਹਾਇਕ ਹੋਣਾ, ਸਤਿਗੁਰੂ ਦੀ ਕਿਰਪਾ ਕਰੋ। ਆਪਣੇ ਖਾਲਸੇ ਪੰਥ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ, ਆਪਣਾ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ। ਜੇਲਾਂ ਦੇ ਵਿਚ ਬੰਦ ਬੰਦੀ ਸਿੰਘਾਂ ਨੂੰ ਦੇਹ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਆਪ ਜੀ ਕੇ ਹਜੂਰ ਪਾਵਨ ਕੜਾ ਪ੍ਰਸ਼ਾਦ ਦੇਗ ਸਜਾ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਪਾਸ ਗੁਰਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਿਸ਼ ਕਰੋ। ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰੋ। ਕਾਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵ ਭੋਗ ਹਰ ਰਾਇ। ਆਪ ਜੀ ਭੋਗ ਲਾਵ ਲੱਗਿਆ, ਭੋਗ ਸਿੱਧ ਪ੍ਰਸਾਦ ਸੰਗਤ ਵਿਚ ਵਰਤੇ, ਜੋ ਜੀ ਸਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਨ ਮੁਖਾਰਬਿੰਦ ਤੋਂ ਮੁੱਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰਤਾਰਥ ਕਰੋ ਜੀ। ਹੁਕਮਨਾਮਾ ਸਭ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰੇ ਨਾਮ ਚ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਔਰ ਨਵਾਜੀ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਪ ਜੀ ਬੜਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਅਮੋਘ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਸ੍ਰੀ ਰਾਰਾ ਸਾਹਿਬ ਦੇ ਪਾਠ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਹੁਣ ਸੰਧਿਆ ਸਮੇਂ ਦੀ ਵਾਨ ਦੀ ਆਰੰਭਤਾ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ ਸੋਹਨਾ ਦੇ ਪਾਸੋਂ ਸ਼ਬਦ ਕੀਰਤਨ ਸੁਣ ਕੇ ਹੋਰ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਸ੍ਰੀ ਚਮਕੌਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਸਾਧ ਸੰਗਤ ਜੀ, ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਆਪ ਸੰਗਤ ਨੂੰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕਰਨਗੇ। ਸ਼ੁੱਕਰਵਾਰ ਨੂੰ ਇਹ ਸਭ ਦੇ ਇਤਿਹਾਸਕ ਦਿਹਾੜੇ ਮੌਜੂਦਾ ਸੰਘਰਸ਼ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਜੋ ਕੱਲ੍ਹ ਹੀ ਲੰਘ ਕੇ ਗਿਆ ਹੈ, ਅਤੇ 6 ਸਤੰਬਰ ਨੂੰ ਕੌਮ ਦੇ ਮਹਾਨ ਸ਼ਹੀਦ ਵਾਰਸ ਲਾਸਾਂ ਦੇ ਵਾਰਸ ਸਰਦਾਰ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਐਤਵਾਰ ਨੂੰ ਵਿਸ਼ੇਸ਼ ਤੌਰ ਉੱਪਰ ਦੀਵਾਨ ਸਜਣਗੇ। ਆਓ ਹੁਣ ਸਾਧ ਸੰਗਤ ਜੀ ਗੁਰ ਇਤਿਹਾਸ ਕਥਾ ਵਿਚਾਰ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ

0: ਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਿਛਲ ਜੁਗੋ ਜੁਗ ਅਟਲ ਚਵਰ ਤਖ ਦੇ ਮਾਲਕ ਹਾਲਤ ਪਲ ਦੇ ਰੱਖਿਅਕ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਰਾਜਮਨ ਅਤੀ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਵਡਭਾਗੇ ਹੋ ਜੋ ਸੰਧਿਆ ਦੇ ਸੁੰਦਰ ਦੀਵਾਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅਲਾਹੀ ਬਾਣੀ ਰੱਬੀ ਬਾਣੀ ਸੋ ਦਰਾ ਰਾਜ ਸਾਹਿਬ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਅਲਾਹੀ ਬਾਣੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਮਹਾਨ ਬਖਸ਼ ਰਹਿਮਤ ਕੀਤੀ ਹੈ ਜੋ ਸਤਿਗੁਰਾਂ ਨੇ ਸਾਨੂੰ ਆਪਦੇ ਚਰਨਾਂ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਸਾਡੀ ਝੋਲੀ 'ਚ ਪਾਇਆ ਹੈ। ਆਪ ਨਿਤਾ ਪ੍ਰਤੀ ਸੰਧਿਆ ਦੇ ਸੁੰਦਰ ਦੀਵਾਨਾਂ 'ਚ ਹਾਜ਼ਰੀ ਭਰਦੇ ਹੋ, ਬਾਣੀ ਸਰਵਣ ਕਰਦੇ, ਕੀਰਤਨ ਸਰਵਣ ਕਰਦੇ ਹੋ। ਇਸੇ ਤਰ੍ਹਾਂ ਚਾਲੀ ਲੜੀ ਵਾਰ ਗੁਰ ਇਤਿਹਾਸ ਦੀ ਕਥਾ ਆਪ ਬੜੇ ਪ੍ਰੇਮ ਦੇ ਨਾਲ ਭਾਵਨਾ ਨਾਲ ਸ਼ਰਧਾ ਨਾਲ ਸਰਵਣ ਕਰਦੇ ਹੋ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਜੀਵਾਂ ਦਾ ਕਲਿਆਣ ਕਰ ਰਹੇ ਹਨ। ਸਤਿਗੁਰੂ ਜੀ ਦੀਵਾਨ ਸਜਾਇਆ ਹੋਇਆ, ਸਤਿਗੁਰੂ ਜੀ ਆਪਣੇ ਸੰਘਾਸਨ 'ਤੇ ਸੁਸ਼ੋਭਿਤ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਮਾਸਟਰ ਪਾਤਸ਼ਾਹ ਜੀ ਪਿਤਾ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨਾਂ ਨੂੰ ਯਾਦ ਕਰਦਿਆਂ ਹੋਇਆਂ ਜਿੱਦਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਇਹ ਬਚਨ ਕਹੇ ਹਨ ਕਿ ਇਹ ਜਿਹੜਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਨਿਸ਼ਾਨਦੇਹੀ ਦੇ ਕਾਰਨ ਜੋ ਇੱਥੇ ਅੰਮ੍ਰਿਤ ਸਰੋਵਰ ਦੀ ਖੁਦਾਈ ਪ੍ਰਾਰੰਭ ਹੋਈ ਹੈ, ਇਸ ਸਥਾਨ 'ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੋਵੇਗਾ। ਬਹੁਤ ਸਾਰੀਆਂ ਸਿੱਖ ਸੰਗਤਾਂ ਸੰਤ ਰੂਪ ਗੁਰੂ ਪਿਆਰੇ ਇੱਥੇ ਸੰਗਤੀ ਰੂਪ 'ਚ ਸੰਗਤ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਗੇ ਅਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਇੱਥੇ ਨਿਵਾਸ ਹੋਵੇਗਾ। ਇੱਥੇ ਤੀਰਥ ਦੀ ਰਚਨਾ ਕੀਤੀ ਜਾਣੀ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਸੰਬੋਧਨ ਕਰਕੇ ਕਹਿੰਦੇ ਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸਿੱਖੀ ਧਰਮ ਦੀ ਜੋ ਪ੍ਰਾਰੰਭਤਾ ਕੀਤੀ ਹੈ, ਸ਼ੁਰੂਆਤ ਕੀਤੀ ਹੈ, ਜੋ ਸਿੱਖੀ ਧਰਮ ਪ੍ਰਚਲਿਤ ਕੀਤਾ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ, ਇਹਨਾਂ ਗੁਰਸਿੱਖਾਂ 'ਤੇ ਕਿਰਪਾ ਕੀਤੀ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸਿੱਖ ਪੈਦਾ ਹੀ ਪਰਉਪਕਾਰ ਕਰਨ ਵਾਸਤੇ ਕੀਤੇ ਹਨ। ਗੁਰੂ ਕਾ ਸਿੱਖ ਜਿਹੜਾ ਪਰਉਪਕਾਰੀ ਹੁੰਦਾ ਹੈ ਅਤੇ ਜਿਹੜਾ ਗੁਰੂ ਕਾ ਸਿੱਖ ਪਰਉਪਕਾਰ ਕਰਦਾ ਸਭ ਤੋਂ ਵੱਡਾ ਪਰਉਪਕਾਰ ਹੈ ਖੂਹ ਲਵਾਉਣੇ, ਉਸ ਤੋਂ ਵੀ ਵੱਡਾ ਪਰਉਪਕਾਰ ਹੈ ਕਿ ਤਾਲ ਲਾਉਣਾ ਪਾਣੀ ਦੀ ਉਪਲਬਧਤਾ ਵਾਸਤੇ, ਅਤੇ ਉਸ ਤੋਂ ਵੀ ਵੱਡਾ ਪੁੰਨ ਹੈ, ਵੱਡਾ ਪਰਉਪਕਾਰ ਹੈ ਕਿ ਗੁਰੂ ਦੇ ਤੀਰਥ ਦੀ ਸੇਵਾ ਕਰਾਉਣੀ। ਅਤੇ ਭਾਈ ਇੱਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਸਰੋਵਰ ਦੀ ਸ਼ੁਰੂਆਤ ਕੀਤੀ ਹੋਈ ਹੈ ਅਤੇ ਸਤਿਗੁਰਾਂ ਨੇ ਇਹ ਬਚਨ ਕੀਤੇ ਸਨ, ਇਸ ਕਰਕੇ ਕੋਈ ਐਸਾ ਗੁਰੂ ਕਾ ਸਿੱਖ ਹੋਵੇ ਕਿ ਉਹ ਪਹਾੜੀ ਇਲਾਕੇ ਵਿੱਚ ਜਾ ਕੇ, ਪਹਾੜੀ ਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੇ ਅਤੇ ਜੋ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਹੈ, ਇਸ ਕਾਰ ਸੇਵਾ ਵਾਸਤੇ ਜੋ ਕਾਰ ਭੇਟਾ ਉੱਥੋਂ ਇਕੱਤਰ ਕਰਕੇ ਗੁਰੂ ਘਰ ਦੀ ਸੇਵਾਵਾਂ ਵਿੱਚ ਹਿੱਸਾ ਪਾਵੇ। ਨਾਲ ਉੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਨਾ ਕਰੇ। ਉਹਨਾਂ 'ਚ ਇੱਕ ਸਿੱਖ ਉੱਠ ਕੇ ਕਹਿੰਦਾ, ਮਹਾਰਾਜ ਦੇ ਪਾਤਸ਼ਾਹ ਜੀ, ਪਹਾੜੀ ਦੇਸ਼ ਵਿੱਚ ਲੋਕ ਜਿਹੜੇ ਆ ਉਹ ਪੱਥਰ ਦੀ ਪੂਜਾ ਕਰਦੇ ਆ, ਉਹਨਾਂ ਨੂੰ ਸਿੱਖੀ ਬਾਰੇ ਕੋਈ ਗਿਆਨ ਨਹੀਂ ਹੈ, ਉਹ ਕਿਸ ਤਰ੍ਹਾਂ ਸਿੱਖੀ ਧਾਰਨ ਕਰਨਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਉਸ ਸਿੱਖ ਨੇ ਇਹ ਕਿਹਾ, ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ, ਭਾਈ ਗੁਰਮੁਖੋ, ਇਹ ਗੁਰੂ ਨਾਨਕ ਦਾ ਦਰ ਹੈ ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ ਦਾ ਸਦਕਾ ਹੈ ਜੀ, ਇਹ ਤੀਰਥ ਦੀ ਰਚਨਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਜਿਹੜਾ ਵੀ ਸਿੱਖ ਸਿੱਖੀ ਦਾ ਪ੍ਰਚਾਰ ਕਰੇਗਾ, ਇਹ ਸੇਵਾ ਵਾਸਤੇ ਉਪਕਾਰ ਕਰੇਗਾ, ਪਰਉਪਕਾਰ ਕਰੇਗਾ, ਉਦਮ ਕਰੇਗਾ, ਅਤੇ ਸਤਿਗੁਰੂ ਜੀ ਉਹਦੇ ਨਾਲ ਹੋਣਗੇ, ਸਤਿਗੁਰਾਂ ਦਾ ਉਹਨਾਂ ਦੇ ਸਿਰ 'ਤੇ ਹੱਥ ਹੋਵੇਗਾ। ਇੰਨੀ ਗੱਲ ਸੁਣ ਕੇ ਅਤੇ ਭਾਈ ਕਲਿਆਣਾ ਜੀ ਸੰਗਤ ਬੈਠੇ ਹਨ, ਉਹਨਾਂ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਦੇ ਪਾਤਸ਼ਾਹ ਜੀ ਆਪ ਜੀ ਦੀ ਮਿਹਰ ਹੋਵੇ, ਆਪ ਜੀ ਦੀ ਆਗਿਆ ਹੋਵੇ, ਤੁਸੀਂ ਮੇਰੇ ਸਿਰ 'ਤੇ ਹੱਥ ਰੱਖੋ, ਇਸ ਕਾਰਜ ਵਾਸਤੇ, ਸਿੱਖੀ ਦੇ ਪ੍ਰਚਾਰ ਵਾਸਤੇ ਮੈਂ ਉਸ ਪਹਾੜੀ ਦੇਸ਼ ਵਿੱਚ ਜਾਵਾਂਗਾ। ਸਤਿਗੁਰ ਤੋਂ ਆਗਿਆ ਲੈ ਕੇ ਭਾਈ ਕਲਿਆਣਾ ਜੀ ਗਏ ਹਨ ਉੱਥੇ, ਜੋ ਸਕੇਤ ਮੰਡੀ ਹੈ। ਜਦੋਂ ਉਸ ਸ਼ਹਿਰ ਵਿੱਚ ਪਹੁੰਚੇ, ਉੱਥੇ ਜਾ ਕੇ ਇਹਨਾਂ ਨੇ ਆਪਣਾ ਡੇਰਾ ਲਾਇਆ, ਨਿਵਾਸ ਕੀਤਾ, ਰਾਤ ਬਤੀਤ ਕੀਤੀ ਹੈ, ਅਤੇ ਮਨ ਵਿੱਚ ਵਿਚਾਰ ਕਰਦਾ ਕਿ ਮੈਂ ਇੱਥੋਂ ਦਾ ਜਿਹੜਾ ਸਕੇਤ ਮੰਡੀ ਦਾ ਰਾਜਾ ਹੈ, ਉਹਦੇ ਤੱਕ ਕਿਤਨਾ ਮੇਰੀ ਪਹੁੰਚ ਹੋਵੇ, ਕਿਉਂਕਿ ਜੇ ਰਾਜਾ ਸਿੱਖੀ ਧਾਰਨ ਕਰ ਲਵੇਗਾ ਤਾਂ ਇੱਥੋਂ ਦੇ ਜਿਹੜੇ ਲੋਕ ਹਨ ਉਹ ਸਖੈਨ ਹੀ ਸਿੱਖੀ ਦੇ ਵਿੱਚ ਆ ਜਾਣਗੇ। ਇਸੇ ਤਰ੍ਹਾਂ ਜਦੋਂ ਵਿਚਾਰ ਕਰਦਾ ਹੋਏ ਕਾਫੀ ਦਿਨ ਇਸ ਤਰ੍ਹਾਂ ਬਤੀਤ ਹੋਏ, ਅਤੇ ਉਸ ਸਮੇਂ ਅਸ਼ਟਮੀ ਦਾ ਦਿਨ ਆਇਆ ਹੈ, ਇਹਨਾਂ ਦਾ ਜੋ ਦਿਹਾੜਾ ਹੈ, ਉਸ ਸਮੇਂ ਅਸ਼ਟਮੀ ਵਾਲੇ ਦਿਨ ਇਹ ਵਰਤ ਰੱਖਦੇ ਹਨ, ਅਤੇ ਰਾਜੇ ਨੇ ਵੀ ਸਾਰੇ ਦੇਸ਼ ਦੇ ਲੋਕਾਂ ਨੂੰ ਹੁਕਮ ਕੀਤਾ ਕਿ ਭਾਈ ਅਸ਼ਟਮੀ ਵਾਲੇ ਦਿਨ ਸਾਰੇ ਨੇ ਵਰਤ ਰੱਖਣਾ ਹੈ, ਕਿਸੇ ਨੇ ਵੀ ਆਪਣੇ ਮੂੰਹ ਨੂੰ ਭੋਜਨ ਨਹੀਂ ਲਾਉਣਾ, ਕਿਸੇ ਨੇ ਆਪਣੇ ਘਰ ਵਿੱਚ ਅੱਗ ਨਹੀਂ ਬਾਲਣੀ। ਇਸੇ ਤਰ੍ਹਾਂ ਅਗਲੇ ਦਿਨ ਸਾਰਿਆਂ ਨੇ ਠਾਕੁਰ ਦੁਆਰੇ ਆਉਣਾ, ਮੰਦਿਰ ਵਿੱਚ ਆ ਕੇ ਅਤੇ ਠਾਕੁਰ ਦੀ ਪੂਜਾ ਕਰਨੀ ਹੈ, ਚਰਨਾਮਤ ਲੈ ਕੇ ਅਤੇ ਫਿਰ ਵਰਤ ਖੋਲ੍ਹਣਾ ਹੈ। ਸਾਰਿਆਂ ਨੇ ਵਰਤ ਰੱਖਿਆ, ਲੇਕਿਨ ਭਾਈ ਸਾਹਿਬ ਭਾਈ ਕਲਿਆਣਾ ਜੀ ਗੁਰੂ ਕਾ ਸਿੱਖ ਹੈ, ਉਹਨੇ ਵਰਤ ਨਹੀਂ ਰੱਖਿਆ। ਉਹਨੇ ਇਸੇ ਤਰ੍ਹਾਂ ਆਪਣਾ ਲੰਗਰ ਪ੍ਰਸ਼ਾਦ ਤਿਆਰ ਕਰਕੇ ਛਕਿਆ ਹੈ। ਜਦੋਂ ਵਰਤ ਦਾ ਦਿਨ ਲੰਘਿਆ, ਅਗਲੇ ਦਿਨ ਇਹਨਾਂ ਨੇ ਸਾਰਿਆਂ ਨੇ ਠਾਕੁਰ ਦੁਆਰੇ ਜਾਣਾ ਸੀ, ਸਾਰੇ ਠਾਕੁਰ ਦੁਆਰੇ ਗਏ, ਜਾ ਕੇ ਚਰਨਾਮਿਤ ਲਈ, ਫਿਰ ਵਰਤ ਖੋਲ੍ਹਿਆ। ਪਰ ਭਾਈ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਤੇ ਗੁਰੂ ਦੀ ਬਾਣੀ ਪੜ੍ਹਦੇ ਹਨ। ਜਦੋਂ ਉੱਥੋਂ ਦੇ ਲੋਕਾਂ ਨੇ ਦੇਖਿਆ ਕਿ ਵਿਦੇਸੀ ਲੋਕ ਜਿਹੜਾ ਬਾਹਰੋਂ ਆਇਆ, ਇਹਨੇ ਨਾ ਤਾਂ ਵਰਤ ਰੱਖਿਆ ਅਤੇ ਨਾ ਇਹਨੇ ਠਾਕੁਰ ਦੁਆਰੇ ਜਾ ਕੇ ਪੂਜਾ ਕੀਤੀ ਹੈ, ਨਾ ਨੇ ਇੱਥੇ ਜਾ ਕੇ ਚਰਨਾਮਿਤ ਲਿਆ। ਉਹਨਾਂ ਨੇ ਜਾ ਕੇ ਅਤੇ ਰਾਜ
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Suraje ne phir apne sipaiyan nu bheja, jao unnu bula ke leke aao itthe. Jadon Bhai Sahib ji nu ja ke us sipai ne ja ke bulaya hai ki tuhanu badshah bulaunda hai. ਭਾਈ ਸਾਹਿਬ ਭਾਈ ਕਲਿਆਣਾ ਜੀ ਜਦੋਂ ਇਸ ਰਾਜੇ ਨੂੰ ਆਣ ਕੇ ਮਿਲਦੇ ਹਨ, ਆਣ ਕੇ ਰਾਜੇ ਨੂੰ ਸਤਿਕਾਰ ਦਿੱਤਾ, ਸਤਿਕਾਰ ਦੇ ਕੇ ਅਤੇ ਕੋਲ ਬੈਠ ਗਏ ਹਨ। ਫਿਰ ਕੇ ਜਿਸ ਤਰ੍ਹਾਂ ਇਹ ਰਾਜਾ ਹਰੀਚੰਦ ਹੈ, ਜਿਸ ਤਰ੍ਹਾਂ ਗੁੱਸੇ 'ਚ ਆ ਕੇ ਭਾਈ ਸਾਹਿਬ ਜੀ ਨਾਲ ਬਚਨ ਕਰਦਾ ਹੈ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਕਰੀਏ ਜੀ।
2: ਦੇਖ ਮਹਿ ਪਾਲਕ ਰੇਸ ਕਰ ਕਹੈ।
0: ਭਾਈ ਸਾਹਿਬ ਜੀ ਨੂੰ ਦੇਖ ਕੇ ਅਤੇ ਜਿਹੜਾ ਇਹ ਰਾਜਾ ਬੜਾ ਗੁੱਸੇ ਵਿੱਚ ਹੈ, ਕਿਉਂਕਿ ਇਹਨੇ ਉੱਥੇ ਦੇ ਲੋਕਾਂ ਤੋਂ ਸੁਣਿਆ ਕਿ ਇਹਨੇ ਨਾ ਵਰਤ ਰੱਖਿਆ ਅਤੇ ਨਾ ਇਹਨੇ ਮੰਦਿਰ ਵਿੱਚ ਹੀ ਜਾ ਕੇ ਪੂਜਾ ਕੀਤੀ ਹੈ, ਠਾਕੁਰ ਦੁਆਰੇ ਵੀ ਨਹੀਂ ਆਇਆ, ਇਹਨੇ ਚਰਨਾਮਿਤ ਵੀ ਨਹੀਂ ਲਈ, ਤੇ ਜਿਹੜਾ ਰਾਜਾ ਬੜਾ ਗੁੱਸੇ ਵਿੱਚ ਹੈ ਤੇ ਕੀ ਕਹਿੰਦਾ ਹੈ ਵੇਖ ਕੇ ਭਾਈ ਸਾਹਿਬ ਜੀ ਨੂੰ,
2: ਭੋ ਨਰ ਕੌਣ ਦੇਸ਼ ਤੂੰ ਰਹਿ।
0: ਉਹ ਰਾਜਾ ਕਹਿੰਦੇ ਕਿ ਐ ਭਾਈ ਤੂੰ ਕੌਣ ਹੈ ਤੇ ਕਿਹੜੇ ਦੇਸ਼ ਵਿੱਚੋਂ ਆਇਆ ਹੈ,
2: ਕਿਸ ਗੁਰ ਨੇ ਤੋ ਕਹੋ ਉਪਦੇਸ਼ਾ,
0: ਕਿਹੜਾ ਤੇਰਾ ਗੁਰੂ ਹੈ, ਕਿਸ ਗੁਰੂ ਤੋਂ ਤੂੰ ਉਪਦੇਸ਼ ਗ੍ਰਹਿਣ ਕੀਤਾ ਹੋਇਆ ਹੈ,
2: ਕੌਣ ਧਰਮ ਕੋ ਧਾਰਿਓ ਬੇਸਾ,
0: ਤੇਰਾ ਧਰਮ ਕਿਹੜਾ ਹੈ, ਤੂੰ ਕਿਸ ਧਰਮ ਦਾ ਵੇਸ ਧਾਰਨ ਕੀਤਾ ਹੋਇਆ ਹੈ।
2: ਸੁਣ ਕੇ ਤਬ ਕਲਿਆਣਾ ਭਾਈ,
0: ਜਦੋਂ ਉਸ ਰਾਜੇ ਨੇ ਇਹ ਬਚਨ ਕਹੇ ਹਨ ਤੇ ਅੱਗੋਂ ਭਾਈ ਕਲਿਆਣਾ ਜੀ ਦੱਸਦੇ ਕਿ ਐ ਰਾਜਨ ਸੁਣਨਾ ਕਰ,
2: ਕਹੀ ਗਾਥ ਨਿਰਿਪ ਕੇ ਅਗਵਾਈ।
0: ਇਸੇ ਤਰ੍ਹਾਂ ਭਾਈ ਕਲਿਆਣਾ ਜੀ ਕਹਿੰਦਾ ਕਿ ਸਾਰੀ ਜਿਹੜੀ ਗਾਥਾ ਹੀ ਭਾਈ ਸਾਹਿਬ ਜੀ ਨੇ ਸਰਵਣ ਕਰਵਾਈ ਹੈ।
2: ਸ੍ਰੀ ਨਾਨਕ ਜਗ ਬਿਦਤ ਬਿਸਾਲਾ,
0: ਜੋ ਜਗ ਦੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਿਹੜੇ ਸਾਰੇ ਜਗ ਦੇ ਗੁਰੂ ਸਨ,
2: ਤਿੰਨ ਗਾਦੀ ਉੱਪਰ ਇਸ ਕਾਲਾ,
0: ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਗੱਦੀ ਦੇ ਬਿਰਾਜਮਾਨ ਐਸੇ ਸਤਿਗੁਰੂ
2: ਸ੍ਰੀ ਗੁਰ ਅਰਜਨ ਪੂਰਨ ਆਹੈ,
0: ਜਿਨ੍ਹਾਂ ਦਾ ਨਾਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਹਨ, ਜੋ ਪੂਰਨ ਗੁਰੂ ਹਨ,
2: ਤਿੰਨ ਕੇ ਸਿੱਖ ਹਮ ਬਾਂਛਤ ਲਹੈ,
0: ਇਹ ਕਰਕੇ ਅਸੀਂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸਿੱਖ ਹਾਂ, ਜੋ ਸਤਿਗੁਰਾਂ ਦੇ ਸ਼ਰਨ ਵਿੱਚ ਆ ਕੇ ਮਨ ਇੱਛਿਤ ਸਾਰੇ ਫਲ ਪ੍ਰਾਪਤ ਕਰਦੇ ਹਾਂ,
2: ਦੋਹੇ ਲੋਕਨ ਸੁਖ ਦੇ ਉਪਦੇਸ਼।
0: ਐਸੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜੋ ਸਾਨੂੰ ਸਿੱਖਾਂ ਨੂੰ ਉਪਦੇਸ਼ ਦਿੰਦੇ ਆ, ਜੋ ਦੋ ਲੋਕਾਂ ਵਿੱਚ ਸਾਨੂੰ ਸੁਖ ਦੇਣ ਵਾਲਾ ਹੈ,
2: ਤਿੰਨ ਕੀ ਬਾਣੀ ਪਠ ਹੈ ਹਮੇਸ਼,
0: ਇਹ ਕਰਕੇ ਐਸੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਨੂੰ ਹੀ ਸਾਰੇ ਸਿੱਖ ਜਿਹੜੇ ਅਸੀਂ ਪੜ੍ਹਦੇ ਹਾਂ,
2: ਤੇ ਹਮ ਪਾਹਨ ਨਹਿ ਮਨ ਹੈ,
0: ਇਹ ਕਰਕੇ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਦੇ ਹਾਂ, ਅਸੀਂ ਕਿਸੇ ਪੱਥਰ ਦੀ ਪੂਜਾ ਨਹੀਂ ਕਰਦੇ, ਪੱਥਰ ਨੂੰ ਅਸੀਂ ਨਹੀਂ ਪੂਜਦੇ।
2: ਦੇਖਿਆ ਹੈ ਸੁਣਿਆ ਨਾ ਖਾਏ ਬਖਾਨ ਹੈ,
0: ਕਿਉਂਕਿ ਜਿਹੜਾ ਪੱਥਰ ਆ ਨਾ ਤੇ ਇਹ ਵੇਖਦਾ ਹੀ ਨਾ ਸੁਣਦਾ ਹੀ ਆ, ਨਾ ਕੁਛ ਬੋਲਦਾ ਹੈ, ਪੱਥਰ ਕਿਹੜਾ ਬੋਲਦਾ ਹੈ, ਇਹ ਕਿਹੜਾ ਕੋਈ ਦੇਖਦਾ ਹੈ, ਇਹ ਕਰਕੇ ਅਸੀਂ ਪੱਥਰ ਦੀ ਪੂਜਾ ਨਹੀਂ ਕਰਦੇ।
2: ਕਿਆ ਪ੍ਰਸੰਨ ਹੋਏ ਤਿਸ ਨੇ ਦੇਨਾ,
0: ਇਹ ਕਰਕੇ ਜਿਹੜਾ ਇਹ ਪੱਥਰ ਜਿਹੜੀ ਤੁਸੀਂ ਪੂਜਾ ਕਰਦੇ ਹੋ ਇਹ ਪ੍ਰਸੰਨ ਹੋ ਕੇ ਕੀ ਦੇਵੇਗਾ ਤੁਹਾਨੂੰ, ਕੀ ਪ੍ਰਸੰਨ ਹੋਵੇਗਾ ਤੁਹਾਡੇ ਤੇ ਤੇ ਤੁਹਾਨੂੰ ਦੇਵੇਗਾ ਕੀ ਇਹ ਜਿਹੜਾ ਪੱਥਰ ਹੈ,
2: ਤਾਂ ਕੀ ਸੇਵ ਕਰੇ ਕਿਆ ਲੈਣਾ,
0: ਇਹ ਕਰਕੇ ਇਹਦੀ ਤੁਸੀਂ ਸੇਵਾ ਕਰਦੇ ਹੋ ਤੇ ਜਿਹੜਾ ਇਹਦੀ ਸੇਵਾ ਕਰਦਾ ਉਹ ਕੀ ਲੈਂਦਾ ਇਹਦੇ ਕੋਲ ਪੱਥਰ ਕੋਲੋਂ, ਪੱਥਰ ਦੇਵੇਗਾ ਵੀ ਕੀ ਜਿਹੜਾ ਹੈ ਜੜ ਹੈ,
2: ਜੋ ਸਭ ਜੀਵਨ ਕੋ ਹੈ ਜੀਵ,
0: ਜੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਨ ਨੂੰ ਜੀਵਨ ਦੇਣ ਵਾਲਾ ਹੈ, ਜੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਜੀਵਨ ਸਭ ਦੀ ਸੰਭਾਲ ਕਰਨ ਵਾਲਾ ਹੈ,
2: ਜਿਸ ਅਲੰਬ ਚੇਤਨਤਾ ਥੀਵ,
0: ਜਿਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ 84 ਲੱਖ ਜੂਨ ਦੇ ਜਿੰਨੇ ਵੀ ਜੀਵ ਕੇਵਲ ਮਨੁੱਖ ਹੀ ਨਹੀਂ ਸਾਰੇ ਜੀਵਨ ਦੇ ਵਿੱਚ ਪ੍ਰਮਾਤਮਾ ਨੇ ਆਪਣੀ ਚੇਤਨ ਸੱਤਾ ਟਿਕਾਈ ਹੋਈ ਹੈ,
2: ਸਗਰੇ ਜਗ ਕੋ ਜੋ ਨਿਜ ਦਾਤਾ,
0: ਇਹ ਕਰਕੇ ਸਾਰੇ ਜਿੰਨੇ ਵੀ ਸੰਸਾਰ ਦੇ ਜੀਵ ਹਨ,
2: ਸੋ ਤੁਮਨੇ ਪਾਹਨ ਕਰ ਜਾਤਾ,
0: ਜੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਰਮਿਆ ਹੋਇਆ ਹੈ, ਸਾਰਿਆਂ ਚ ਵਿਆਪਕ ਹੈ, ਤੁਸੀਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਪੱਥਰ ਜਾਣ ਲਿਆ ਹੈ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਸਭ ਦੀ ਪਾਲਣਾ ਕਰਨ ਵਾਲਾ, ਸਭ ਦੀ ਸੰਭਾਲ ਕਰਨ ਵਾਲਾ, ਸਭ ਨੂੰ ਜੀਵਨ ਦੇਣ ਵਾਲਾ ਹੈ,
2: ਜਿਮ ਅਵਨੀ ਸਭ ਕੋ ਸੁਲਤਾਨ,
0: ਜਿਸ ਤਰ੍ਹਾਂ ਜਿਹੜੀ ਧਰਤੀ ਜਿਹੜੀ ਹੈ ਸਾਰਿਆਂ ਦੀ ਰਾਜੇ ਦੀ ਸਥਾਨ ਹੈ,
2: ਤਿਸ ਕੋ ਮੂਡ ਕਰਹਿ ਸਨਮਾਨ,
0: ਲੇਕਿਨ ਉਹਨੂੰ ਤੇ ਜਿਹੜੇ ਮੂਰਖ ਲੋਕ ਉਹ ਵੀ

0: ਫਿਰ ਇਸੇ ਤਰ੍ਹਾਂ ਮੀਆਂ ਆਪਣੇ ਜਿਹੜੇ ਬਾਦਸ਼ਾਹ ਨੂੰ ਆਣ ਕੇ ਕਹਿੰਦੇ ਆਓ ਜੀ ਮੀਆਂ ਬੈਠਣਾ ਕਰੋ ਜੀ,
1: ਤੇਮ ਤੁਮਰੋ ਮਤ ਕਰੋ ਵਿਚਾਰਨ,
0: ਇਹ ਕਰਕੇ ਤੁਸੀਂ ਐ ਰਾਜਨ ਵਿਚਾਰ ਕਰਕੇ ਦੇਖ ਤੁਹਾਡਾ ਜਿਹੜਾ ਮਤ ਕੈਸਾ ਹੈ, ਇਹ ਤੂੰ ਆਪਣੇ ਮਨ ਵਿੱਚ ਵਿਚਾਰ ਕਰਨਾ ਕਰ।
1: ਪ੍ਰਭ ਕੋ ਪਾਹਨ ਕਰੋ ਉਚਾਰਨ,
0: ਇਹ ਕਰਕੇ ਤੁਸੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਪੱਥਰ ਸਮਝੀ ਬੈਠੇ ਹੋ, ਕਿਉਂਕਿ ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਤ ਹੈ। ਜਿੰਨੇ ਵੀ ਸੰਸਾਰ ਤੇ ਇਹ ਉਤਪਤੀ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਤ ਹੈ। ਪੰਜ ਤੱਤ ਪਰਮਾਤਮਾ ਵਾਹਿਗੁਰੂ ਨੇ ਪੈਦਾ ਕੀਤੇ ਹਨ, ਪੰਜਾਂ ਤੱਤਾਂ ਵਿੱਚੋਂ ਇਹ ਪੱਥਰ ਵੀ ਇੱਕ ਤੱਤ ਹੈ, ਧਰਤੀ ਦੀ ਕਿਸਮ ਹੈ। ਧਰਤੀ ਕਿਸੇ ਜਗ੍ਹਾ ਤੇ ਪਿੱਤਲ ਦੀ ਹੈ, ਕਿਸੇ ਤਾਂਬੇ ਦੀ ਹੈ, ਸੋਨਾ ਵੀ ਧਰਤੀ ਹੈ। ਮਿੱਟੀ ਦੀ ਕਿਸਮ ਹੈ, ਚਾਂਦੀ ਵੀ ਮਿੱਟੀ ਹੈ। ਇਸੇ ਤਰ੍ਹਾਂ ਜਿਹੜੇ ਮਤਲਬ ਪੱਥਰ ਹੈ, ਇਹ ਵੀ ਧਰਤੀ ਦੀ ਕਿਸਮ ਹੈ। ਕਿਤੇ ਧਰਤੀ ਪਥਰੀਲੀ ਹੈ, ਕਿਤੇ ਤਾਂਬੇ ਦੀ ਧਰਤੀ ਹੈ, ਕਿਤੇ ਸੋਨੇ ਦੀ ਧਰਤੀ ਹੈ। ਇਸ ਕਰਕੇ ਕਿਸੇ ਜਗ੍ਹਾ 'ਤੇ ਮਿੱਟੀ ਵਾਲੀ ਧਰਤੀ, ਕਿਸੇ ਵਾਸਤੇ ਪਥਰੀਲੀ ਧਰਤੀ ਹੈ। ਇਸ ਕਰਕੇ ਇਹ ਤਾਂ ਤੱਤ ਹੈ ਜੋ ਨਾਸ਼ਵੰਤ ਹੈ,

0: ਤੁਸੀਂ ਇੱਕ ਛੋਟੇ ਜਿਹੇ ਪੱਥਰ ਨੂੰ, ਛੋਟੇ ਜਿਹੇ ਪੀਸ ਨੂੰ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮੰਨਦੇ ਹੋ?
1: ਇਤ ਉਤ ਦੋਹੇ ਲੋਕਨ ਵਿਸਰਾਮ।
0: ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਸ ਲੋਕ ਵਿਚ ਤੇ ਪਲੋਕ ਸਾਰਿਆਂ ਦੀ ਸਹਾਇਤਾ ਕਰਨ ਵਾਲਾ, ਸਾਰੀ ਜਗ੍ਹਾ ਤੇ ਲੋਕ ਪਲੋਕ ਵਿਚ ਪਰਮਾਤਮਾ ਅਕਾਲ ਪੁਰਖ ਪਰਿਪੂਰਨ ਵਿਆਪਕ
1: ਸਰਬ ਚਰਾ ਚਰ ਮਹਿ ਰਹਿ ਵਿਆਪੇ।
0: ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਰਬ ਜਗ੍ਹਾ ਤੇ, ਹਰ ਜਗ੍ਹਾ ਤੇ ਪਰਿਪੂਰਨ ਵਿਆਪਕ
1: ਤਿੰਨੋਂ ਕਾਲ ਵਿਖੇ ਥਿਰ ਆਪੇ।
0: ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤਿੰਨਾਂ ਲੋਕਾਂ ਦੇ ਵਿਚ ਮੌਜੂਦ ਹੈ।
1: ਤੀਨ ਲੋਕ ਪਤ ਮਹਿਦ ਮਹਾਨਾ।
0: ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਤਿੰਨਾਂ ਲੋਕਾਂ ਵਿਚ ਮਹਾਨ ਹੈ, ਵੱਡਾ ਹੈ, ਉੱਤਮ ਹੈ, ਜੋ ਸਰਵ ਵਿਆਪਕ ਹੈ।
1: ਅਪਰ ਨਾ ਪੀਅਤ ਜਾਸ ਸਮਾਨਾ।
0: ਹਾਂਜੀ,
1: ਅਪਰ ਨਾ ਪੀਅਤ ਜਾਸ ਸਮਾਨਾ।
0: ਇਸ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਬਰੋਬਰ ਹੋਰ ਕੋਈ ਨਹੀਂ ਹੈ।
1: ਲਾਗ ਪਾਹਨ ਮਹਿ ਕਲਪ ਹਸੋਈ।
0: ਤੁਸੀਂ ਇੱਕ ਛੋਟੇ ਜਿਹੇ

0: ਵਿੱਚ ਸਮਾਇਆ ਹੋਇਆ ਰਮਿਆ ਹੋਇਆ ਹੈ ਉਹਨੂੰ ਛੋਟੇ ਜਿਹੇ ਪੱਥਰ ਨੂੰ ਤੁਸੀਂ ਪਰਮਾਤਮਾ ਕਲਪੀ ਜਾਂਦੇ ਹੋ ਤੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਤੇ ਕਿਤਨਾ ਪ੍ਰਸੰਨ ਹੋਵੇਗਾ, ਕਿਤਨਾ ਖੁਸ਼ ਹੋਵੇਗਾ।
1: ਜਾਗਤ ਪੁਰਖ ਸੋ ਗੁਰੂ ਹਮਾਰੋ,
0: ਇਸ ਕਰਕੇ ਮੇਰਾ ਜਿਹੜਾ ਗੁਰੂ ਹੈ ਉਹ ਜਾਗਦਾ ਹੈ, ਜਿਉਂਦਾ ਹੈ। ਸਤਿਗੁਰੂ ਜਿਹੜਾ ਉਹ ਸਦਾ ਹੀ ਜਾਗਦਾ ਹੈ ਤੇ ਇਸ ਕਰਕੇ ਮੇਰਾ ਜਿਹੜਾ ਗੁਰੂ ਹੈ ਪੂਰਨ ਗੁਰੂ ਹੈ।
1: ਸਦਾ ਸਹਾਇਕ ਤਾਹੇ ਵਿਚਾਰੋ,
0: ਇਸ ਕਰਕੇ ਸਤਿਗੁਰੂ ਜੀ ਸਦਾ ਮੇਰੀ ਸਹਾਇਤਾ ਕਰ।

0: ਕਰਾਰੀਆਂ ਕਰਾਰੀਆਂ ਗੱਲਾਂ ਕੀਤੀਆਂ ਕਿ ਤੁਸੀਂ ਪੱਥਰ ਨੂੰ ਹੀ ਪਰਮਾਤਮਾ ਮੰਨੀ ਬੈਠੇ ਹੋ। ਇਹ ਤਾਂ ਤੱਤ ਹਨ, ਧਰਤੀ ਦੀ ਕਿਸਮ ਹੈ, ਤੇ ਤੁਸੀਂ ਇਸ ਪੱਥਰ ਨੂੰ ਹੀ ਪਰਮਾਤਮਾ ਦੀ ਕਿਰਤ ਨੂੰ ਹੀ ਪਰਮਾਤਮਾ ਕਲਪੀ ਜਾਂਦੇ ਹੋ, ਤੇ ਫਿਰ ਪਰਮਾਤਮਾ ਤੁਹਾਡੇ 'ਤੇ ਕਿਸ ਤਰ੍ਹਾਂ ਪ੍ਰਸੰਨ ਹੋਵੇਗਾ? ਜਦੋਂ ਕਰਾਰੀਆਂ ਕਰਾਰੀਆਂ ਗੱਲਾਂ ਕਹੀਆਂ ਹਨ, ਤੇ ਫਿਰ ਇਹ ਜਿਹੜਾ ਰਾਜਾ ਹੈ, ਜਿਹੜਾ ਜਿਹਨੂੰ ਗਿਆਨ ਕੋਈ ਨਹੀਂ ਹੈ ਪਰਮਾਤਮਾ ਬਾਰੇ, ਜਿਹੜਾ ਪੱਥਰ ਨੂੰ ਹੀ ਪੂਜਦਾ ਹੈ, ਤੇ ਜਦੋਂ ਇਹ ਵਾਰਤਾ ਭਾਈ ਸਾਹਿਬ ਜੀ ਨਾਲ ਹੋਈ, ਇਸ ਅਗਿਆਨ ਦੇ ਨਾਲ ਲਿਬੇਰ ਹੋਇਆ ਜਿਹੜਾ ਰਾਜਾ ਹੈ।
1: ਰਿਸਿਓ ਕਹਿਣ ਲੱਗਿਓ ਤਬੈ ਉਚਿਤ ਸਜਾਏ ਮਹਾਨ।
0: ਬੜਾ ਗੁੱਸੇ ਵਿੱਚ ਆਇਆ ਜਿਹਨੂੰ ਕਰਾਰੀਆਂ ਕਰਾਰੀਆਂ ਗੱਲਾਂ ਸੁਣੀਆਂ। ਸੱਚੀਆਂ ਗੱਲ ਦਾ ਗੁੱਸਾ ਹੁੰਦਾ ਹੈ, ਲੇਕਿਨ ਸੱਚ ਕੌੜਾ ਹੁੰਦਾ ਹੈ। ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਗੁਰੂ ਕਾ ਸਿੱਖ ਕਦੀ ਵੀ ਝੂਠ ਨਹੀਂ ਬੋਲਦਾ, ਮੂੰਹ ਰੱਖਣੀ ਗੱਲਾਂ ਨਹੀਂ ਕਰਦਾ। ਇਹ ਕਰਕੇ ਜਦੋਂ ਸਿੱਖ ਨੇ ਸਾਰੀ ਗੱਲ ਸਚਿਆਈ ਦੱਸੀ ਸਾਹਮਣੇ, ਤੇ ਇਹ ਜਿਹੜਾ ਰਾਜਾ ਹੈ ਬੜਾ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਤੈਨੂੰ ਹੁਣ ਬੜੀ ਸਖਤ ਸਜ਼ਾ ਦੇਵਾਂਗਾ।
1: ਚੌਪਈ ਕਰੋ ਕੈਦ ਇਸ ਤੇ ਮਨ ਬਾਬਹੋ।
0: ਇਹਨੇ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇਸ ਵਿਦੇਸ਼ੀ ਨੂੰ, ਇਸ ਸਿੱਖ ਨੂੰ ਕੈਦ ਕਰ ਲਵੋ।
1: ਠਾਕੁਰ ਆਗੈ ਸੀਸ ਨਿਵਾਵਹੋ।
0: ਇਹ ਕਰਕੇ ਇਹਨੂੰ ਖੜ ਕੇ ਤੇ ਠਾਕ ਦੇ ਦੁਆਰੇ ਇਹਦਾ ਸੀਸ ਨਵਾਉਣਾ ਕਰੋ, ਉਸ ਠਾਕਰ ਅੱਗੇ ਉਹਦੀ ਪੂਜਾ ਕਰਾਉਣਾ ਕਰੋ ਇਹਦੀ।
1: ਨਾਹੇ ਤਾਂ ਹੋ ਬਹਿਗੀ ਜਬ ਭੋਰ।
0: ਇਸ ਕਰਕੇ ਜੇ ਇਹ ਭਾਈ ਨਾ ਮੰਨੇ ਨਾ, ਠਾਕਰ ਦੀ ਪੂਜਾ ਨਾ ਕਰੇ, ਨਾ ਸਿਰ ਨਵਾਏ, ਫਿਰ ਦਿਨ ਹੁੰਦਿਆਂ ਸਾਰ ਹੀ
1: ਇਸੇ ਸਜ਼ਾਏ ਦੇ ਹੈ ਘੋਰ।
0: ਦਿਨ ਚੜ੍ਹਦੇ ਇਹਨੂੰ ਜਿਹੜੀ ਸਖਤ ਤੋਂ ਸਖਤ ਸਖਤ ਸਜ਼ਾ ਦਿੱਤੀ ਜਾਵੇਗੀ।
1: ਬੰਦੀ ਖਾਨੇ ਮੈਂ ਪਹੁੰਚਾਇਓ।
0: ਇਸ ਤਰ੍ਹਾਂ ਜਦੋਂ ਇਹਨੇ ਰਾਜੇ ਨੇ ਹੁਕਮ ਕੀਤਾ ਸਿਪਾਹੀਆਂ ਨੂੰ ਕਿ ਇਹਨੂੰ ਪਕੜ ਲਵੋ ਤੇ ਇਹਨੂੰ ਠਾਕੁਰ ਦੁਆਰੇ ਖੜ ਕੇ ਤੇ ਮੱਥਾ ਟਿਕਾਵੋ, ਸਵੇਰੇ ਰਾਤ ਨੂੰ ਇਹਨੂੰ ਬੰਦੀ ਖਾਨੇ 'ਚ ਬੰਦ ਕਰ ਦੇਵੋ ਤੇ ਸਵੇਰੇ ਠਾਕੁਰ ਦੁਆਰੇ ਲੈ ਕੇ ਇਹਨੂੰ ਮੱਥਾ ਟਿਕਾਵੋ, ਪੂਜਾ ਕਰਾਵੋ, ਤੇ ਜੇ ਇਸੇ ਤਰ੍ਹਾਂ ਨਾ ਕਰੇ ਤਾਂ ਜਦੋਂ ਉਹ ਸਿਪਾਹੀਆਂ ਨੇ ਭਾਈ ਸਾਹਿਬ ਜੀ ਨੂੰ ਬੰਦੀ ਖਾਨੇ ਬੰਦ ਕਰ ਦਿੱਤਾ ਹੈ।
1: ਤਹਿ ਗੁਰ ਸਿਮਰਤ ਸਮਾਂ ਬਿਤਾਇਓ।
0: ਭਾਈ ਕਲਿਆਣਾ ਜੀ ਉਸ ਬੰਦੀ ਖਾਨੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਪਾਸ਼ ਧਿਆਨ ਧਰਦਾ ਹੋਇਆ ਸਾਰੀ ਰਾਤ ਸਿਮਰਨ ਕਰਦਾ ਰਿਹਾ, ਬਾਣੀ ਪੜ੍ਹਦਾ ਰਿਹਾ।
1: ਭਾਈ ਭੋਰ ਰਾਜਾ ਉੱਠ ਚੱਲਾ।
0: ਜਦੋਂ ਦਿਨ ਚੜਿਆ, ਸਵੇਰ ਹੋਈ ਹੈ ਤੇ ਰਾਜਾ ਉੱਠ ਕੇ ਚੱਲਿਆ ਹੈ।
1: ਜਹ ਠਾਕਰ ਕੋ ਮੰਦਰ ਭਲਾ।
0: ਜਿੱਥੇ ਠਾਕਰ ਦਾ ਦੁਆਰਾ, ਜਿੱਥੇ ਮੰਦਰ ਹੈ, ਜਿੱਥੇ ਠਾਕਰ ਦੀ ਪੂਜਾ ਹੁੰਦੀ ਹੈ, ਇਹ ਜਿਹੜਾ ਰਾਜਾ ਹੈ ਉਸ ਠਾਕੁਰ ਦੇ ਦੁਆਰੇ ਪਹੁੰਚਿਆ ਹੈ ਮੰਦਿਰ ਦੇ ਵਿੱਚ।
1: ਘਰ ਪੂਜਾ ਚੰਦਨ ਚਰ ਚਾਇਓ।
0: ਇਹਨੇ ਜਾ ਕੇ ਤੇ ਚੰਦਨ ਦਾ ਛਿੜਕਾਅ ਕੀਤਾ, ਉਸ ਜਾ ਕੇ ਠਾਕੁਰਾਂ ਦੀ ਪੂਜਾ ਕੀਤੀ ਹੈ।

0: ਫਿਰ ਇਹਨੇ ਉਸ ਠਾਕੁਰ ਦੀ ਪੂਜਾ ਕਰਕੇ ਤੇ ਆਪਣੇ ਸਿਪਾਹੀ ਨੂੰ ਹੁਕਮ ਕੀਤਾ ਕਿ ਜਿਹੜਾ ਵਿਦੇਸ਼ੀ ਨੂੰ ਤੁਸੀਂ ਕੈਦ ਕੀਤਾ ਰਾਤ ਦਾ ਉਹਨੂੰ ਲੈ ਕੇ ਆਵੋ ਮੇਰੇ ਕੋਲ ਇੱਥੇ।
1: ਮਾਮ ਹਦੂਰ ਕਰਤ ਸਹਿ ਡਰਾਵ ਹੋ,
0: ਇਸ ਕਰਕੇ ਉਹਨੂੰ ਇੱਥੇ ਲਿਆਉਣਾ ਕਰੋ ਮੇਰੇ ਸਾਹਮਣੇ।
1: ਸੋਨ ਚਾਕਰ ਲੈ ਕਰ ਤਹ ਆਏ,
0: ਇਸੇ ਤਰ੍ਹਾਂ ਉਹ ਨੌਕਰਾਂ ਨੇ ਸਿਪਾਹੀਆਂ ਨੇ ਜਾ ਕੇ ਤੇ ਭਾਈ ਸਾਹਿਬ ਜੀ ਨੂੰ ਬੰਦੀਖਾਨੇ ਚੋਂ ਲੈ ਕੇ ਆਏ ਹਨ।
1: ਬੋਲਿਓ ਨ੍ਰਿਪ ਤੈ ਹਿੰਦ ਕਹਾਏ,
0: ਕਿਹਾ ਕਿ ਤੁਹਾਨੂੰ ਜਿਹੜਾ ਰਾਜਾ ਉਹ ਤੁਹਾਨੂੰ

0: अपनी कीती दी सजा भुगतेगा, तेनु सख्त तो सख्त सजा दिती जावेगी।
1: ना है ता कहो मैं भूलियो भारी।
0: इस करके जे तू हुण राजा उन्हूं कह रहा कि जां तां तू अपनी भुल नूं मन जा कि मेरे को गलती हुई है, मैं ठाकर नूं पत्थर कहा है, जिहड़ा है पत्थर नूं पत्थर कहना है, लेकिन ये राजा उन्हूं कह रहा है कि तू हुण अजे भी गलती मन जा ते माफी मंग
1: लनुसारी।
0: इस करके जे तू हुण गलती मन लवेगा, माफी मंग लवेगा, ते ठाकर दे अनुसारी हो जावेगा।
1: सुन कर सिख बोलियो कल्याणा।
0: जदों इन्हें राजे ने इनू नाल धमकी दिती है सजा दी, जे तू माफी मंग के ते इस ठाकर दी पूजा करेगा, सिर नवाएगा, ते फिर तो अनुसारी हो जावेगा, जे तू नहीं मनेगा तो तेनू सजा दिती जावेगी सख्त तो सख्त। अगों भाई साहब जी की कहिंदे हन राजे नूं,
1: श्री गुर अर्जन मोर महाना,
0: कि ऐ राजन मेरा गुरु बड़ा महान है, धन धन साहिब श्री गुरु अर्जन देव जी पातशाह मेरे पूर्ण गुरु हन,
1: तेन को दियो सीस है मेरा।
0: हुण मैं जिहड़ा अपना सीस है श्री गुरु अर्जन देव जी पातशाह जी अगे भेट किया होया है, ये सिर श्री गुरु अर्जन देव जी पातशाह दे चरणां च चुकिया होया है, हुण ये शरीर होर किते नहीं चुक सकदा, सतगुरु आगा है सीस भेट दिओ जे सतगुरु सच्चे पाव है। सतगुरु जी नूं उही सिख पाउंदा चंगा लगदा जिहड़ा गुरु साहिब जी नूं अपना सीस भेट कर दिंदा है। एक तां आपां शहीदां दी ज्यादा मनाउंदे हां जिन्हां ने अपना सीस ही कुरबान कर दिता अपने गुरु तों अपने धर्म तों। ਆਪਾਂ ਇਹ ਤਾਂ ਨਹੀਂ ਕਰ ਸਕਦੇ ਘੱਟ ਤੋਂ ਘੱਟ ਗੁਰੂ ਨੂੰ ਇਸ ਤਰੀਕੇ ਨਾਲ ਤਾਂ ਭੇਟ ਕਰ ਸਕਦੇ ਹਾਂ ਨਾ ਸੀਸ, ਜਿਹੜਾ ਸਿਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਝੁਕਦਾ ਹੈ, ਉਹ ਕਿਸੇ ਹੋਰ ਦੇਹਧਾਰੀ ਅੱਗੇ, ਕਿਸੇ ਮੜੀ ਮੱਟ ਅੱਗੇ, ਕਿਸੇ ਦੇਵੀ ਦੇਵਤੇ ਅੱਗੇ ਨਾ ਝੁਕੇ, ਫਿਰ ਤਾਂ ਗੁਰੂ ਨੂੰ ਪ੍ਰਵਾਨ ਹੈ ਤੁਹਾਡਾ ਸੀਸ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋ ਕਿਸੇ ਅੱਗੇ ਝੁਕਦਾ ਨਹੀਂ ਹੈ, ਕਿਸੇ ਦੇਹਧਾਰੀ ਅੱਗੇ ਨਿਮਦਾ ਨਹੀਂ ਹੈ, ਕਿਸੇ ਮਾੜੀ ਮੱਟ ਅੱਗੇ ਨਹੀਂ ਨਿਮਦਾ, ਉਹੀ ਸਿਰ ਗੁਰੂ ਨੂੰ ਪਾਉਂਦਾ ਹੈ ਚੰਗਾ ਲੱਗਦਾ ਪ੍ਰਮਾਣ ਹੈ। ਤੇ ਭਾਈ ਸਾਹਿਬ ਜੀ ਕਹਿ ਰਹੇ ਇਹਨੂੰ ਰਾਜੇ ਨੂੰ ਕਿ ਮੇਰਾ ਜਿਹੜਾ ਸੀਸ ਹੈ ਮੈਂ ਆਪਣੇ ਗੁਰੂ ਨੂੰ ਭੇਟ ਕੀਤਾ ਹੋਇਆ ਹੈ।
1: ਨਮਰ ਨਾ ਕਹਿ ਆਗੈ ਕਿਸ ਬੇਰਾ।
0: ਇਸ ਕਰਕੇ ਗੁਰੂ ਤੋਂ ਬਗੈਰ ਇਹ ਮੇਰਾ ਜਿਹੜਾ ਸਿਰ ਹੈ ਕਿਸੇ ਅੱਗੇ ਨਹੀਂ ਚੁੱਕੇਗਾ।
1: ਤੈਨੂੰ ਕੇ ਮੈਂ ਨਿਤ ਅਨੁਸਾਰੀ।
0: ਇਸ ਕਰਕੇ ਮੈਂ ਨਿਤਾ ਪ੍ਰਤੀ ਆਪਣੇ ਗੁਰੂ ਦੇ ਅਨੁਸਾਰੀ ਹਾਂ, ਗੁਰੂ ਨੂੰ ਸਮਰਪਿਤ ਹਾਂ।
1: ਪਾਹਨ ਕੋ ਪ੍ਰਭੂ ਉਚਾਰੀ।
0: ਇਸ ਕਰਕੇ ਹਾਂਜੀ
1: ਕੇਮ ਪਾਹਨ ਕੋ ਪ੍ਰਭੂ ਉਚਾਰੀ।
0: ਤੁਸੀਂ ਇਸ ਪੱਥਰ ਨੂੰ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਉਚਾਰਨ ਕਰਦੇ ਹੋ।
1: ਰਿਸਿਓ ਭੂਪ ਇਹੋ ਡਰਤ ਨਾ ਥੋਰਾ।
0: ਇਹ ਕਰਕੇ ਗਾੜੀਓ ਰਾਜਾ ਕਹਿੰਦਾ ਕਿ ਐ ਵਿਦੇਸੀ ਐ ਮਨੁੱਖ ਤੈਨੂੰ ਡਰ ਨਹੀਂ ਲੱਗਾ ਮੇਰੇ ਕੋਲ, ਤੂੰ ਪਰਮਾਤਮਾ ਜਿਹੜਾ ਠਾਕਰ ਹੈ ਉਹਨੂੰ ਤੂੰ ਪੱਥਰ ਕਹਿ ਰਿਹਾ ਹੈ, ਮੇਰੇ ਸਾਹਮਣੇ ਗੱਲ ਕਰ ਰਿਹਾ, ਕੀ ਤੈਨੂੰ ਡਰ ਨਹੀਂ ਲੱਗਾ, ਇਸ ਤਰ੍ਹਾਂ ਬੋਲ ਰਿਹਾ ਹੈ।
1: ਦੇਹੋ ਸਜਾਏ ਮਮ ਨਿਕਟ ਸੋ ਘੋਰਾ।
0: ਇਸ ਕਰਕੇ ਤੈਨੂੰ ਹੁਣ ਸਜ਼ਾ ਦਿੱਤੀ ਜਾਵੇਗੀ।
1: ਜੰਗ ਏਕ ਇਸ ਕੀ ਟੁੱਕ ਦੀ ਚਹੈ।
0: ਇਸ ਕਰਕੇ ਇਹਨੇ ਸਿਪਾਹੀਆਂ ਨੂੰ ਹੁਕਮ ਕਰਤਾ ਕਿ ਇਹ ਸਿੱਖ ਜਿਹੜਾ ਠਾਕੁਰ ਨੂੰ ਪੱਥਰ ਕਹਿ ਰਿਹਾ ਹੈ ਤੇ ਇਹਦੀ ਇੱਕ ਲੱਤ ਜਿਹੜੀ ਹੈ ਉਹਨੂੰ ਵੱਢ ਦੇਵੋ।
1: ਆਪਣਾ ਰਾਜ ਤੇ ਬਾਹਰ ਕੀ ਜਹੈ।
0: ਇਹਦੀ ਲੱਤ ਵੱਢ ਕੇ ਤੇ ਇਹਨੂੰ ਦੇਸ਼ ਤੋਂ ਬਾਹਰ ਕੱਢ ਦੇਵੋ।
1: ਇਹਨ ਸੁਣ ਕੇ ਆਏ ਚੰਡਾਲਾ।
0: ਜਦੋਂ ਇਹ ਗੱਲ ਇਹਦਾ ਹੁਕਮ ਸੁਣਿਆ ਰਾਜੇ ਦਾ ਤੇ ਜਿਹੜੇ ਚੰਡਾਲ ਹਨ ਜਿਨ੍ਹਾਂ ਨੇ ਭਾਈ ਸਾਹਿਬ ਦੀ ਲੱਤ ਨੂੰ ਵੱਢਣਾ ਹੈ ਉਹ ਤਿਆਰ ਹੋ ਕੇ ਆਏ ਹਨ।
1: ਮਨ ਕਲਿਆਣੇ ਗੁਰੂ ਸੰਭਾਲਾ।
0: ਫਿਰ ਇਸੇ ਤਰ੍ਹਾਂ ਭਾਈ ਕਲਿਆਣਾ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਚਰਨਾਂ ਦਾ ਧਿਆਨ ਧਰਿਆ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਯਾਦ ਕੀਤਾ।
1: ਆਬ ਸਹਾਇ ਕੋ ਸਮੋ ਤੁਮਾਰਾ।
0: ਹੇ ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਕਿਰਪਾ ਕਰੋ, ਰਹਿਮਤ ਕਰੋ ਮਰਸੇ ਪਾਤਸ਼ਾਹ ਜੀ, ਹੁਣ ਤੁਸੀਂ ਮੇਰੀ ਰੱਖਿਆ ਕਰੋ ਮਹਾਰਾਜ, ਆਪ ਵੇਰ ਕਰੋ, ਹੁਣ ਆਪਦਾ ਜਿਹੜਾ ਬਚਨ ਉਹਦੀ ਆਪ ਪਾਲਣਾ ਕਰੋ ਮਹਾਰਾਜ, ਤੁਹਾਡਾ ਬਿਰਧ ਹੈ, ਤੁਸੀਂ ਆਪਣੇ ਸੇਵਕ ਦੀ ਆਪ ਰੱਖਿਆ ਕਰਨ ਵਾਲੇ ਹੋ, ਆਪ ਕਿਰਪਾ ਕਰੋ ਅਨੰਤ ਕੁਰਸੇ ਪਾਤਸ਼ਾਹ ਜੀ, ਮੈਨੂੰ ਆਪ ਇਸ ਸੰਕਟ ਵਿੱਚ ਬਚਾਉਣਾ।

0: ਤਾਂ ਜਦੋਂ ਇਹ ਬਚਨ ਕੀਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕੀਤੀ ਹੈ
1: ਗੁਰੂ ਸਹਾਏ ਹੋਹੇ ਚੱਲ ਜਾਵਹੋ
0: ਇਹ ਕਰਕੇ ਹੇ ਸਤਿਗੁਰ ਜੀ ਤੁਸੀਂ ਆਪ ਕਿਰਪਾ ਕਰਕੇ ਆਪਣੇ ਸੇਵਕ ਦੇ ਸਹਾਇਕ ਹੁੰਦੇ ਹੋ ਸਾਈ ਹੁੰਦੇ ਹੋ
1: ਆਪ ਹਾਥ ਦੈ ਨਾਥ ਬਚਾਵਹੋ
0: ਹੇ ਮੇਰੇ ਮਾਰੂ ਸਤਿਗੁਰੂ ਜੀ ਆਪ ਕਿਰਪਾ ਕਰਕੇ ਮੈਨੂੰ ਹੱਥ ਦੇ ਕੇ ਬਚਾਉਣਾ ਕਰੋ ਜੀ
1: ਜੰਗ ਕਾਟ ਬੇ ਲੱਗ ਜੰਦਾਲ
0: ਇਧਰ ਜਿਹੜੇ ਚੰਡਾਲ ਹਨ ਜਿਹੜੇ ਲੱਤ ਕੱਟਣ ਵਾਸਤੇ ਆਏ ਹਨ ਜਦੋਂ ਇਹ ਜਲਾਦ ਭਾਈ ਸਾਹਿਬ ਦੇ ਕੋਲ ਜਾਣ ਲੱਗੇ ਹਨ ਲੱਤ ਕੱਟਣ ਵਾਸਤੇ
1: ਤਤ ਛਿਨ ਬਹਿਬਲ ਭਇਓ ਨਿਰਪਾਲ
0: ਇਸ ਕਰਕੇ ਉਸੇ ਵੇਲੇ ਹੀ ਅਜੇ ਜਲਾਦਾਂ ਨੇ ਕਦਮ ਨਹੀਂ ਪੁੱਟਿਆ ਭਾਈ ਸਾਹਿਬ ਵੱਲ ਜਾਣ ਵਾਸਤੇ ਅਜੇ ਹੁਕਮ ਹੀ ਹੋਇਆ ਰਾਜੇ ਦਾ ਤੇ ਉਹ ਤਿਆਰੀ ਕਰਨ ਲੱਗੇ ਇਸ ਭਾਈ ਸਾਹਿਬ ਭਾਈ ਕਲਿਆਣਾ ਜੀ ਲੱਤ ਕੱਟਣ ਵਾਸਤੇ ਤੇ ਜਿਹੜਾ ਰਾਜਾ ਹੈ ਉਹ ਇਕਦਮ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਉਹਨੂੰ ਐਸਾ ਸਖਤ ਸਜ਼ਾ ਦਿੱਤੀ ਹੈ
1: ਖਰੋ ਹੋ ਤੋ ਮੂਰਛ ਗਿਰ ਪਰਿਓ
0: ਖਲੋਤਾ ਖਲੋਤਾ ਹੀ ਉਸੇ ਵੇਲੇ ਹੀ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਹੈ
1: ਮੁਖ ਬਿਬਰਨ ਕੰਪਤ ਤਰ ਫਰਿਓ
0: ਫਿਰ ਸਾਰਾ ਸਰੀਰ ਉਹਦਾ ਕੰਬ ਰਿਹਾ ਹੈ ਤੜਫ ਰਿਹਾ ਹੈ ਧਰਤੀ ਤੇ ਪਿਆ ਹੋਇਆ
1: ਗਹਿ ਅੰਗਨ ਕੋ ਨਰਨ ਉਠਾਵਾ
0: ਇਸ ਕਰਕੇ ਜਿਹੜੇ ਲਾਗੇ ਉਹਦੇ ਨਾਲ ਮੰਤਰੀ ਹਨ ਨਾਲ ਸਿਪਾਹੀ ਹਨ ਫੌਜ ਹੈ ਸਾਰੇ ਨੇ ਯਤਨ ਕੀਤਾ ਉਹਨੂੰ ਸੰਭਾਲਣ ਵਾਸਤੇ ਫੜ ਕੇ ਠਾਉਣ ਵਾਸਤੇ
1: ਨਹਿ ਸਰੀਰ ਕੀ ਸੁੱਧ ਬਿਕੋਲਾਵਾ
0: ਪਰ ਉਹਨੇ ਕੋਈ ਸਰੀਰ ਚ ਸੁੱਧ ਨਹੀਂ ਰਹੀ ਬੇਹੋਸ਼ ਹੋ ਗਿਆ
1: ਹਿਮ ਦੇਖਤ ਤਿਆਗਿਓ ਕਲਿਆਨਾ
0: ਜਦੋਂ ਇਹ ਰਾਜਾ ਥੱਲੇ ਡਿੱਪਿਆ ਧਰਤੀ ਤੇ ਜਿਸ ਤਰ੍ਹਾਂ ਮੁਰਦਾ ਹੋ ਗਿਆ ਹੈ ਤੇ ਜਿਹੜੇ ਚੰਡਾਲ ਹਨ ਜਿੰਨੀ ਫੌਜ ਹੈ ਜਿੰਨੇ ਉਹਦੇ ਮੰਤਰੀ ਸੰਤਰੀ ਨਾਲ ਹਨ ਸਾਰੇ ਹੀ ਰਾਜੇ ਦੀ ਸਮਾਜ ਚ ਲੱਗ ਗਏ ਹਨ ਭਾਈ ਸਾਹਿਬ ਦਾ ਚੇਤਾ ਹੀ ਭੁੱਲ ਗਿਆ ਉਹਨਾਂ ਨੂੰ ਚੰਡਾਲ ਵੀ ਜਿਹੜੇ ਉਹ ਵੀ ਰਾਜੇ ਦੇ ਦੁਆਲੇ ਹੋਏ ਹਨ ਉਹਦੀ ਸੰਭਾਲ ਕਰਦੇ ਹਨ
1: ਨਿਰਪ ਉਪਚਾਰ ਕਰਹਿ ਮਿਲ ਨਾਨਾ
0: ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੇ ਹਨ ਉਸ ਰਾਜੇ ਨੂੰ ਸੰਭਾਲਣ ਵਾਸਤੇ
1: ਸੀਤਲ ਜਲ ਸੁਗੰਧ ਬਹੁ ਲਿਆਏ
0: ਬਹੁਤ ਸਾਰਾ ਸੀਤਲ ਜਲ ਲਿਆ ਕੇ ਉਹਨੂੰ ਪਿਆਉਂਦੇ ਹੈ ਛਿੜਕਦੇ ਹੈ ਔਰ ਬੜੀ ਬੜੀ ਸੋਹਣੀ ਸੋਹਣੀ ਸੁਗੰਧੀਆਂ ਦਿੰਦੇ ਹਨ
1: ਮੰਦ ਮੰਦ ਕਰ ਪੌਣ ਚੁਲਾਏ
0: ਆਸਤੇ ਆਸਤੇ ਉਹਨੂੰ ਪੱਖਾ ਝੱਲਦੇ ਆ ਹਵਾ ਦਿੰਦੇ ਹੈ ਕਿ ਸ਼ਾਇਦ ਹੋਸ਼ ਵਿੱਚ ਆ ਜਾਵੇ ਸ਼ਾਇਦ ਠੀਕ ਹੋ ਜਾਵੇ ਸ਼ਾਇਦ ਚੰਗਾ ਭਲਾ ਹੀ ਗਲਤ ਕੋਈ ਵੀ ਨਹੀਂ ਬਿਲਕੁਲ ਤੰਦਰੁਸਤ ਸੀਗੀ ਇਹ ਕਰਕੇ ਉਹ ਯਤਨ ਕਰਦੇ ਆ ਕਿ ਪੱਖੇ ਨਾਲ ਹੁਣ ਹਵਾ ਝੱਲਦੇ ਆ ਪਾਣੀ ਪਿਲਾਉਣ ਦਾ ਯਤਨ ਕਰਦੇ ਆ ਸੰਗਤੀਆਂ ਦੇ ਰਹੇ ਹਨ
1: ਤਉ ਨ ਸੁਧ ਨਿਰਪ ਕੇ ਤਨ ਆਈ
0: ਲੇਕਿਨ ਉਹਨੂੰ ਫੇਰ ਵੀ ਰਾਜੇ ਨੂੰ ਕੋਈ ਸੁਧ ਨਹੀਂ ਹੋਈ ਉਹ ਹੋਸ਼ ਵਿੱਚ ਨਹੀਂ ਆਇਆ ਉਸੇ ਤਰ੍ਹਾਂ ਬੇਹੋਸ਼ੀ ਵਿੱਚ ਪਿਆ ਹੋਇਆ ਹੈ ਧਰਤੀ ਦੇ ਉੱਪਰ
1: ਬਿਹਬਲ ਹੋਏ ਪਰਿਓਂ ਤੇ ਸਥਾਈ
0: ਇਹ ਕਰਕੇ ਵਿਆਕੁਲ ਹੋਇਆ ਧਰਤੀ ਤੇ ਪਿਆ ਹੋਇਆ ਹੈ ਰਾਜਾ
1: ਸੁਮਤ ਵੰਤ ਜੇ ਮਾਨਵ ਤਹਾ
0: ਲੇਕਿਨ ਜਿਹੜੇ ਸੂਝਵਾਨ ਵਿੱਚ ਵਿਅਕਤੀ ਸਨ ਮਨੁੱਖ ਹਨ ਉਹਨਾਂ ਨੇ ਇਹ ਵਿਚਾਰ ਕੀਤੀ ਕੀ ਕਹਿੰਦੇ ਹਨ
1: ਕਰਹਿ ਵਿਚਾਰਨ ਹੋਏ ਹੋ ਕਹਾ
0: ਇਸ ਕਰਕੇ ਸਾਰੇ ਕਹਿੰਦੇ ਹੋ ਕੀ ਗਿਆ ਰਾਜੇ ਨੂੰ ਰਾਜੇ ਤਾਂ ਬਿਲਕੁਲ ਚੰਗਾ ਭਲਾ ਤੰਦਰੁਸਤ ਸੀ ਇਹਨੂੰ ਕੁਤਿਆ ਇਹੋ ਜਿਹਾ ਕਾਰਨ ਹੋਇਆ ਨਹੀਂ ਹੈ ਇਹਨਾਂ ਦੀ ਸਿਹਤ ਨਾ ਇਹੋ ਜਿਹਾ ਜੋ ਬੇਹੋਸ਼ੀ ਵਾਲਾ ਜਿਹੜਾ ਐਸਾ ਕਾਰਨ ਸਰੀਰ ਤੇ ਕਦੀ ਦੇਖਿਆ ਨਹੀਂ ਸੁਣਿਆ ਨਹੀਂ ਹੈ
1: ਹੁਕਮ ਵਿਦੇਸ਼ੀ ਨਰ ਪਰਕੀਨ
0: ਪਰ ਜਦੋਂ ਤੋਂ ਹੀ ਇਸ ਰਾਜੇ ਨੇ ਵਿਦੇਸ਼ੀ ਨੂੰ ਸਜ਼ਾ ਦਾ ਹੁਕਮ ਕੀਤਾ ਹੈ ਜਦੋਂ ਇਹ ਰਾਜੇ ਨੇ ਉਸ ਵਿਦੇਸ਼ੀ ਨੂੰ ਹੁਕਮ ਸੁਣਾਇਆ ਹੈ
1: ਇੱਕ ਜੰਗ ਕੋ ਕੀ ਜਹੀਨ
0: ਇਸ ਵਿਦੇਸ਼ੀ ਦੀ ਜਿਹੜੀ ਇੱਕ ਲੱਤ ਉਹਨੂੰ ਕੱਟ ਦਿੱਤਾ ਜਾਵੇ ਲੱਤ ਕੱਟਣ ਦੀ ਜਦੋਂ ਸਜ਼ਾ ਸੁਣਾਈ ਹੈ ਰਾਜੇ ਨੇ
1: ਜਬ ਜੰਦਾਲ ਗਯੋ ਤਿਸ ਤੀਰ
0: ਜਦੋਂ ਜਿਹੜੇ ਚੰਡਾਲ ਹਨ ਉਸ ਸਿੱਖ ਦੇ ਕੋਲ ਜਾਣ ਲੱਗੇ ਹਨ ਉਹਦੀ ਲੱਤ ਕੱਟਣ ਵਾਸਤੇ
1: ਗਿਰਿਓ ਨਿਰਪਤ ਸੁਧ ਨਹੀਂ ਸਰੀਰ
0: ਉਦੋਂ ਹੀ ਰਾਜਾ ਜਿਹੜਾ ਧਰਤੀ ਤੇ ਡਿੱਗ ਪਿਆ ਬੇਹੋਸ਼ ਹੋ ਗਿਆ ਹੈ ਉਹਨੂੰ ਉਤੋਂ ਤੋਂ ਸੁਧ ਨਹੀਂ ਰਹੀ
1: ਅਯਾਂ ਤੇ ਤਿਸ ਕੋ ਕਰੋ ਪ੍ਰਸੰਨ
0: ਇਸ ਕਰਕੇ ਜਿਹੜਾ ਇਹ ਸਿੱਖ ਹੈ ਇਹਨੂੰ ਪ੍ਰਸੰਨ ਕਰੀਏ ਇਹਨੂੰ ਖੁਸ਼ ਕਰੀਏ
1: ਜੇ ਮੈਂ ਸੋ ਕਹਿ ਲੀਜੀ ਹੈ ਮਨ
0: ਜੇਕਰ ਜਿਸ ਤਰ੍ਹਾਂ ਉਹ ਸਿੱਖ ਕਹਿੰਦਾ ਨਾ ਉਸ ਤਰ੍ਹਾਂ ਮੰਨੀਏ ਹੋ ਸਕਦਾ ਇਹ ਸਿੱਖ ਨੇ ਕੋਈ ਐਸਾ

0: ਇਹ ਕਰਕੇ ਉਹਨਾਂ ਸਿਆਣੇ ਪੁਰਸ਼ਾਂ ਦੀ ਗੱਲ ਨੂੰ ਸੁਣ ਕੇ ਸਾਰੇ ਨੇ ਗੱਲ ਦਾ ਨਿਸ਼ਚਾ ਕਰ ਲਿਆ ਕਿ ਰਾਜਾ ਬਿਲਕੁਲ ਚੰਗਾ ਭਲਾ ਠੀਕ ਠਾਕ ਸੀ, ਕੋਈ ਬਿਮਾਰੀ ਨਹੀਂ ਸੀ। ਕੀ ਕਾਰਨ ਹੋਇਆ? ਜਦੋਂ ਤੋਂ ਇਹਨਾਂ ਨੇ ਉਸ ਸਿੱਖ ਨੂੰ, ਉਸ ਵਿਦੇਸ਼ੀ ਨੂੰ ਸਜ਼ਾ ਸੁਣਾਈ ਹੈ ਤੇ ਜਲਾਦ ਉਹਦੀ ਲੱਤ ਵੱਢਣ ਨੂੰ ਅਜੇ ਤੁਰੇ ਹਨ, ਤੇ ਉਸੇ ਵੇਲੇ ਇਹ ਜਿਹੜਾ ਰਾਜਾ ਬੇਹੋਸ਼ ਹੋ ਗਿਆ। ਹੋ ਸਕਦਾ ਇਸ ਸਿੱਖ ਨੇ ਕੋਈ ਬਚਨ ਕਿਹਾ ਹੋਵੇ, ਇਹਨੇ ਸਰਾਪ ਦਿੱਤਾ ਹੋਵੇ, ਸਾਰਿਆਂ ਨੇ ਇਸ ਗੱਲ ਨੂੰ ਮੰਨਣਾ ਕੀਤਾ
1: ਹੈ। ਕੁਛ ਕਰਿਓ,
0: ਇਹ ਕਰਕੇ ਇਸ ਗੁਰਮੁਖ ਨੇ ਕੋਈ ਗੱਲ ਕਹੀ ਹੋਣੀ ਹੈ, ਸਰਾਪ ਦਿੱਤਾ ਹੋਵੇਗਾ।
1: ਤਬ ਮੰਤਰੀ ਜੋਰੇ ਜੁਗ ਪਾਨਾ,
0: ਫਿਰ ਜਿਹੜੇ ਰਾਜੇ ਦੇ ਮੰਤਰੀ ਹਨ ਇਹਨਾਂ ਨੇ ਜਾ ਕੇ ਭਾਈ ਸਾਹਿਬ ਜੀ ਦੇ ਅੱਗੇ ਹੱਥ ਜੋੜੇ ਬੇਨਤੀ ਕੀਤੀ ਹੈ।
1: ਗਯੋ ਤੁਰਤ ਜਹਿ ਥਿਤ ਕਲਿਆਣਾ,
0: ਜਿੱਥੇ ਭਾਈ ਕਲਿਆਣਾ ਜੀ ਖਲੋਤੇ ਸਨ ਉੱਥੇ ਜਾ ਕੇ ਇਹਨਾਂ ਮੰਤਰੀਆਂ ਨੇ ਜਾ ਕੇ ਬੇਨਤੀ ਕੀਤੀ, ਤਰਲਾ ਕੀਤਾ ਹੈ।
1: ਤੁਮ ਹੋ ਸੰਤ ਰੂਪ ਨਹਿ ਜਾਣੇ,
0: ਤੁਸੀਂ ਆਪ ਸੰਤ ਰੂਪ ਹੋ, ਆਪ ਸਭ ਕੁਝ ਜਾਣਦੇ ਹੋ।
1: ਕਰੀ ਅਵਗਿਆ ਤੇ ਪਛਤਾਨੇ,
0: ਇਸ ਕਰਕੇ ਤੁਸੀਂ ਸੰਤ ਰੂਪ ਹੋ ਤੇ ਅਸੀਂ ਅਣਜਾਣ ਹਾਂ, ਅਸੀਂ ਤੁਹਾਡੇ ਅੱਗੇ ਬਹੁਤ ਅਵਗਿਆ ਕੀਤੀ ਹੈ, ਅਸੀਂ ਪਛਤਾਉਂਦੇ ਹਾਂ ਜਿਹੜੇ ਤੁਹਾਡੇ ਨਾਲ ਅਸੀਂ ਐਸੀ ਅਵਗਿਆ ਕਰ ਬੈਠੇ ਹਾਂ।
1: ਬਖਸ਼ ਹੋ ਕਰ ਖਿਮਾ ਕਨੇਰੀ,
0: ਇਹ ਕਰਕੇ ਹੁਣ ਤੁਸੀਂ ਖਿਮਾ ਕਰਕੇ ਸਾਨੂੰ ਬਖਸ਼ ਦੇਵੋ।
1: ਮਹਿਮਾ ਤੁਮਰੀ ਲਖੀ ਬਡੇਰੀ,
0: ਕਿਉਂਕਿ ਤੁਹਾਡੀ ਮਹਿਮਾ ਜਿਹੜੀ ਆ ਉਹ ਅਸੀਂ ਦੇਖ ਲਈ, ਬਹੁਤ ਵੱਡੀ ਮਹਿਮਾ ਹੈ, ਤੁਸੀਂ ਗੁਰੂ ਕੇ ਸਿੱਖ ਹੋ।
1: ਕਿਰਪਾ ਕਰੋ ਨਿਰਪ ਨਿਕਟ ਸੁਧਾਰ ਹੋ,
0: ਇਹ ਕਰਕੇ ਆਪ ਕਿਰਪਾ ਕਰੋ ਤੇ ਜਿੱਥੇ ਰਾਜਾ ਬੇਹੋਸ਼ ਹੋਇਆ ਪਿਆ ਹੋਇਆ ਹੈ ਆਪ ਕਿਰਪਾ ਕਰਕੇ

0: ਤਾਂ ਮ੍ਰਿਤਕ ਨਿਰਪਤ ਹੋਏ ਜਾਈ,
1: ਨਹੀਂ ਤਾਂ ਜਿਹੜਾ ਸਾਡਾ ਰਾਜਾ ਹੈ ਉਹ ਮ੍ਰਿਤਕ ਹੋ ਜਾਵੇਗਾ, ਉਹਦੀ ਮੌਤ ਹੋ ਜਾਵੇਗੀ। ਆਪ ਕਿਰਪਾ ਕਰਕੇ ਉਹਨੂੰ ਬਚਾਉਣਾ ਕਰੋ।
0: ਉੱਠੋ ਆਪ ਰੱਛੋ ਸੁਖਦਾਈ,
1: ਇਸ ਕਰਕੇ ਆਪ ਕਿਰਪਾ ਕਰਕੇ ਉੱਠੋ ਤੇ ਉਸ ਸਾਡੇ ਰਾਜੇ ਦੀ ਰੱਛਿਆ ਕਰੋ ਜੀ।
0: ਹਿਮ ਕਹਿ ਨਿਰਪ ਕੇ ਢੇਗ ਲੈ ਗਏ,
1: ਇਸ ਤਰ੍ਹਾਂ ਮੰਤਰੀਆਂ ਨੇ ਬੇਨਤੀ ਕਰਕੇ ਭਾਈ ਕਲਿਆਣਾ ਜੀ ਨੂੰ ਜਿੱਥੇ ਉਹ ਰਾਜਾ ਬੇਹੋਸ਼ ਹੋਇਆ ਪਿਆ ਹੋਇਆ ਉਹਦੇ ਕੋਲ ਲੈ ਕੇ ਗਏ ਹਨ।
0: ਪਰਿਓ ਬੀਚ ਮੇਲ ਨਰ ਗਨ ਭਏ,
1: ਇਹ ਕਰਕੇ ਇੱਥੇ ਸਾਰੇ ਜਿੰਨੇ ਵੀ ਮਨੁੱਖ ਇਕੱਤਰ ਹੋਏ ਹਨ।
0: ਅਵਲੋਕਤ ਕਲਿਆਣ ਪਖਾਨਾ,
1: ਸਾਰਿਆਂ ਨੂੰ ਵੇਖ ਕੇ ਤੇ ਭਾਈ ਕਲਿਆਣਾ ਜੀ ਨੇ ਸਾਰਿਆਂ ਨੂੰ ਸੰਬੋਧਨ ਹੋ ਕੇ ਇਹ ਬਚਨ ਕੀਤੇ ਹਨ।
0: ਸ੍ਰੀ ਅਰਜਨ ਸਤਿਗੁਰੂ ਮਹਾਨਾ,
1: ਹੈ ਭਾਈ ਗੁਰੂ ਧੰਨ ਧੰਨ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਮਹਾਨ ਸਤਿਗੁਰੂ ਹਨ, ਪੂਰੇ ਗੁਰੂ ਹਨ।
0: ਤਿੰਨ ਕੀ ਸਿੱਖੀ ਧਾਰਨ ਕਰੀ ਹੈ,
1: ਇਸ ਕਰਕੇ ਤੁਸੀਂ ਸਾਰੇ ਭਾਈ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ

0: ਕਰਕੇ ਤੁਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਕੇ ਤੇ ਉਹਨਾਂ ਦੇ ਚਰਨਾਂ ਚ ਆ ਜਾ ਕੇ ਮੱਥਾ ਟੇਕਣਾ ਕਰੋ।
1: ਸਭ ਇਕੱਤਰ ਹੋਏ ਲਿਹੋ ਸਤਨਾਮ।
0: ਇਸ ਕਰਕੇ ਤੁਸੀਂ ਹੁਣ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਕੇ ਤੇ ਸਾਰੇ ਇਕੱਤਰ ਹੋ ਕੇ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ।
1: ਇਸ ਦੇਸ਼ ਕੋ ਕੀ ਜਹਿ ਪਰਨਾਮ।
0: ਜੋ ਅੰਮ੍ਰਿਤਸਰ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜੀਵਾਂ ਦਾ ਕਲਿਆਣ ਕਰਦੇ ਹਨ, ਸਾਰੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰਕੇ ਅੰਮ੍ਰਿਤਸਰ ਦੀ ਦਿਸ਼ਾ ਵੱਲ ਨੂੰ ਚਿਹਰਾ ਕਰਕੇ ਤੇ ਅਰਦਾਸ ਬੇਨਤੀ ਕਰੋ।
1: ਦਰਸ਼ਨ ਕਰਹਿ ਤੁਮਾਰੋ ਆਏ।
0: ਇਹ ਨਾਲ ਅਰਦਾਸ ਬੇਨਤੀ ਕਰਕੇ ਇਹ ਬੇਨਤੀ ਕਰੋ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਰਾਜ ਨੂੰ ਠੀਕ ਕਰੋ ਤੇ ਅਸੀਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਵਾਂਗੇ।
1: ਅਬ ਨਿਰਪ ਕੋ ਦੇਹ ਕੁਸ਼ਲ ਬਿਠਾਏ।
0: ਇਸ ਕਰਕੇ ਸਾਡੇ ਜਿਹੜੇ ਰਾਜੇ ਨੂੰ ਜੋ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰੋ ਜੀ।
1: ਹਿਮ ਭਾਈ ਕਲਿਆਣ ਸਿਖਾਏ।
0: ਇਸ ਤਰ੍ਹਾਂ ਭਾਈ ਕਲਿਆਣਾ ਜੀ ਨੇ ਉਹ ਸਾਰੇ ਜਿਹੜੇ ਰਾਜੇ ਦੇ ਮੰਤਰੀ ਹਨ, ਜਿਹੜੇ ਰਾਜੇ ਦੇ ਨਾਲ ਉਹਦੇ ਸੇਵਕ ਹਨ, ਲੋਕ ਹਨ, ਸਾਰਿਆਂ ਨੂੰ ਭਾਈ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਤੁਸੀਂ ਸਾਰੇ ਹੱਥ ਜੋੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ ਧਿਆਨ ਧਰਕੇ ਤੇ ਅੰਮ੍ਰਿਤਸਰ ਦਿਸ਼ਾ ਵੱਲ ਨੂੰ ਮੂੰਹ ਕਰਕੇ ਹੱਥ ਜੋੜ ਕੇ ਬੇਨਤੀ ਕਰਕੇ ਤੇ ਇਹ ਬਚਨ ਕਰੋ ਕਿ ਮਹਾਰਸ਼ੇ ਪਾਸ਼ੇ ਕਿਰਪਾ ਕਰੋ, ਸਾਡੇ ਰਾਜ ਨੂੰ ਠੀਕ ਕਰ ਦੇਵੋ, ਅਸੀਂ ਤੁਹਾਡੇ ਚਰਨਾਂ ਚ ਆਣ ਕੇ ਨਮਸਕਾਰ ਕਰਕੇ ਸਿੱਖੀ ਧਾਰਨ ਕਰਾਂਗੇ। ਇਸ ਤਰ੍ਹਾਂ ਤੁਸੀਂ ਬੇਨਤੀ ਕਰੋ।
1: ਹੱਥ ਜੋੜ ਸਭ ਬਿਨਾਂ ਅਲਾਏ।
0: ਤੇ ਸਾਰਿਆਂ ਨੇ ਹੱਥ ਜੋੜ ਕੇ ਭਾਈ ਕਲਿਆਣਾ ਜੀ ਦੇ ਕਹਿਣ ਦੇ ਅਨੁਸਾਰ ਅੰਮ੍ਰਿਤਸਰ ਦਿਸ਼ਾ ਵੱਲ ਨੂੰ ਮੂੰਹ ਕਰਕੇ ਹੱਥ ਜੋੜ ਕੇ ਖੜੇ ਹੋ ਕੇ ਅਰਦਾਸ ਬੇਨਤੀ ਕਰਦੇ ਹਨ।
1: ਸ੍ਰੀ ਅਰਜਨ ਕੇ ਲੈ ਕਰ ਨਾਮ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਨਾਮ ਲੈ ਕੇ ਸਤਿਗੁਰ ਦੇ ਚਰਨਾਂ ਧਿਆਨ ਧਰਕੇ
1: ਹੱਥ ਜੋੜ ਸਭ ਕੀਨ ਪ੍ਰਣਾਮ।
0: ਸਾਰਿਆਂ ਨੇ ਹੱਥ ਜੋੜ ਕੇ ਪ੍ਰਣਾਮ ਕੀਤਾ, ਨਮਸਕਾਰ ਕੀਤੀ ਹੈ।
1: ਪਰਸੇ ਚਰਨ ਸਿੱਖ ਕਲਿਆਣਾ।
0: ਫਿਰ ਉਸ ਤੋਂ ਬਾਅਦ ਇਹਦੇ ਸਾਰੇ ਜਿਹੜੇ ਉੱਥੇ ਦੇ ਮਨੁੱਖ ਹਨ, ਮੰਤਰੀ ਸੰਤਰੀ ਹਨ, ਰਾਜੇ ਦੇ ਸਾਰਿਆਂ ਨੇ ਭਾਈ ਕਲਿਆਣਾ ਜੀ ਨੂੰ ਬੇਨਤੀ ਕੀਤੀ ਹੈ, ਉਹਨਾਂ ਦੀ ਚਰਨਾਂ ਚ ਬੇਨਤੀ ਕੀਤੀ। ਕੀ ਕਹਿੰਦੇ ਹਨ?
1: ਤੁਮ ਭੀ ਬੇਨਤੀ ਕਰਹੋ ਪਖਾਨਾ।
0: ਭਾਈ ਕਲਿਆਣ ਜੀ ਕਹਿੰਦੇ ਕਿ ਭਾਈ ਸਾਹਿਬ ਜੀ ਤੁਸੀਂ ਵੀ ਕਿਰਪਾ ਕਰਕੇ ਹੁਣ ਸਤਿਗੁਰੂ ਅੱਗੇ ਬੇਨਤੀ ਕਰੋ, ਅਰਦਾਸ ਕਰੋ, ਤੁਹਾਡੇ ਕਹਿਣ ਦੇ ਮੁਤਾਬਕ ਅਸੀਂ ਵੀ ਅਰਦਾਸ ਕੀਤੀ ਹੈ, ਆਪ ਵੀ ਕਿਰਪਾ ਕਰਕੇ ਤੁਸੀਂ ਵੀ ਅਰਦਾਸ ਕਰੋ। ਜਿਸ ਤਰ੍ਹਾਂ ਫਿਰ ਭਾਈ ਕਲਿਆਣ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਨਗੇ, ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤ ਕਰਨਗੇ, ਇਹ ਆਪਾਂ ਕੱਲ ਦੇ ਦੀਵਾਨ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਆਪ ਨੇ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਦੀ ਆਪ ਨੇ ਖਿਮਾ ਬਖਸ਼ਿਸ਼।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰ ਇਤਿਹਾਸ ਕਥਾ ਵਿਚਾਰ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ ਜੀ BA, ਉਹਨਾਂ ਦਾ ਢਾਡੀ ਜਥਾ ਗੁਰ ਇਤਿਹਾਸ ਦੀਆਂ ਹਾਜ਼ਰੀਆਂ ਭਰਨਗੇ। ਸ਼ੁੱਕਰਵਾਰ ਨੂੰ ਸਾਧ ਸੰਗਤ ਜੀਓ ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਮੌਜੂਦਾ ਸੰਘਰਸ਼ ਦੇ ਸ਼ਹੀਦ ਸਿੰਘ ਉਹਨਾਂ ਨੂੰ ਸਮਰਪਿਤ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਹੋਣਗੇ। ਐਤਵਾਰ ਭੋਗ ਪਾਏ ਜਾਣਗੇ। ਉਸ ਤੋਂ ਉਪਰੰਤ ਵਿਸ਼ੇਸ਼ ਤੌਰ ਦੇ ਉੱਪਰ ਜੋ ਦੀਵਾਨ ਹਨ, ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਬੱਬਰ, ਜਿਨ੍ਹਾਂ ਦਾ ਕੱਲ੍ਹ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ, ਉਹਨਾਂ ਨੂੰ ਸਮਰਪਿਤ ਅਤੇ ਜੋ 16 ਤੇ 6 ਤਰੀਕ ਨੂੰ ਸਾਧ ਸੰਗਤ ਜੀ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਅਤੇ 5 ਤਰੀਕ ਨੂੰ ਸ਼ਹੀਦੀ ਭਾਈ ਭਾਗ ਸਿੰਘ ਜੀ ਭਿੱਖੀ ਪਿੰਡ ਉੱਤਰੀ ਅਮਰੀਕਾ ਦੇ ਪਹਿਲੇ ਸ਼ਹੀਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਅਤੇ ਸ਼ਹੀਦ ਭਾਈ ਬਤਨ ਸਿੰਘ ਜੀ ਦਲੇਲ ਸਿੰਘ ਵਾਲਾ, ਜੋ ਇਹਨਾਂ ਨੂੰ ਸਮਰਪਿਤ ਦੀਵਾਨ ਸਜਣੇ ਹਨ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸਾਧ ਸੰਗਤ ਜੀਓ ਢਾਡੀ ਵਾਰਾਂ ਗੁਰ ਇਤਿਹਾਸ ਦੇ ਨਾਲ ਜੁੜ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਣਿਆਂ ਵਾਂਗ ਜੀਣਾ ਮਰਦਾਂ ਵਾਂਗ ਮਰਨਾ ਰਿਹਾ ਜੱਗ ਤੇ ਨਾ ਪੰਜਾਬੀਆਂ ਦਾ ਯੋਧਾ ਉਹ ਜੋ ਲੜੇ ਮੈਦਾਨ ਅੰਦਰ ਰਿਹਾ ਮੁੱਢ ਤੋਂ ਜਾ ਪੰਜਾਬੀਆਂ ਦਾ ਜਦ ਤੱਕ ਜ਼ੁਲਮ ਦੀ ਭੱਠੀ ਨਾ ਹੋਵੇ ਠੰਡੀ ਲੈਂਦਾ ਕਦੇ ਨੀ ਤਾਪ ਪੰਜਾਬੀਆਂ ਦਾ ਉਸ ਕੌਮ ਦੇ ਸੜ ਗਏ ਨਸੀਬ ਜਿਹਨੂੰ ਮਿਲਿਆ ਕਦੇ ਸਰਾਪ ਪੰਜਾਬੀਆਂ ਦਾ ਇਹ ਦੇਸ਼ ਹੈ ਕੌਮੀ ਪਰਵਾਨਿਆਂ ਦਾ ਸੂਰਮ ਤਾਈ ਨੂੰ ਜਿਹਦੇ ਤੇ ਮਾਣ ਹੋਇਆ।

ਹੱਦਾਂ ਉੱਤੇ ਪੰਜਾਬ ਦੀ ਰੱਤ ਡੁੱਲੀ ਤਾਂ ਫਿਰ ਸੁਰਖਰੂ ਸਾਰਾ ਹਿੰਦੁਸਤਾਨ ਹੋਇਆ। ਸਰਵਰੇ ਕਾਇਨਾਤ ਮੁਜੱਸਮਾ ਏ ਆਬੇ ਹਯਾਤ, ਮਨੁੱਖਤਾ ਦੇ ਕੇਂਦਰ ਦੋ ਜਹਾਨ ਦੇ ਵਾਲੀ, ਵਾਲੀਏ ਕੁਲ ਆਲਮ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨ੍ਹਾਂ ਦੇ ਮੁਕੱਦਸ ਤੇ ਮੁਤਬਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਫਤਿਹ ਦੇ ਪਾਵਨ ਸਿਮਰਨ ਦੇ ਨਾਲ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿਚ ਲਵਾਉਂਦੇ ਹੋਏ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਮੇਰੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਰਵੇਲ ਸਿੰਘ ਜੀ ਆਪ ਜੀ ਦੇ ਨਾਲ ਕਥਾ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਉਪਰੰਤ ਦਾਸ ਦਾ ਸਮਾਂ ਇੱਕ ਘੰਟੇ ਦਾ ਹੈ, ਆਪ ਜੀ ਦੇ ਜੋੜੇ ਝਾੜਨ ਦਾ ਯਤਨ ਕਰਨਾ ਹੈ। ਆਓ ਇੱਕ ਵਾਰ ਪਿਆਰ ਵਿੱਚ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਸਵੇਰ ਦੇ ਦੀਵਾਨ ਵਿੱਚ ਮੈਂ ਇੱਕ ਪ੍ਰਕਰਣ ਆਰੰਭ ਕੀਤਾ ਹੋਇਆ, ਉਸੇ ਪ੍ਰਕਰਣ ਨੂੰ ਅਗੇਰੇ ਤੋਰਨ ਦਾ ਯਤਨ ਕਰਦਾ ਹਾਂ ਕਿ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਨੇ। 22 ਧਾਰ ਦੇ ਰਾਜਿਆਂ ਵੱਲੋਂ ਪਤਾ ਲੱਗਾ ਕਿ ਉਹਨਾਂ ਦਾ ਖੂਨੀ ਹਾਥੀ ਲੋਹਗੜ੍ਹ ਦੇ ਕਿਲੇ ਨੂੰ ਢਾਉਣ ਵਾਸਤੇ ਆ ਰਿਹਾ ਹੈ। ਮੇਰੇ ਪਾਤਸ਼ਾਹ ਨੇ ਆਖਿਆ, ਘਬਰਾਓ ਨਾ, ਸਾਡਾ ਹਾਥੀ ਰਾਜਿਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਜਦੋਂ ਇਸ਼ਾਰਾ ਕੀਤਾ ਦੁਨੀ ਚੰਦ ਵੱਲ, ਇਹਨੇ ਅਜੇ ਅੰਮ੍ਰਿਤ ਨਹੀਂ ਸੀ ਛਕਿਆ, ਸਰੀਰ ਕਰਕੇ ਬੜਾ ਭਾਰਾ ਤੇ ਬੜਾ ਜਵਾਨ ਤੇ ਮਜ਼ਬੂਤ ਲੱਗਦਾ ਹੈ, ਪਰ ਆਤਮਕ ਤੌਰ ਤੇ ਕਮਜ਼ੋਰ ਹੈ। ਮੇਰੇ ਪਾਤਸ਼ਾਹ ਨੇ ਜਦੋਂ ਆਖਿਆ ਹਾਥੀ ਸਾਡਾ ਲੜੇਗਾ, ਪਤਾ ਲੱਗਾ ਦੁਨੀ ਚੰਦ ਨੂੰ ਮੇਰਾ ਨਾਮ ਲਿਆ। ਜਦ ਗੱਲ ਸੁਣੀ ਮਹਾਰਾਜ ਤੋਂ, ਇਹ ਅੰਦਰੇ ਹੀ ਅੰਦਰ ਡਰ ਗਿਆ, ਰੰਗ ਫਿੱਕਾ ਪੀਲਾ ਪੈ ਗਿਆ, ਇਹਦਾ ਜੁੱਸਾ ਬਿਲਕੁਲ ਠਰ ਗਿਆ, ਇਹਨੂੰ ਠੰਡੀ ਤਰੇਲੀ ਆ ਗਈ, ਦਿਲ ਕੰਬਿਆ, ਹੌਕਾ ਭਰ ਗਿਆ, ਨਾ ਸੁਣ ਕੇ ਫੀਲ ਨਛਾਈ ਦਾ, ਇਹ ਜਿਉਂਦਾ ਹੀ ਬਸ ਮਰ ਗਿਆ। ਇਹ ਸੋਚੇ ਮੇਰੇ ਢਿੱਡ ਤੇ, ਜੇ ਹਾਥੀ ਪੈਰ ਨੂੰ ਧਰ ਗਿਆ ਮੈਂ ਦਲਿਆ ਮਿਧਿਆ ਜਾਵਾਂਗਾ, ਮੇਰਾ ਭਾਗ ਸਮਝ ਲੋ ਹਰ ਗਿਆ। ਕਿਉਂ ਨਹੀਂ ਸਮਝਾਉਂਦੇ ਗੁਰੂ ਨੂੰ, ਮੇਰਾ ਹਿਰਖ ਨਾਲ ਮਨ ਭਰ ਗਿਆ, ਜੇ ਸਭੇ ਛੱਡ ਮਸੰਦ ਗਏ ਤੇ ਸਮਝੋ ਬੇੜਾ ਤਰ ਗਿਆ। ਨਾਲਦਿਆਂ ਨੂੰ ਕਹਿੰਦਾ, ਗੱਲ ਸੁਣੋ, ਅੱਗੇ ਗੁਰੂ ਸਾਹਿਬ ਨੇ ਮਸੰਦ ਦੇਹਰਾਦੂਨ ਜਿਉਂਦੇ ਬਣ ਕੇ ਸਾੜੇ ਸਨ, ਆ ਮੈਂ ਰਾਸ਼ਨ ਜ਼ਿਆਦਾ ਚੁੱਕਦਾ, ਅੱਜ ਵਾਰੀ ਮੇਰੀ ਆ ਗਈ ਏ, ਅਨੰਦਪੁਰ ਦੇ ਕਿਲਿਆਂ ਨੂੰ ਘੇਰਾ ਪਿਆ ਹੋਇਆ, ਉਹ ਦਿਨ ਦੂਰ ਨਹੀਂ ਜਦੋਂ ਵਾਰੀ ਤੁਹਾਡੀ ਵੀ ਆ ਜਾਏਗੀ। ਤੇ ਕਹਿੰਦੇ ਫਿਰ ਅਸੀਂ ਕੀ ਕਰੀਏ, ਕਹਿਣ ਲੱਗਾ ਚਲੋ ਗੁਰੂ ਸਾਹਿਬ ਦੇ ਕੋਲੋਂ ਜਾ ਕੇ ਫੈਸਲਾ ਬਦਲੀ ਕਰਵਾ ਲੈਂਦੇ ਹਾਂ। ਰਾਤ ਵਿੱਚ ਇੱਕੋ ਹੀ ਏ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਗਿਆ, ਮੇਰੇ ਪਾਤਸ਼ਾਹ ਨੂੰ ਜਾ ਕੇ ਦੁਨੀ ਚੰਦ ਕਹਿੰਦਾ, ਪਾਤਸ਼ਾਹ ਜੀ ਆਪ ਜੀ ਨੇ ਮੇਰੀ ਡਿਊਟੀ ਹਾਥੀ ਨਾਲ ਲੜਨ ਦੀ ਲਾਈ ਏ। ਮੇਰੇ ਪਾਤਸ਼ਾਹ ਕਹਿੰਦੇ, ਹਾਂ ਤਗੜਾ ਹੋ, ਤੇਗ ਮਾਰ ਕੇ ਹਾਥੀ ਦੀ ਸੁੱਡ ਵੜ ਦੇਣੀ ਏ। ਕਹਿੰਦਾ ਮੈਂ ਇਹ ਤੇ ਨਹੀਂ ਪੁੱਛਣ ਆਇਆ ਹਾਥੀ ਮਾਰਨਾ ਕਿੱਦਾਂ, ਮੈਂ ਇਹ ਪੁੱਛਣ ਆਇਆ ਮੈਨੂੰ ਦੱਸਿਆ ਜਾਏ ਕਦੇ ਆਦ ਜਗਾਦ ਵਿੱਚ ਬੰਦਾ ਹਾਥੀ ਦਾ ਮੁਕਾਬਲਾ ਕਰ ਸਕਦਾ। ਮੇਰੇ ਪਾਤਸ਼ਾਹ ਨੇ ਆਖਿਆ, ਦੁਨੀ ਚੰਦਾ ਕਰ ਸਕਦਾ। ਜਦੋਂ ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਨੂੰ ਮਾਰਨ ਵਾਸਤੇ ਕੰਸ ਨੇ ਕੁਮਲੀਆ ਪੀੜ ਹਾਥੀ ਭੇਜਿਆ, ਜਦੋਂ ਹਾਥੀ ਸਾਹਮਣੇ ਆਇਆ ਉਹਨੇ ਸਾਹਮਣੇ ਵਾਲੇ ਦੰਦ ਖਿੱਚ ਲਏ, ਉਹਨਾਂ ਦੰਦਾਂ ਨਾਲ ਹਾਥੀ ਦੀਆਂ ਪਸਲੀਆਂ ਤੋੜ ਦਿੱਤੀਆਂ ਔਰ ਉਹਨੂੰ ਮੌਤ ਦੀ ਨੀਂਦੇ ਸਵਾ ਦਿੱਤਾ। ਇਸ ਅਟਲ ਸਚਾਈ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਲਠ ਰਾਗ ਦੇ ਅੰਦਰ ਦਰਜ ਕਰ ਦਿੱਤਾ, ਕੁਮਲੀਆ ਪੀੜ ਆਪ ਮਰਾਇਣ ਦਾ ਪਿਆਰਾ ਕਰ ਬਾਰਕ ਰੂਪ ਚਾਹਾ। ਦੁਨੀ ਚੰਦ ਕਹਿੰਦਾ, ਮਹਾਰਾਜ ਉਹ ਤੇ ਅਵਤਾਰ ਸੀ। ਮੇਰੇ ਪਾਤਸ਼ਾਹ ਕਹਿਣ ਲੱਗੇ, ਦੁਨੀ ਚੰਦਾ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹਨੂੰ 230 ਸਾਲ ਲਾ ਕੇ ਅਸਾਂ ਇਹੋ ਜਿਹਾ ਤਿਆਰ ਕਰ ਦਿੱਤਾ ਏ, ਭਾਵੇਂ ਕੋਈ ਦੁਆਪਰ ਯੁੱਗ ਦਾ ਅਵਤਾਰ ਹੋਵੇ, ਭਾਵੇਂ ਕੋਈ ਤ੍ਰੇਤਾ ਯੁੱਗ ਦਾ ਅਵਤਾਰ ਹੋਵੇ, ਇਹਦੀ ਸ਼੍ਰੇਣੀ ਅਵਤਾਰਾਂ ਨਾਲੋਂ ਵੀ ਉੱਚੀ ਆਉਂਦੀ ਏ। ਜਿੱਥੇ ਭਗਤੀ ਦੀ ਲੈਣ, ਸੰਤਗਿਰੀ ਦੀ ਲੈਣ ਮੁੱਕਦੀ ਏ, ਉੱਥੋਂ ਸਿੱਖੀ ਦੀ ਲੈਣ ਆਰੰਭ ਹੁੰਦੀ ਏ। ਇਸ ਕਰਕੇ ਸਿੱਖ ਜਿਹੜਾ ਹੈ ਇਹ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਏ, ਇਹ ਕੋਈ ਆਮ ਵਿਅਕਤੀ ਨਹੀਂ। ਤਗੜਾ ਹੋ, ਨਾਲਦਿਆਂ ਨੂੰ ਕਹਿੰਦਾ ਹੁਣ ਕੀ ਕਰੀਏ, ਨਾਲਦਿਆਂ ਦੇ ਬਹੁਤੀ ਉਗਰਾਹੀ ਲਿਆ ਕੇ ਕਿਹਨੂੰ ਦਿੰਦਾ ਰਿਹਾ। ਕਹਿੰਦਾ ਮੈਂ ਤੇ ਬਹੁਤੀ ਵਾਰਾਂ ਮਾਤਾ ਗੁਜਰੀ ਦੇ ਹੱਥ ਤੇ ਧਰ ਦਿੰਦਾ ਰਿਹਾ। ਨਾਲਦੇ ਕਹਿੰਦੇ ਤਾਂ ਹੀ ਫਿਰ ਗੁਰੂ ਸਾਹਿਬ ਤੈਨੂੰ ਮਰਵਾਉਣਾ ਚਾਹੁੰਦੇ ਆ, ਉਹ ਸਮਝਦੇ ਨਹੀਂ ਇਹ ਕਮਾਊ ਪੁੱਤ ਹੈ। ਫਿਰ ਕਹਿੰਦਾ ਮਾਤਾ ਕੋਲ ਜਾ ਕੇ ਫੈਸਲਾ ਬਦਲੀ ਕਰਵਾ ਲਈਏ। ਰਾਤ ਵਿੱਚ ਕੋਈ ਇਹ ਭੱਜਿਆ ਹੋਇਆ ਮਹਿਲਾਂ ਦੇ ਅੰਦਰ ਗਿਆ, ਮਾਤਾ ਗੁਜਰੀ ਦੇ ਚਰਨਾਂ ਨੂੰ ਹੱਥ ਲਾਇਆ। ਮਾਤਾ ਨੇ ਆਖਿਆ, ਵੇ ਪੁੱਤਰ ਦੁਨੀ ਚੰਦਾ ਤੈਨੂੰ ਇੰਨਾ ਸਾਹ ਕਿਉਂ ਚੜਿਆ ਹੋਇਆ। ਕਹਿੰਦਾ ਮਾਂ ਜੀ ਕੀ ਦੱਸਾਂ, ਇਹ ਸਵੇਰ ਨੂੰ ਸਾਹ ਮੁੱਕ ਜਾਣੇ ਨੇ, ਇਸ ਕਰਕੇ ਬੜੇ ਤੇਜ਼ੀ ਨਾਲ ਚੱਲ ਰਹੇ ਵੀ ਰਾਤੋ ਰਾਤ ਜਿੰਨੇ ਕਦੇ ਅੰਦਰੋਂ ਨਿਕਲ ਸਕਦੇ ਹਾਂ ਨਿਕਲ ਜਾਈਏ। ਮਾਤਾ ਨੇ ਆਖਿਆ, ਗੁਰੂ ਭਲੀ ਕਰੇ, ਸਾਹ ਮੁੱਕ ਕਿਉਂ ਜਾਣੇ ਨੇ। ਕਹਿੰਦਾ ਜੀ ਕੀ ਦੱਸਾਂ, ਤੁਹਾਡੇ ਪੁੱਤਰ ਨੇ ਹਾਥੀ ਨਾਲ ਲੜਾ ਕੇ ਮੈਨੂੰ ਮਰਵਾ ਜੂ ਦੇਣਾ ਹੈ।
ਤੇ ਹਾਥੀ ਦੇ ਪੈਰ ਥੱਲੇ ਬੰਦਾ ਐਵੇਂ ਫਿਸ ਜਾਂਦਾ ਜਿਵੇਂ ਬੰਦੇ ਦੇ ਪੈਰ ਥੱਲੇ ਟਮਾਟਰ। ਜਦੋਂ ਮੈਂ ਦਰੜਿਆ ਹੀ ਗਿਆ ਮਾਂ ਜੀ, ਫਿਰ ਸਾਹ ਤੇ ਮੋਕੀ ਜਾਣੇ ਨਾ, ਮਾਤਾ ਆਖਿਆ ਦੁਨੀ ਚੰਦ, ਪੁੱਤ ਕਰ ਕੁਝ ਸੋਚ ਵਿਚਾਰ ਵੇ, ਸਤਿਗੁਰ ਸੱਚਾ ਪਾਤਸ਼ਾਹ ਕਰਨ ਕਰਾਵਣ ਹਾਰ ਵੇ, ਸਰਬ ਕਲਾ ਸਮਰੱਥ ਹੋ ਸ਼ਕਤੀ ਦਾ ਅਵਤਾਰ ਵੇ, ਤਗੜਾ ਹੋ ਕਰ ਟਾਕਰਾ ਲੈ ਕੇ ਹੱਥ ਹਥਿਆਰ ਵੇ, ਵੇ ਜਦ ਤੂੰ ਨੇਜਾ ਮਾਰਿਆ ਹਾਥੀ ਸਕਣਾ ਨਹੀਂ ਸਹਾਰ ਵੇ, ਅੱਗੇ ਲੱਗ ਕੇ ਨੱਸਣਾ ਹਾਥੀ ਤੀਕਾਂ ਮਾਰ ਵੇ, ਸਾਰੇ ਜਗ ਤੇ ਹੋਮਣੀ ਤੇਰੀ ਜੈ ਜੈ ਕਾਰ ਵੇ, ਪੁੱਤਰਾ ਸਿਰ ਤੇ ਹੱਥ ਸੰਦੇਸ਼ ਦਾ ਕਦੇ ਨਾ ਆਉਣੀ ਹਾਰ ਵੇ, ਨਾਲੇ ਗੁਰੂ ਪ੍ਰਸੰਨ ਹੋ ਤੇ ਸੋਭਾ ਵੇ ਸੰਸਾਰ ਵੇ, ਤਗੜਾ ਹੋ। ਦੋ ਕੁ ਪੈਰ ਪਛਾਹ ਹੋ ਕੇ ਆਂਦਾ ਸੁਣ ਲਿਆ ਜੀ ਮਾਤਾ ਦਾ ਫੈਸਲਾ, ਨਾਲ ਦੇ ਕਹਿੰਦੇ ਸੁਣ ਲਿਆ, ਉਹ ਕਹਿੰਦਾ ਸੁਣਿਆ ਕਿ ਕੁਝ ਸਮਝੇ ਵੀ ਜੇ, ਕਹਿੰਦੇ ਤੁਸੀਂ ਸਾਡੇ ਲੀਡਰ ਹੋ ਸਮਝਾ ਤੁਸੀਂ ਦਿਓ। ਕਹਿੰਦਾ ਦਰਅਸਲ ਮੈਨੂੰ ਮਰਵਾਉਣ ਦਾ ਮਾਮਲਾ ਕੱਲੇ ਸਤਿਗੁਰਾਂ ਨੇ ਰਚਿਆ, ਇਹਨਾਂ ਸਾਰੇ ਟੱਬਰ ਨੇ ਇਕੱਠਿਆਂ ਬਹਿ ਕੇ ਸਲਾਹ ਕੀਤੀ ਏ ਕਿ ਜਿੱਧਰ ਜਾਏ ਇਹਨੂੰ ਕਹੋ ਤਗੜਾ ਹੋ, ਜਿੱਧਰ ਜਾਏ ਇਹਨੂੰ ਕਹੋ ਤਗੜਾ ਹੋ, ਪਰ ਮੈਂ ਕਾਬੂ ਚ ਆਉਣ ਵਾਲਾ ਨਹੀਂ। ਦੁਨੀ ਚੰਦ ਨੇ ਆਖਿਆ ਸਾਰੇ ਸੁਣੋ ਭਰਾ ਜੀ, ਉਹ ਰੱਜਿਆ ਨਾਲ ਸ਼ਰਾਬ ਦੇ ਹਾਥੀ ਬੁਰੀ ਬਲਾ ਜੀ, ਸਭਨਾ ਪਾਸੇ ਹੋਮਣਾ ਮੈਨੂੰ ਵਿੱਚ ਪਸਾ ਜੀ, ਪਰ ਮੈਂ ਨੀ ਜਾਨ ਗਵਾਵਣੀ ਗੱਲਾਂ ਦੇ ਵਿੱਚ ਆ ਜੀ, ਇਥੋਂ ਭੱਜ ਕੇ ਜਾਣ ਦਾ ਲੱਭ ਲਿਆ ਮੈਂ ਰਾਹ ਜੀ, ਪਿਛਲੇ ਪਾਸੇ ਕਿਲੇ ਦੇ ਰੱਸੇ ਲਓ ਲਮਕਾ ਜੀ, ਨੱਸੋ ਛਾਲਾ ਮਾਰ ਕੇ ਤੇ ਜਾਨਾ ਲਓ ਬਚਾ ਜੀ। ਕਹਿੰਦਾ ਜੇ ਸਟੋਰ ਦਾ ਚਾਰਜ ਮੇਰੇ ਕੋਲ, ਮੈਂ ਭਾਜੀ ਦਾ ਬਦਲਾ ਬਾਜ ਘੱਟ ਹੈ, ਕਹਿੰਦਾ ਨੱਸੋ ਛਾਲਾ ਮਾਰ ਕੇ ਤੇ ਜਾਨਾ ਲਓ ਬਚਾ ਜੀ। ਨਾਲ ਦੇ ਉਹਨੂੰ ਕਹਿੰਦਾ ਵੱਡੇ ਸਟੋਰ ਦਾ ਚਾਰਜ ਤੇ ਮੇਰੇ ਕੋਲ ਹੈ ਤੇ ਮੈਂ ਚਾਬੀ ਲਾ ਕੇ ਤੇ ਰੱਸੇ ਲੈ ਕੇ ਆਉਣਾ, ਤੁਸੀਂ ਲੋਹਗੜ੍ਹ ਦੀ ਬੁਰਜੀ ਦੇ ਕੋਲ ਪਹੁੰਚ ਜਾਓ। ਇਹਨੇ ਖੋਲਿਆ ਤਾਲਾ, ਰੱਸਿਆਂ ਦਾ ਭਰਿਆ ਥੱਬਾ ਮੋਢੇ ਤੇ ਰੱਖ ਲਿਆ ਤੇ ਉਸ ਲੋਹਗੜ੍ਹ ਦੀ ਬੁਰਜੀ ਵੱਲ ਨੂੰ ਤੁਰ ਪਿਆ। ਜਾ ਕੇ ਇਹਨੇ ਪਾਇਆ ਨਾਗਵਾਲ, ਗਾਹ ਹੋ ਕੇ ਉਤਰਨ ਲੱਗਾ, ਇੱਕ ਸਾਥੀ ਨੇ ਬਾਹ ਫੜ ਲਈ, ਕਹਿੰਦੇ ਤੁਸੀਂ ਸਾਡੇ ਲੀਡਰ ਹੋ, ਕਿੱਥੇ ਚੱਲੇ ਹੋ? ਕਹਿਣ ਲੱਗਾ ਉਤਰਨ ਲੱਗਾ ਹੈ। ਕਹਿੰਦਾ ਲੀਡਰ ਦਾ ਕੰਮ ਹੈ ਸਿਰ ਤੇ ਖਲੋ ਕੇ ਅਗਵਾਈ ਕਰਨੀ, ਪਹਿਲਾਂ ਅਸੀਂ ਉਤਰਾਂਗੇ। ਤੇ ਦੁਨੀ ਚੰਦ ਵੀ ਸੋਚਦਾ ਮੇਰਾ ਭਾਰ ਬੜਾ ਹੈ, ਇਹਨਾਂ ਦੇ ਉਤਰਨ ਨਾਲ ਰੱਸਾ ਪਰਖਿਆ ਜਾਏਗਾ। ਜਿਹੜੇ ਨਾਲ ਦੇ ਸਨ ਕੋਈ ਇੱਕ ਇੱਕ ਦੋ ਦੋ ਕਰਕੇ, ਕੋਈ 60 ਕਿਲੋ, ਕੋਈ 65 ਕਿਲੋ, ਕੋਈ 70 ਕਿਲੋ ਉਤਰ ਗਏ। ਜਦੋਂ ਵਾਰੀ ਆਈ ਦੁਨੀ ਚੰਦ ਦੀ, ਇਹਦਾ 7 ਮਣ ਪੱਕਾ ਭਾਰ ਰੱਸੇ ਨੂੰ ਪਾਇਆ ਹੱਥ, ਅਜੇ 2 ਕੁ ਫੁੱਟ ਗਾਂ ਹੋਇਆ, ਕੜਕ ਕਰਦਾ ਟੁੱਟਿਆ ਰੱਸਾ, ਜਿਵੇਂ ਜ਼ਮੀਨ ਤੇ ਡਿੱਗ ਕੇ ਮੋਟੇ ਪੱਟੋਂ ਲੱਤ ਟੁੱਟੀ। ਉਸ ਵੇਲੇ ਦਾ ਵੇਰਵਾ BA ਦਾ ਢਾਡੀ ਜਥਾ ਇਹਨਾਂ ਸਤਰਾਂ ਚ ਹੇ ਇਉਂ ਕਰ ਰਿਹਾ।

बेमुख होए राम ते लगन जन्म मजोग, खिन में कौड़े हो गए जितड़े माया भोग। सोचदा सी जान बचा लवांगा पर मरन लखाए मंडल में आए। धन गुरु नानक दे महाराज सच्चे पातशाह सारे सिद्धांत नूं बयान करदे होए कहिंदे, जाओ तो प्रेम खेलन का चाओ, सिर तर तली गली मेरी आओ, इत मार्ग पैर त्रीजै सिर दीजै काण ना कीजै। कहिंदे मौत मनुखा तेरे किन्नी क दूर है, गुरु नानक महाराज दा वचन है। कहिंदे यक अर्ज गुप्तम पेश तो दरगोस कुन करतार, हक्का कबीर करीम तू बे ऐब परवदगार। दुनिया मकामे फानी, दुनिया चलनी सरा है, ए पक्के दिलों पहला यकीन कर। जे धर्म जी दुनिया ते तुरना चाहना है पहला मौत दा इकबाल कर ले। दुनिया मकामे फानी तहकीक दिलदानी, ममसर मोए इजराइल गिरफ्त है। इस्लाम वाले कहिंदे आ जदों रब ने जान कढ़न वास्ते आउणा है ते ओ तेरे सिर दे वाला नूं पकड़ के बैठा होया है। गुरु नानक महाराज अपने ते मिसाल लाउंदे होए कहिंदे आ, ओ कहिंदे जिन्हें जान कढ़नी आ इजराइल फरिश्ता जान कढ़न आउंदा है। उन्हां दी भाषा विच, उन्हां दे धर्म विच, उन्हां दे संकल्प दे अंदर ही गुरु नानक महाराज समझा रहे, ममसर मोए इजराइल गिरफ्त है। दिल हेत न दानी जन पिसर पदर बरादरा, कसनेस दस्तंगीर आखर व्यपतंग। जदों डिग पिया मरगे बिस्तर ते, डिगना बड़ी तरह दा है, इथे इहदे अर्थ बन गए जदों डिगया ते मुड़के उठिया ना मर गया। एक हुंदा ठेडा लग के डिगना ते उठ पैना, बच्चा डिगदा उठ पैंदा है। पर व्यपतंग दे अर्थ ए ने कि जदों बंदा एक वारा डिगा ते मुड़के मौत दी अंगोश विच जा पिया उठिया ना। आखर व्यपतंग कशन दार्द चू शब्द तकबीर शब रोज कस्तम। ध्यान देना गुरु प्यारी साध संगत, जदों धन गुरु ग्रंथ साहिब महाराज की संपादना हुई उदो पैर वाली बिंदी नहीं थी। पैर वाली बिंदी भाई कान सिंह नाभा ने बाद विच लाई। जिन्ना चिर पैर वाली बिंदी बुलाउंदे नहीं उन्ना चिर अरबी ते फारसी दे अर्थ सही हो ही नहीं सकते। जे हुण सच्चे दे पैर च बिंदी नहीं बुलावांगा बनेगा सब, सब दे अर्थ ने सारे। पर इथे इहदा अर्थ है रात शब, सच्चे दे पैर च बिंदी बुलाएगी भावें है नहीं, पर जदों संप्रदावां संथिया देंदियां ने ओह बकायदा फारसी ते अरबी नूं बुलाउणा किवें आ उन्हां च सिखाया जांदा है। बड़े विद्वान सज्जन बैठे हो कहिंदे शब रोज रात ते दिन भजा फिरदा तेरा मन खलोंदा नहीं। शब रोज गस्तम कर हवा कर देम बदी ख्याल, गाहे ना नेकी कार करदम ममाई किन्ही अहवाल। बदबख्त हम चू वकील गाफल बे नजर विभाग, नानक बगोयत जन तुरा तेरे चाकरा पां खाक। ए सोचदा सी मेरी जिंदगी बच जाएगी जदों डिगा है मोटे पट्टों लट टुटी। हुण नालदियां नूं कहिंदा मेरे पिंड मजीठे पहुंचा दिओ। हुण मेरे पातशाह ने हाथी आख्या जे ते बंदा होवे बंदियां कोल चुकना औखा नहीं, पर सत मन पक्का भारा बंदा चुकना किन्ना औखा है। चार चपेरे पिया होया घेरा ਉਹ ਵੀ ਸੋਚਦੇ ਨੇ ਜਿੰਨੇ ਆਨੰਦਪੁਰ ਦੇ ਕਿਲਿਆਂ ਚੋਂ ਘਟਦੇ ਇਹਨਾਂ ਨੂੰ ਘਟ ਲੈਣ ਦੀਏ ਤੇ ਰਸਤਾ ਹੀ ਸਪਲਾਈ ਬੰਦ ਹੈ ਪਾਣੀ ਬੰਦ ਹੈ ਇੱਕ ਨਾ ਇੱਕ ਦਿਨ ਅਸੀਂ ਘੇਰਾ ਮਜ਼ਬੂਤ ਕਰਕੇ ਗੁਰੂ ਨੂੰ ਪਕੜ ਲਵਾਂਗੇ। ਜਾਣ ਲੱਗਿਆ ਇਹਨਾਂ ਦੀ ਵੀ ਜਾਨ ਬਚ ਗਈ। ਆਪਣੇ ਪਿੰਡ ਮਜੀਠੇ ਪਹੁੰਚਿਆ ਜਦੋਂ ਲੋਕਾਂ ਨੇ ਆਖਿਆ ਗੁਰੂ ਤੋਂ ਬੇਮੁੱਖ ਹੋ ਕੇ ਆਇਆ, ਕਹਿੰਦਾ ਮੇਰੇ ਕੋਲ ਲੋਕਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ, ਮੇਰਾ ਮੰਜਾ ਬਾਹਰ ਹਵੇਲੀ ਚ ਡਾਹ ਦਿਓ। ਹਵੇਲੀ ਚ ਡਾਹ ਦਿੱਤਾ ਮੰਜਾ, ਉਹ ਘੀਰੇ ਚੋਂ ਨਿਕਲਿਆ ਸੱਪ ਉਹਨੇ ਮਾਰਿਆ ਡੰਗ ਤੇ ਦੀ ਮੌਤ ਹੋ ਗਈ। ਇੱਕ ਬਹੁਤ ਵੱਡਾ ਸਿਧਾਂਤ ਗੁਰੂ ਕਲਗੀਧਰ ਪਾਤਸ਼ਾਹ ਕੌਮ ਨੂੰ ਦੇਣਾ ਚਾਹੁੰਦੇ ਨੇ। ਧਿਆਨ ਦੇਣਾ ਇਕਾਗਰਤਾ ਬਖਸ਼ਿਤ ਕਰਿਓ। ਸੱਪ ਹੀ ਕਿਉਂ ਲੜਿਆ, ਤੀਰ ਵੱਜ ਕੇ ਨਹੀਂ ਮਰਿਆ, ਗੋਲੀ ਵੱਜ ਕੇ ਨਹੀਂ ਮਰਿਆ, ਸੱਪ ਲੜ ਕੇ ਮਰਿਆ, ਕਿਉਂਕਿ ਸੱਪ ਲੜਨ ਦੇ ਨਾਲ ਜ਼ਹਿਰ ਚੜਦਾ। ਤੇ ਗੁਰਬਾਣੀ ਦਾ ਫਰਮਾਨ ਹੈ, ਦਸਨ ਬਹੂਨ ਭਿਅੰਗੰ ਮੰਤਰ ਗਾਰੜੀ ਨਿਵਾਰਣੰ ਵਿਆਦ ਉਪਾੜਨ ਸੰਤੰ ਨਾਨਕ ਲਬਧ ਕਰਮਣ। ਜਿਵੇਂ ਗਾਰੜੂ ਮੰਤਰ ਦੁਆਰਾ ਸਪੇਰਾ ਸੱਪ ਦੇ ਡੰਗੇ ਦੀ ਜ਼ਹਿਰ ਨੂੰ ਉਤਾਰ ਦਿੰਦਾ, ਇਸੇ ਤਰ੍ਹਾਂ ਗੁਰੂ ਦਾ ਮੰਤਰ ਬੰਦੇ ਦੇ ਜੀਵਨ ਵਿੱਚੋਂ ਵਿਸ਼ਿਆਂ ਦੀ ਵਿਛ ਨੂੰ ਕੱਢ ਦਿੰਦਾ। ਇਹ ਸੱਪ ਲੜ ਕੇ ਕਿਉਂ ਮਰਿਆ ਗੁਰੂ ਸਾਹਿਬ ਦੱਸਣਾ ਚਾਹੁੰਦੇ ਨੇ। ਅੱਜ ਪੰਜਾਬ ਦੀ ਧਰਤੀ ਤੇ ਨਸ਼ਿਆਂ ਦਾ ਛੇਵਾਂ ਦਰਿਆ ਚੱਲ ਰਿਹਾ ਹੈ। ਜਿਹੜੀ ਸਰਕਾਰ ਆਉਂਦੀ ਏ ਕਸਮਾਂ ਖਾਂਦੀ ਏ, ਪਰ ਕੋਈ ਉਪਰਾਲਾ ਨਹੀਂ, ਕੇਵਲ ਪੰਜਾਬ ਨੂੰ ਲੁੱਟ ਕੇ ਆਪਣੇ ਢਿੱਡ ਭਰ ਲਿਆ ਜਾਂਦਾ ਤੇ ਲੋਕਾਂ ਦੀ ਖਾਤਰ ਕੁਝ ਨਹੀਂ ਕੀਤਾ ਜਾਂਦਾ। ਬੇਨਤੀ ਕਰਨਾ ਚਾਹੁੰਦਾ ਹਾਂ ਗੁਰੂ ਪਿਆਰੇ ਖਾਲਸਾ ਜੀ, ਉਹ ਜਿਹੜੇ ਉਦੋਂ ਗੁਰੂ ਨਾਲੋਂ ਟੁੱਟ ਗਏ
ਉਹਨਾਂ ਨੂੰ ਵੀ ਸੱਪ ਲੜਦਾ ਹੈ। ਜਿਹੜੇ ਅੱਜ ਗੁਰੂ ਨਾਲੋਂ ਟੁੱਟਦੇ ਉਹਨਾਂ ਨੂੰ ਵੀ ਸੱਪ ਲੜਦਾ ਹੈ, ਭਾਵੇਂ ਉਹ ਚਿੱਟੇ ਚੋਂ ਨਿਕਲ ਕੇ ਲੜੇ, ਭਾਵੇਂ ਭੁੱਕੀ ਚੋਂ ਨਿਕਲ ਕੇ ਲੜੇ, ਭਾਵੇਂ ਸਮੈਕ ਚੋਂ ਨਿਕਲ ਕੇ ਲੜੇ, ਭਾਵੇਂ ਟੀਕੇ ਚੋਂ ਨਿਕਲ ਕੇ ਲੜੇ, ਭਾਵੇਂ ਬੋਤਲ ਚੋਂ ਨਿਕਲ ਕੇ ਲੜੇ, ਜਿਹੜੇ ਉਦੋਂ ਗੁਰੂ ਨਾਲੋਂ ਟੁੱਟਦੇ ਨੇ ਉਹਨਾਂ ਨੂੰ ਵੀ ਸੱਪ ਲੜਦਾ ਏ, ਜਿਹੜੇ ਅੱਜ ਗੁਰੂ ਨਾਲੋਂ ਟੁੱਟਦੇ ਨੇ ਉਹਨਾਂ ਨੂੰ ਵੀ ਸੱਪ ਲੜਦਾ। ਇਹ ਮਰ ਗਿਆ ਇਹਦਾ ਪਿੱਛਾ ਨਹੀਂ ਕਰਨਾ। ਆਓ ਤੱਕੋ ਜਰਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਇਹ ਰਾਤ ਭੱਜਾ ਸੀ, ਅੰਮ੍ਰਿਤ ਵੇਲਾ ਹੋਇਆ, ਸਿੱਖਾਂ ਨੇ ਆਖਿਆ ਪਾਤਸ਼ਾਹ ਜੀ ਉਹ ਤੁਹਾਡਾ ਹਾਥੀ ਤੇ ਰਾਤ ਦਾ ਰਫੂ ਚੱਕਰ ਹੋ ਗਿਆ ਜੇ, ਹੁਣ ਕਿਰਪਾ ਕਰਕੇ ਦੱਸੋ ਰਾਜਿਆਂ ਦੇ ਹਾਥੀ ਦਾ ਮੁਕਾਬਲਾ ਕੌਣ ਕਰੇਗਾ। ਮੇਰੇ ਪਾਤਸ਼ਾਹ ਕਹਿਣ ਲੱਗੇ ਘਬਰਾਓ ਨਾ, ਰਾਜਿਆਂ ਦੇ ਹਾਥੀ ਦਾ ਮੁਕਾਬਲਾ ਸਾਡਾ ਸ਼ੇਰ ਕਰੇਗਾ। ਕਹਿਣ ਲੱਗੇ ਤੁਹਾਡਾ ਹਾਥੀ ਤੇ ਵੇਖ ਲਿਆ, ਹੁਣ ਸ਼ੇਰ ਦੇ ਦਰਸ਼ਨ ਕਰਵਾ ਦਿਓ। ਮੇਰੇ ਪਾਤਸ਼ਾਹ ਕਹਿੰਦੇ ਜਾਓ, ਘੋੜਿਆਂ ਦੇ ਤਬੇਲੇ ਸੇਵਾ ਕਰ ਰਿਹਾ ਜੇ, ਇਹ ਬਾਬੇ ਬੱਲੂ ਦਾ ਪੜਪੁੱਤਰ ਹੈ, ਭਾਈ ਮਾਈ ਦਾਸ ਦਾ ਪੁੱਤਰ ਹੈ, ਤੇ ਜਿਨ੍ਹਾਂ 90 ਸਾਲ ਦੀ ਉਮਰ ਚ ਬੰਦ ਕਟਵਾਇਆ ਸਨਮਾਨਯੋਗ ਹੈੱਡ ਗ੍ਰੰਥੀ ਦਰਬਾਰ ਸਾਹਿਬ ਭਾਈ ਮਨੀ ਸਿੰਘ, ਉਹਨਾਂ ਦਾ ਲਖਤੇ ਜਿਗਰ ਹੈ, ਇਹਦਾ ਨਾਂ ਹੈ ਸਰਦਾਰ ਬਚਿੱਤਰ ਸਿੰਘ। ਇੱਕ ਸਿੱਖ ਗਿਆ, ਉਹਨੇ ਜਾ ਕੇ ਵਧਾਈ ਦਿੱਤੀ, ਆਖਿਆ ਬਚਿੱਤਰ ਸਿੰਘ ਵਧਾਈ ਹੋਵੇ। ਕਹਿੰਦਾ ਕਿਹੜੀ ਗੱਲ ਦੀ ਵਧਾਈ ਦਿੰਦੇ ਹੋ? ਸਿੱਖ ਨੇ ਅੱਗੋਂ ਆਵਾਜ਼ ਦੇ ਕੇ ਆਖਿਆ, ਗੁਰੂ ਪਾਤਸ਼ਾਹ ਨੇ ਤੇਰੀ ਡਿਊਟੀ ਹਾਥੀ ਨਾਲ ਲੜਨ ਦੀ ਲਾਈ, ਬਸ ਫਰਕ ਹੈ, ਇੱਕ ਡਰ ਕੇ ਭੱਜ ਗਿਆ, ਉਹਨੂੰ ਗੁਰੂ ਤੇ ਭਰੋਸਾ ਨਹੀਂ। ਜਦੋਂ ਗੁਰੂ ਤੇ ਭਰੋਸਾ ਹੁੰਦਾ ਹੈ ਬੰਦਾ 7 ਸਮੁੰਦਰਾਂ ਨੂੰ ਚੀਰ ਕੇ ਪਾਰ ਹੋ ਜਾਂਦਾ ਹੈ। ਜਦੋਂ ਗੁਰੂ ਤੇ ਭਰੋਸਾ ਹੁੰਦਾ ਹੈ ਉਦੋਂ ਹੀ ਅੰਮ੍ਰਿਤ ਵੇਲਾ ਸਾਂਭਿਆ ਜਾਂਦਾ ਹੈ, ਜਦੋਂ ਗੁਰੂ ਤੇ ਭਰੋਸਾ ਹੁੰਦਾ ਹੈ ਉਦੋਂ ਹੀ ਨਿਤਨੇਮ ਦੀਆਂ ਦਾਤਾਂ ਝੋਲੀ ਚ ਪੈਂਦੀਆਂ ਨੇ, ਜਦੋਂ ਗੁਰੂ ਤੇ ਭਰੋਸਾ ਹੁੰਦਾ ਹੈ ਉਦੋਂ ਹੀ ਗੁਰੂ ਘਰ ਵਿਚ ਚੌਂਕੜਾ ਮਾਰ ਕੇ ਬੈਠਾ ਜਾਂਦਾ ਹੈ, ਨਹੀਂ ਤੇ ਜ਼ਿੰਦਗੀ ਦੇ ਰਝੇਵਿਆਂ ਵਿਚ ਲੋਕਾਂ ਕੋਲ ਟਾਈਮ ਕਿੱਥੇ? ਜਿਹਨੇ ਕਰ ਰਿਹਾ ਹਾਂ ਇਹਨੂੰ ਭਰੋਸਾ ਹੈ। ਜਦੋਂ ਸੁਣੀ ਗੱਲ ਉਸੇ ਵੇਲੇ ਚੁੰਗੀਆਂ ਮਾਰਦਾ ਹੋਇਆ ਗੁਰੂ ਦਰਬਾਰ ਵੱਲ ਨੂੰ ਆ ਰਿਹਾ, ਆਓ ਆਉਂਦੇ ਸੂਰਮੇ ਦੇ ਦਰਸ਼ਨ ਦਿਦਾਰੇ ਕਰੀਏ, ਮੇਰਾ ਸਾਥ ਦੇ ਰਹੇ ਨੇ ਕੌਮ ਦੇ ਮਹਾਨ ਢਾਡੀ ਗਿਆਨੀ ਬਲਕਾਰ ਸਿੰਘ ਜੀ ਗੁਰਦਾਸਪੁਰੀ, ਸ਼ਰੰਗੀ ਮਾਸਟਰ ਪ੍ਰੋਫੈਸਰ ਸੁਖਵਿੰਦਰ ਸਿੰਘ ਸਭਰਾ, ਦਾਸ ਗਿਆਨੀ ਗੁਰਮੇਜ ਸਿੰਘ ਬੀ ਏ, ਇਹਨਾਂ 17 ਇਹ ਬੈਂਦੀਆਂ ਲੈਣਾ ਨੇ, ਪਿਆਰ ਨਾਲ ਸਰਵਣ ਕਰੋ ਬੀ ਏ ਦਾ ਢਾਡੀ ਜਥਾ ਕਿਉਂ ਵੀ ਨਹੀਂ ਕਰ ਰਿਹਾ।

ਚੁੰਗੀਆਂ ਭਰਦਾ ਹੋਇਆ ਗੁਰੂ ਦਰਬਾਰ ਵਿੱਚ ਆਇਆ। ਮੇਰੇ ਪਾਤਸ਼ਾਹ ਨੇ ਇਹਨੂੰ ਵਲਦਾਰ ਬਰਛਾ, ਜਿਹਨੂੰ ਨਿਹੰਗ ਸਿੰਘ ਨਾਗਣੀ ਬਰਛਾ ਕਹਿੰਦੇ ਉਹ ਬਖਸ਼ਿਆ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ, ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ, ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਪ੍ਰਥਮ ਭਗਵਤੀ ਤੋਂ ਲੈ ਕੇ ਸਰਬੱਤ ਦੇ ਭਲੇ ਤੱਕ ਗੁਰੂ ਚਰਨਾਂ ਚ ਕੀਤੀ ਅਰਦਾਸ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਪੈਰਾਂ ਨੂੰ ਲਾਏ ਹੱਥ ਤੇ ਤੁਰਨ ਲੱਗਾ ਸੂਰਮਾ। ਮੇਰੇ ਪਾਤਸ਼ਾਹ ਨੇ ਇੱਕ ਤੇਜ਼ ਤਰਾੜ ਘੋੜਾ ਬਖਸ਼ਿਆ, ਵਾਲਦਾਰ ਬਖਸ਼ਾ ਬਖਸ਼ਿਆ, ਤੇ ਜਿਹੜਾ ਭੱਜ ਗਿਆ ਉਹਦੀ ਗਾਥਾ ਵੀ ਸੁਣਾਈ। ਜਦ ਖਬਰ ਹੋਈ ਮਹਾਰਾਜ ਨੂੰ, ਨੱਸ ਗਿਆ ਕਮੀਨਾ, ਹੁਣ ਉਸੇ ਵੇਲੇ ਸੱਦਿਆ ਇੱਕ ਸਿੰਘ ਨਗੀਨਾ ਜਿਹਦਾ ਨਾਮ ਬਚਿੱਤਰ ਸਿੰਘ ਹੈ, ਗੁਰਸੰਗ ਲਿਵ ਲੀਣਾ, ਇਹਦੇ ਡੌਲੇ ਮੁਦਗਰ ਲੋਹੇ ਦੇ ਤੇ ਚੌੜਾ ਸੀਨਾ, ਗੁਰਾਂ ਥਾਪੀ ਦਿੱਤੀ ਕੰਢ ਤੇ ਕਿਹਾ ਸ਼ਕੀਨਾ, ਇੱਕ ਹਾਥੀ ਭੇਜਿਆ ਰਾਜਿਆਂ ਜੋ ਕੈਰ ਕਮੀਨਾ, ਜਾ ਮੱਥਾ ਯੋਧਾ ਵਿੰਨ ਦੇ ਮੁੱਕ ਜਾਵੇ ਕੀਨਾ, ਸਦਾ ਅਣਖੀ ਜਾਨਾ ਵਾਰ ਦੇ ਨਾ ਮੰਨ ਦੇ ਈਣਾ। ਮੇਰੇ ਪਾਤਸ਼ਾਹ ਤੋਂ ਲੈ ਕੇ ਆ ਗਿਆ ਭਾਈ ਬਚਿੱਤਰ ਸਿੰਘ, ਲਾਈ ਘੋੜੇ ਨੂੰ ਅੱਡੀ ਤੇ ਤੁਰਿਆ ਬਾਹਰਲੇ ਦਰਵਾਜੇ ਵੱਲ ਨੂੰ। ਉਧਰੋਂ ਬਾਈ ਧਾਰ ਦੇ ਰਾਜੇ ਜੈ ਦੇਵਾਂ ਦੇ ਨਾਰੇ ਮਾਰਦੇ ਹੋਏ ਅੱਗੇ ਹਾਥੀ ਲਾਇਆ। ਦਿੱਲੀ ਤੋਂ ਆਈਆਂ ਹੋਈਆਂ ਫੌਜਾਂ ਯਾ ਅਲੀ ਲਾ ਇਲਾਹਾ ਇਲਲਾ ਮੁਹੰਮਦ ਰਸੂਲ ਅੱਲਾ ਕਹਿ ਕੇ ਅੱਗੇ ਵੱਧ ਰਹੀਆਂ ਨੇ। ਉਧਰ ਚੜ ਪਏ ਜੰਗ ਨੂੰ ਰਲਿਆੜੀ ਆੜੀ, ਇੱਕ ਦਲ ਸੈਨਾ ਮੁਗਲ ਸੀ, ਇੱਕ ਤਰਫ ਪਹਾੜੀ, ਉਹਨਾਂ ਅੱਗੇ ਹਾਥੀ ਲਾ ਲਿਆ। ਮਿਰਚੁਕਣੀ ਵਾੜੀ ਉਹ ਰੱਜਿਆ ਨਾਲ ਸ਼ਰਾਬ ਦੇ, ਜਾਂਦਾ ਚੰਗਾੜੀ ਉਹ ਸੁੰਡ ਮਾਰ ਕੇ ਸੁੱਟਦਾ, ਦਲ ਜਾਂਦਾ ਦਾੜੀ, ਖੁੱਲ ਗਈ ਪਰਬਤ ਕੈਲਾਸ਼ ਤੇ ਸ਼ਿਵ ਜੀ ਦੀ ਤਾੜੀ, ਕੇਸਰੀ ਚੰਦ ਗਜਰਾਜ ਦੇ ਆਰਿਆ ਪਛਾੜੀ, ਉਹ ਸਾਖੇ ਸਿੰਘ ਅਜਮਾਰ ਨੇ ਕਰ ਫਾੜੀ ਫਾੜੀ, ਮੈਂ ਢਾਉਣੀ ਲੋਹ ਗੜ ਕਿਲੇ ਦੀ ਸਾ ਮਮਟੀ ਮਾੜੀ, ਸੂਰਮਿਆਂ ਦੀ ਵਿੱਚ ਜੰਗ ਦੇ ਰੱਤ ਡੁੱਲਣੀ ਗਾੜੀ, ਤੇ ਮਾਲੀ ਜਿਵੇਂ ਬਚਾਵਦਾ ਵੇਖੋ ਫੁਲਵਾੜੀ। ਮਗਰ ਆਰਿਆ ਰਾਜਾ ਕੇਸਰੀ ਚੰਦ, ਇਹਦੇ ਵਾਲੇ ਪਾਸੇ ਨੂੰ ਹੋਇਆ ਬਚਿੱਤਰ ਸਿੰਘ ਦਾ ਦੂਜਾ ਭਰਾ ਉਹਦੇ ਸਿੰਘ, ਹਾਥੀ ਆਇਆ ਬਿਲਕੁਲ ਲੋਹਗੜ ਦੇ ਦਰਵਾਜੇ ਦੇ ਸਾਹਮਣੇ, ਸਰਦਾਰ ਦਾ ਘੋੜਾ ਬਿਲਕੁਲ ਨੇੜੇ ਪਹੁੰਚ ਗਿਆ, ਰਕਾਬ ਦੇ ਵਿੱਚ ਪੱਬਾਂ ਦਾ ਭਾਰ ਪਾਇਆ, ਸੀਖ ਪਾ ਖੜਾ ਹੋ ਕੇ ਖਿੱਚਿਆ ਨੇਜਾ ਪਛਾਹ ਨੂੰ, ਛੱਡ ਕੇ ਜਕਾਰਾ ਮਾਰਨ ਲੱਗਾ। ਕਵੀ ਲਿਖਦਾ ਜਦ ਹਾਥੀ ਵੇਖਿਆ ਸਿੰਘ ਨੇ, ਰੰਗ ਕਾਲਾ ਸੌਲਾ, ਉਹਨੇ ਕਲਗੀ ਧਰ ਅਰਾਧਿਆ, ਉਹਦਾ ਫਰਕਿਆ ਡੌਲਾ, ਉਹਨੂੰ ਨੇਜਾ 9 ਫੁੱਟ ਜਾਪਿਆ, ਕੱਖਾਂ ਤੋਂ ਹੌਲਾ, ਇਧਰ ਹਾਥੀ ਪਿਆ ਚੰਘਾੜਦਾ, ਰੱਜ ਹੋਇਆ ਬੋਲਾ, ਉਧਰ ਘੋੜੇ ਛਾਲਾਂ ਮਾਰੀਆਂ, ਮੱਚ ਉੱਠਿਆ ਰੌਲਾ, ਉਹਨੇ ਸੁੰਬ ਚੁੱਕ ਰੱਖੇ ਸੁੰਡ ਤੇ, ਅੱਜ ਰਾਖਾ ਮੌਲਾ ਜੋ ਫਨੀਅਰ ਨਾਗ ਦੀ ਫੰਨ ਤੇ ਚੜ ਗਿਆ ਨੇ ਔਲਾ, ਸਿੰਘ ਪੈ ਗਿਆ ਧੂਕੇ ਨਾਗਣੀ, ਹੋ ਵਾਬ ਰੋਲਾ, ਕਹਿੰਦਾ ਸਫਲਾ ਕਰਨਾ ਗੁਰਾਂ ਦਾ, ਛਕਿਆ ਤਰਿਆ ਹੋਲਾ, ਸਤ ਸ੍ਰੀ ਅਕਾਲ ਦਾ ਛੱਡ ਕੇ ਦਕਾਰਾ, ਕਰਕੇ ਭਰਵਾਂ ਵਾਰ, ਹਾਥੀ ਤੇ ਮੱਥੇ ਤੇ ਬੱਜੇ ਹੋਏ 7 ਤਵੇ ਵਿੰਨ ਕੇ, ਜਿਵੇਂ ਉਹਦਾ ਮਗਜ ਬਾਹਰ ਕੱਢਿਆ, ਉਸ ਵੇਲੇ ਦੀ ਇੱਕ ਵਾਰ ਗਿਆਨੀ ਗੁਰਮੇਜ ਸਿੰਘ ਬੀਏ ਦਾ ਢਾਡੀ ਜਥਾ ਇਹਨਾਂ ਅੱਖਰਾਂ ਚ ਹੇ

वदनोगा।

ਮਰਦ ਨੇ ਮੁਕਾਬਲਾ ਕੀਤਾ, ਰਹਿੰਦੀ ਦੁਨੀਆਂ ਤੱਕ ਜਿਉਣ ਜੋਗਾ ਨਾ ਛੱਡ ਗਿਆ। ਮੈਂ ਸਵੇਰੇ ਜਦੋਂ ਪ੍ਰਸੰਗ ਆਰੰਭ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੀ ਇੱਕ ਪੰਕਤੀ ਨੂੰ ਆਧਾਰ ਬਣਾਇਆ ਸੀ, ਉਹਨੂੰ ਦੁਬਾਰਾ ਦੁਹਰਾਉਣਾ ਚਾਹੁੰਦਾ, ਇਹ ਧਿਆਨ ਦਿਓ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਇਕੱਠੀ ਆ, ਦਇਓ ਬੈਠਾ ਵੇਖਿਆ ਆਪ ਜੀਓ, ਵਾਤ ਵੱਜਣ ਟੰਬਕ ਫੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਸਭ ਇਕੱਠੇ ਹੋਏ ਆਇਆ, ਸੰਸਾਰ ਤੇ ਆਉਣ ਦਾ ਰਸਤਾ ਸਾਰਿਆਂ ਦਾ ਇੱਕੋ ਹੀ ਏ ਮਾਤਾ ਦਾ ਉਧਰ, ਪਰ ਜਦੋਂ ਸੰਸਾਰ ਤੋਂ ਜਾਣਾ ਰਸਤਾ ਇੱਕ ਨਹੀਂ ਰਹਿ ਜਾਣਾ, ਉਦੋਂ ਰਸਤੇ ਬਦਲ ਜਾਣਗੇ। ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪਨੀਤ। ਜਦੋਂ ਗੁਰਮੁਖ ਜਾਂਦੇ ਨੇ ਉਹਨਾਂ ਦੇ ਵਾਸਤੇ ਵੱਖਰੀ ਗੱਲ ਹੈ। ਮੇਰੇ ਪਾਤਸ਼ਾਹ ਲਿਖਦੇ, ਸਭ ਇਕੱਠੇ ਹੋਏ ਆਇਆ ਘਰ ਜਾਸਨ, ਵਾਟ ਵਟਾਇਆ ਰਸਤੇ ਬਦਲ ਜਾਣਗੇ। ਇੱਕ 84 ਦੇ ਜੇਲ੍ਹ ਖਾਨੇ ਸੁੱਟ ਦਿੱਤਾ ਜਾਏਗਾ, ਇੱਕ ਜੀਵਨ ਮੁਕਤ ਹੋ ਕੇ ਸੰਸਾਰ ਤੋਂ ਜਾਏਗਾ। ਸਭ ਇਕੱਠੇ ਹੋਏ ਆਇਆ ਘਰ ਜਾਸਨ, ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਜਿਨ੍ਹਾਂ ਗੁਰੂ ਦੀ ਗੱਲ ਤੇ ਪਹਿਰਾ ਦਿੱਤਾ, ਜਿਹੜੇ ਗੁਰੂ ਦੇ ਆਸ਼ੇ ਅਨੁਸਾਰ ਜੀਏ, ਜਿਨ੍ਹਾਂ ਗੁਰੂ ਦੇ ਸਿਧਾਂਤ ਨੂੰ ਆਪਣੇ ਜੀਵਨ ਚ ਇੰਪਲੀਮੈਂਟ ਕਰ ਲਿਆ, ਉਹ ਸਵਾਸਾਂ ਦੀ ਪੂੰਜੀ ਦਾ ਲਾਹਾ ਲੈ ਕੇ ਗਏ, ਤੇ ਜਿਨ੍ਹਾਂ ਗੁਰੂ ਵੱਲ ਨੂੰ ਪਿੱਠ ਕਰ ਲਈ, ਉਹ ਸਵਾਸਾਂ ਦੀ ਪੂੰਜੀ ਨੂੰ ਗਵਾ ਕੇ ਸੰਸਾਰ ਤੋਂ ਚਲੇ ਗਏ, ਉਹਨਾਂ ਦਾ ਵਾਸਤੇ ਗੁਰਬਾਣੀ ਕਹਿੰਦੀ ਏ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਤਾਂ ਦੁੱਖ ਸਹੇ ਪ੍ਰਾਣੀਆਂ, ਪਾਪ ਕਰੇਂਦਰ ਸਰ ਪਰ ਮੁੱਠੇ, ਇਜ਼ਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੈ, ਲੇਖਾ ਮੰਗੈ ਬਾਣੀਆਂ, ਸੰਗ ਨਾ ਕੋਈ ਭਈਆ ਬੇਬਾ, ਮਾਲ ਯੋਬਨ ਤਨ ਛੋੜ ਮਜੇਸਾ, ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜੋ ਕਹਾਣੀਆਂ, ਖੁਸ਼ ਖੁਸ਼ ਲੈਂਦਾ ਵਸਤ ਪਰਾਈ, ਵੇਖੇ ਸੁਣੇ ਤੇਰੇ ਨਾਲ ਖੁਦਾਈ, ਦੁਨੀਆਂ ਲੱਭ ਪਿਆ ਖਾਤੇ ਅੰਦਰ, ਅਗਲੀ ਗੱਲ ਨਾ ਜਾਣੀਆਂ। ਇੱਕ ਗੁਰਮੁਖ ਤੇ ਇੱਕ ਮਨਮੁਖ ਦੋ ਪਾਤਰ ਬਣਾਏ ਸਨ ਸਵੇਰ ਦੇ ਜਵਾਨ ਵਿੱਚ। ਭਾਈ ਬਚਿੱਤਰ ਸਿੰਘ ਲਾਹਾ ਲੈ ਕੇ ਸੰਸਾਰ ਤੋਂ ਗਿਆ, ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਂ ਬੜੇ ਸ਼ਾਨਾ ਮਤੇ ਢੰਗ ਦੇ ਨਾਲ ਲਿਆ ਜਾਏਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਸਮੇਂ ਦੀ ਕਦਰ ਕਰਦਿਆਂ ਹੋਇਆਂ ਸਮੇਂ 'ਚ ਰਹਿ ਕੇ ਸਮਾਪਤੀ ਕਰਨ ਦਾ ਯਤਨ ਕਰ ਰਿਹਾ ਹਾਂ। ਇਤਿਹਾਸ ਕਹਿੰਦਿਆਂ ਇੱਕ ਨਹੀਂ ਅਨੇਕਾਂ ਵਗਿਆ ਹੋ ਜਾਂਦੀਆਂ ਨੇ। ਸਾਧ ਸੰਗਤ ਬਖਸ਼ਣ ਯੋਗ ਹੈ, ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਜਾ ਬਦਰਜਾ ਅਹੁਦੇਦਾਰ ਸਾਰਿਆਂ ਦਾ ਧੰਨਵਾਦ, ਗੁਰੂ ਦੀਆਂ ਪਿਆਰੀਆਂ ਸੰਗਤਾਂ ਦਾ ਧੰਨਵਾਦ, ਹੈੱਡ ਗ੍ਰੰਥੀ ਸਾਹਿਬਾਨਾਂ ਦਾ ਧੰਨਵਾਦ, ਸਨਮਾਨਯੋਗ ਸਟੇਟ ਸਕੱਤਰ ਸਾਹਿਬ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਇਤਿਹਾਸ ਕਹਿੰਦਿਆਂ ਬੇਅੰਤ ਭੁੱਲਾਂ ਤੋਂ ਬਖਸ਼ ਲੈਣਾ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਢਾਡੀ ਸਿੰਘਾਂ ਕੋਲ ਸ੍ਰੀ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਸਰਵਣ ਕਰੀਏ। ਦਾਸ ਨੂੰ ਬੁਲਾਓ ਫਤਿਹ ਜੀ, ਵਾਹਿਗੁਰੂ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੌਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਾ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇ ਕਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਾਕਤ ਚਾਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੋਗੇ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੈਂਡਿਟ ਕੀਤਾ ਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੂੰ ਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ

ਮਾਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ। ਆਪ ਜੀ ਕੇ ਹਜ਼ੂਰ ਪਾਵਨ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ, ਸੰਧਿਆ ਸਮੇਂ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਆਰਤੀ ਆਰਤਾ ਸ਼ਬਦ ਕੀਰਤਨ ਕਥਾ ਵਿਚਾਰ ਗੁਰ ਇਤਿਹਾਸ ਢਾਡੀ ਵਾਰਾ ਗਾਇਨ ਕੀਤੇ ਗਏ, ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ, ਅੱਗੇ ਵਾਸਤੇ ਸੁਮਤ ਸੋਝੀ ਬਖਸ਼ੋ, ਸੁੱਧ ਸਪਸ਼ਟ ਪ੍ਰੇਮ ਭੈ ਭਾਵਨਾ ਅਦਬ ਸਹਿਤ ਗੁਰਬਾਣੀ ਪੜਨ ਸੇਵਾ ਸਿਮਰਨ ਕਥਾ ਕੀਰਤਨ ਕਰਨ ਦੇ ਬਲ ਉਦਮ ਚਾਓ ਬਖਸ਼ਿਸ਼ ਕਰੋ ਜੀ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਘਰੋਂ ਸਮੁੱਚੀਆਂ ਸੰਗਤਾਂ

ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਦਸਾਂ ਨੌਹਾਂ ਦੀ ਕਿਰਤ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ ਸੰਗ ਸਹਾਇਕ ਹੋਣਾ। ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਨਿਹਾਲ ਕਰੋ ਜੀ। ਜੇਲਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਚੜ੍ਹਦੀਆਂ ਕਲਾ ਰਿਹਾਈਆਂ ਬਖਸ਼ਿਸ਼ ਕਰਨੀਆਂ ਜੀ। ਕਰਨਵੀਰ ਸਿੰਘ ਮਹਾਰਾਜ ਜੀਓ ਜੋ ਕੱਲ ਨੂੰ ਲਾਇਸੈਂਸ ਦਾ ਪੇਪਰ ਹੈ ਸਤਿਗੁਰੂ ਜੀ ਆਪ ਜੀ ਨੇ ਸਫਲਤਾਵਾਂ ਬਖਸ਼ਿਸ਼ ਕਰਨੀਆਂ। ਬਿਘਨਾਂ ਰੁਕਾਵਟਾਂ ਦਾ ਨਾਸ ਕਰਨਾ ਜੀਓ ਅੰਗ ਸੰਗ ਸਹਾਇਕ ਹੋਣਾ ਜੀ। ਨਵਜੋਤ ਸਿੰਘ ਸਮੂਹ ਕਾਰਜਾਂ ਦੀ ਚੜ੍ਹਦੀ ਕਲਾ ਸਫਲਤਾ ਦੀ ਅਰਦਾਸ ਬੇਨਤੀ ਹੈ ਜੀ। ਬੀਬੀ ਕਰਮਜੀਤ ਕੌਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਦੀ ਅਰਦਾਸ ਬੇਨਤੀ ਆਪ ਜੀ ਕੇ ਹਜ਼ੂਰ। ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅੱਗੇ ਵਾਸਤੇ ਸਮਤ ਬਖਸ਼

ਉਹ ਲੱਗਿਆ ਭੋਗ ਸਿਧ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਾਣ ਮੁਖਾਰ ਬਿੰਤੋ ਮੁੱਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ ਮੁੱਖ ਵਾਗ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਰਹਾਉ ਨਾਨਕ ਪ੍ਰਭ ਅਭਿਨਾਸੀ, ਤਾਂ ਕਿ ਸੇਵ ਨਾ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਉ ਨ ਲਗਾਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰ ਰਾਮਕਾਰ, ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਪਹਿਤਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ। ਰਹਾਉ ਰਾਖ ਲੀਏ ਤਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਹੁਣਾ ਤੂੰ ਨਹਿ ਛੁੱਟਾ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵਾ ਚਿਤਮਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗਾਉੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ।

ਖਾਲਸਾ ਮਹੱਲਾ ਪਹਿਲਾ ਛੇ ਅਕਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ।

0: ਜਿਉਂ ਜਿਉਂ ਚੱਲ ਹੈ ਚੁਭੈ ਦੁਖ ਪਾ ਬਹੇ ਜਮਕਾਲ ਸਹੇ ਸਰ ਡੰਡਾ ਹੈ ਹਰ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

सन्मान योग गुरु रूप साध संग जी हो फतेह प्रवान करनी वाहिगुरु जी का खालसा वाहिगुरु जी की फतेह। धर्म दे अनंत पहलू ने अनंत रूप ने और हर पहलू दी अपनी अपनी विचार है। धर्म दी दुनिया विच कर्म दी बहुत वड्डी चर्चा है। अज आपां इसनूं ही गुरबाणी दी रोशनी विच पढ़न दी समझण दी सोचण दी विचारण दी कोशिश करदे हां। करमे करमे होए विचार सच्चा आप सच्चा दरबार। वो प्रभु सच्चा है, उसका दरबार सच्चा है, उसका न्याय सच्चा है, उस तो कोई बेइंसाफी नहीं आती। कोई दबाव पा के उसका फैसला नहीं बदलाया जा सकता, कुछ लालच दे के उसकी कलम तोड़ी नहीं जा सकती, कोई होर किसी प्रकार का लोभ लालच रख के उसके फैसले नूं उसके इरादे नूं ना मोड़िया जा सकता है ना तोड़िया जा सकता है। इस वास्ते कहने ने वो अटल है, उसका न्याय अटल है, वो आप सच है, उसका न्याय सच है। एक गल वखरी है कि दुनिया विच जिथे इंसाफ मिले सारे अरब विच ईरान अफगानिस्तान ते भारत विच उसनू अदालत कहिंदे ने। अदालत अदल कहिंदे ने इंसाफ नू, अदालत इंसाफ दा घर अखरी अर्थ ये बनते हैं। अदल इंसाफ, अदालत इंसाफ दा घर। मुनसफ जिड़ा इंसाफ करे, मुनसफ जो इंसाफ करे, अदालत जिथे अदल होवे, जिथे इंसाफ होवे। बाकी दुनिया बारे ते शायद मेरी इतनी जानकारी ना होवे, पर भारत बारे मेरी जानकारी है। उत्थे ते अगर पैसे हैं ते इंसाफ खरीद लो, अगर ताकत है ते इंसाफ खो लो। जे ताकत नहीं है इंसाफ खोण दी, जे पैसा नहीं है इंसाफ खरीदन दी, तो इंसाफ मुफ्त दे चथे किसे नूं नहीं मिलदा। है ते बहुत सारे देशां च वी इस तरह, नाम ही आउंदा है अदालत। अदल किथे मिलदा है, इंसाफ किथे मिलदा है? पर सच्चा आप सच्चा दरबार। परमात्मा सच्चा है, उसका दरबार सच्चा है, उसका न्याय भी सच्चा है। उसके दरबार विच की आउंदा है? करमी करमी होए विचार सच्चा आप सच्चा दरबार। उसके दरबार विच कर्मां दी विचार आउंदी है, मनुख की शकल सूरत की नहीं, मनुख दे कर्मां दी। इस नूं खोलण तो पहले मैं अर्ज करा, इस पृथ्वी दे उत्ते जिस ते असी रहिंदे आ, दो तरह की दुनिया धर्म ने मनी है, भोग भूमि कर्म भूमि। एक ओ जीव ने जो सिर्फ इंज कह लो जीवन बतीत करन लई आए ने, भोग भोगन लई आए ने, खा लेना है, पी लेना है, सो लेना है, ते शरीर दी जरूरतां दी पूर्ति कर लेनी है, बस पशु जगत भोग भूमि। मनुख नूं आख्या गया ए भोग भूमि दे नाल नाल कर्म भूमि है, ए कुछ भोगण दे नाल नाल करन लई आया है। इस वास्ते सिर्फ भोग भूमि नहीं है, भूमि कहने धरती नूं, पशु की ने भोगां दी धरती, मनुख की है कर्म भूमि। इस वास्ते साहिब कहने कर्म भूम में भोवो नाम, ये ते कर्म भूमि है। मनुख कर्म भूमि है, पशु भोग भूमि ने। पशु अपने कर्मा अनुसार विकास नहीं कर सकता, इस तरह दे ना उसके शरीर की बनतर है, ना ही इस तरह उसके मन की बनतर है। वो
विकास कर्मां दे उत्ते असवार होके नहीं कर सकता, अगां नहीं वध सकता। प्रकृति अपने सुभाव दे मुताबक उसनू अगां तोरदी है। इंज कह लो, पशुआं दा विकास प्राकृतिक है, परमात्मा दी मर्यादा अनुसार है। तो ओ मर्यादा क्या मनुख नाल कम नहीं करदी? कम करदी है। मनुख नाल परमात्मा दी सुतंत्र मर्यादा कम करदी है, भी इत्थे सुनु सुतंत्रता दे दी है, तेरी मर्जी है तू की करना है। मनुख नु कर्म दी छोट दे दी गई, एक कर्म भूमि है। इस धरती रेच जेहा बीजे सो लूणे कर्मा संदड़ा खेत। जैसा जैसा तू बीज बोवेगा वैसा वैसा तेरे झोली रेच उसका फल पवेगा, एक कर्म भूमि है। चूंकि खुल इतनी परमात्मा ने दे दी मनुख नो, तो सतपुरशा ने ब्रह्म ज्ञानिया ने कहा खुल भी ते तेरी दिती हुई है, साडा की? साडे कोल कुछ भी नहीं है, कुछ भी नहीं है साडे कोल। इस तो आम लोगों ने बड़े गलत अंदाजे लाए, साडे कोल की है? करन करावन वो आपे है। जे साडे कोल सुतंत्रता भी है तो उसकी दिती हुई हिसाब नाल ठीक है, करन कारण है, सब कुछ वही कर रहे है, पर उसने सानू खुल दिती है। तू सच भी बोल सकदा है, झूठ भी बोल सकदा है, अगां भी जा सकदा है, पिछे भी जा सकदा है, उपर भी उठ सकदा है, थल्ले भी जा सकदा है, इतनी खुल दिती है। पर चूंकि खुल उसे दी दिती हुई है, तो जिन्हां दे अंदर ब्रह्म ज्ञान घटित होया उन्होंने कहा भी ठीक है, खुल तो दिती अगे जाण दी पिछे जाण दी, सच भी बोल सकदे हां, तेरे नाल जुड़ भी सकदे हां, तेथों दूर भी हो सकदे हां, पर खुल ते तेरी दिती हुई है ना, तेरी खुल करके तेरे तक पहुंचे ते तेरी खुल करके दूर हो गए तेथों। इस वक्त साडे कोल की है? कुछ भी नहीं। उम्मीद है पकड़ दे आई होगी गल आपते। कई दफा सतपुरुष जिस शिखर दे उते बोलदे ने ना, आम लोगों की वह शिखर नहीं आती, उन्हां दे खड़े होने का तल कुछ होर आंदा है, और जिस तल तो बोल रहे होंगे ने वह तल कुछ होर है। इस वास्ते कई दफा सतपुरुष कहिंदे कुछ नहीं जगत समझदा कुछ है, यह भी मैरज करते हैं। महापुरुष ने आख्या कुछ है, गुरुआ ने आख्या कुछ है, जगत ने समझिया कुछ है। कारण ऐसा क्यों होया? तालमेल नहीं बैठे। गल बहुत उच्ची सी, बहुत उच्ची सी, सिर दे उपरों लंघ गई। जद ए आख्या जांदा है कर्म कर, ऐ रखवाद न कीजे रे मन, सुकृत कर कर लीजे रे मन। तू गिला क्यों करदा है? शुभ कर्म करके सुखा नाल अपनी झोली भर ले, जो कुछ तू जगत दे च प्राप्त करना है कर ले, तेनू खुल ले, तेनू धरती दिती है ते बीज बोण दी तेनू खुल दे दिती है। तू केसर बीजना है कि निम बीजनी है, तू जौ बीजने ने कि चने बीजने ने, तू अंगूरां दियां बेलां लानियां ने कि किकर दे बीज बोने ने, ये तेरी मर्जी है, खुल है। तेनू धरती भी दे दिती, तेनू बीज बोण दी खुल भी दे दिती। पर एक दफा बीज तू बो दिता ते बोण तो बाद तेनू ख्याल आवे मैं ते अंबां दे बूटे लाने सन, ला बैठा किकरां दे, अच्छा हुण परमात्मा मैथों भुल होई है, इन्हां किकरां नूं ही अंब ला दे, नहीं लगणगे। ऐसा नहीं होवेगा, ये उसका नियम नहीं है, ये उसकी मर्यादा नहीं है। बाबा फरीद कहिंदे ने, लोड़े दाख बिजोरियां किकर बीजे जट, हंडे उन कताएं दा पैंदा लोड़े पट। लांदा है बूटे किकरां दे मंगदा है अम, चरखे दिच कतदा है उन मंगदा है रेशम, हंडे उन कताएं दा पैंदा लोड़े पट। कतदा ते उन पे है, बुणदा ते उन पे है, ते मंगदा है रेशमी कपड़ा खड्डी तो। बोंदा ते किकर पे है, मंगदा अंब है। ऐसा हो है, बीज मनुख दुखां दे बोंदा है,
ਮੰਗਦਾ ਸੁੱਖ ਹੈ, ਇਸ ਤਰ੍ਹਾਂ ਹੀ ਰਿਹਾ। ਔਰ ਜਦ ਇਸ ਨੂੰ ਸੁੱਖ ਮਿਲਦਾ ਨਹੀਂ ਤਾਂ ਗਿਲਿਆਂ ਨਾਲ ਭਰ ਜਾਂਦਾ, ਔਰ ਗਿਲਾ ਇਤਨਾ ਵੱਧ ਜਾਂਦਾ ਕਹਿ ਦਿੰਦਾ ਕੋਈ ਪਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ। ਐ ਰਖਵਾਦ ਨ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ। ਲੇਕਿਨ ਦੂਜੇ ਤਬਕੇ ਦਾ ਮਨੁੱਖ ਐਸਾ ਕਹਿ ਦਿੰਦਾ, ਕਰਨ ਕਰਾਵਨ ਸਰਬ ਕੋ ਨਾਥ, ਉਤੇ ਆਪ ਹੀ ਨਾਥ ਹੈ, ਮਾਲਕ ਹੈ, ਸਭ ਕੁਛ ਉਸਦੇ ਹੱਥ ਚ ਹੈ। ਇਸ ਕਾ ਬਲ ਨਹੀਂ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਫਿਰ ਉਹ ਇੰਜ ਲੈ ਲੈਂਦਾ ਹੈ, ਮਨੁੱਖ ਦੇ ਹੱਥ ਚ ਕੀ ਹੈ? ਕੁਛ ਵੀ ਨਹੀਂ ਹੈ, ਵਾਕਈ ਕੁਛ ਨਹੀਂ ਹੈ। ਤੁਸੀਂ ਆਖੋਗੇ ਹੁਣੇ ਤੇ ਮੈਂ ਕਹਿ ਰਿਹਾ ਕਿ ਤੂੰ ਕਿੱਕਰ ਵੀ ਬੀਜ ਸਕਦਾ, ਅੰਬ ਵੀ ਬੀਜ ਸਕਦਾ, ਪਰ ਮੈਂ ਅਰਜ਼ ਕਰਾਂ ਫਿਰ ਵੀ ਕੁਛ ਨਹੀਂ ਹੈ ਮਨੁੱਖ ਦੇ ਹੱਥ ਚ। ਕਿਉਂ? ਕਿੱਕਰ ਬੀਜਣ ਦੀ ਖੁੱਲ ਵੀ ਪਰਮਾਤਮਾ ਨੇ ਦਿੱਤੀ ਹੈ, ਅੰਬਾਂ ਦੇ ਬੂਟੇ ਲਾਉਣ ਦੀ ਖੁੱਲ ਵੀ ਉਸੇ ਨੇ ਦਿੱਤੀ ਹੈ, ਖੁੱਲ ਉਸਦੀ ਦਿੱਤੀ ਹੋਈ ਹੈ। ਇਹ ਸਾਡੀ ਮਰਜ਼ੀ ਅਸੀਂ ਕੀ ਬੀਜਣਾ ਹੈ, ਪਰ ਸਾਡੀ ਮਰਜ਼ੀ ਦੀ ਇਹ ਜਿਹੜੀ ਖੁੱਲ ਹੈ ਇਹ ਵੀ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਇਸ ਬਾਰੀਕੀ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਾਡੇ ਕੋਲ ਕੁਛ ਵੀ ਨਹੀਂ, ਜੇ ਖੁੱਲ ਵੀ ਹੈ ਤੇ ਤੇਰੀ ਦਿੱਤੀ ਹੋਈ, ਸਾਡੇ ਕੋਲ ਆਪਣਾ ਕੀ ਹੋਇਆ? ਕੁਛ ਵੀ ਨਹੀਂ। ਇਸ ਰੂਪ ਵਿੱਚ ਆਖਿਆ, ਜਿਸ ਰੂਪ ਵਿੱਚ ਅਸੀਂ ਲੈ ਲੈਂਦੇ ਹਾਂ, ਇੱਕ ਸ਼ਰਾਬ ਪੀ ਰਿਹਾ ਕਹਿੰਦਾ ਜਦੋਂ ਗੁਰੂ ਛਡਾਵੇਗਾ ਉਦੋਂ ਛੱਡ ਲਿਆਂਗੇ, ਇਹਦਾ ਮਤਲਬ ਗੁਰੂ ਅਜੇ ਤੈਨੂੰ ਇਹੀ ਆਖਦਾ ਪੀ, ਸਵੇਰੇ ਵੀ ਪੀ ਤੇ ਸ਼ਾਮੀ ਵੀ ਪੀ। ਲੋਕੀ ਕਹਿ ਦਿੰਦੇ ਜਦੋਂ ਪ੍ਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ, ਇਹਦਾ ਮਤਲਬ ਅਜੇ ਪ੍ਰਮਾਤਮਾ ਨਹੀਂ ਚਾਹੁੰਦਾ। ਜਦੋਂ ਗੁਰੂ ਚਾਹੇਗਾ ਉਦੋਂ ਨੇਕ ਕਰਮ ਕਰਾਂਗੇ, ਇਹਦਾ ਮਤਲਬ ਅਜੇ ਗੁਰੂ ਇਹੀ ਚਾਹੁੰਦਾ ਤੂੰ ਬੁਰੇ ਕਰ, ਤੂੰ ਮਾੜੇ ਕਰ। ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ, ਇਹ ਉਹਨਾਂ ਦਾ ਭੁਲੇਖਾ ਹੈ। ਤੇ ਇਸ ਵਕਤ ਦੀ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਦੇ ਚ ਸੱਚ ਕਰਮਾਂ ਅਨੁਸਾਰ ਫੈਸਲੇ ਕਰਦਾ, ਬਾਕੀ ਕੁਛ ਵੀ ਨਹੀਂ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਮਹਾਤਮਾ ਬੁੱਧ ਨੇ ਇੱਥੇ ਤੱਕ ਐਲਾਨੀਆਂ ਕਹਿ ਦਿੱਤਾ, ਭਗਵਾਨ ਦੀ ਫਿਕਰ ਬਾਅਦ ਦੇ ਚ ਕਰੀ, ਕਰਮ ਦੀ ਫਿਕਰ ਪਹਿਲੇ ਕਰੀ। ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ, ਇਹ ਨਾਸਤਿਕ ਹੈ। ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ। ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਰ ਬਣਿਆ, ਔਰ ਪਹਿਲੇ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਮੂਰਤੀ ਸਥਾਪਨ ਕਰਨੀ ਹੈ। ਮੰਦਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ, ਤਕਰੀਬਨ 15-20 ਸਾਲਾਂ ਚ ਤਾਮੀਰ ਹੋਇਆ ਹੈ, ਬਣ ਗਿਆ ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ। ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੁਮਾਨ ਦੀ ਹੋ ਗਈ, ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਿਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਸ ਮੰਦਿਰ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਤੇ ਨਾਸਤਿਕ ਹੈ, ਇਹ ਤੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ। ਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ, ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ, ਤੂੰ ਕਰਮ ਦੀ ਫਿਕਰ ਕਰ। ਤੋ ਬੋਧ ਭਿਕਸ਼ੂਆਂ ਦੇ ਚ ਇੱਕ ਵਾਕ ਪ੍ਰਚਲਿਤ ਹੋ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਤੋ ਇਸ ਤੋਂ ਕੀ ਹੋਇਆ? ਬ੍ਰਾਹਮਣਾਂ ਨੇ ਕਹਿ ਦਿੱਤਾ ਭਗਵਾਨ ਭਗਵਾਨ ਨਹੀਂ ਹੈ, ਕਰਮ ਭਗਵਾਨ ਹੈ, ਇਹ ਤੇ ਨਾਸਤਿਕ ਨੇ।
अज तक सनातनी जगत विच महात्मा बुद्ध का सन्मान नहीं बन सकया। बौद्ध भिक्षुआं लई अज तक जगह नहीं बन सकी, ये तो नास्तिक है। पर एक सच्चाई है, अगर वह नास्तिक है तो फिर दुनिया च कोई भी आस्तिक नहीं है। इतनी गहरी ध्यान साधना करने वाला, इतना भरोसा रखने वाला, दुनियावी सारे सुखां नूं एक पासे सुट के अध्यात्मक सुख की तलाश करने वाला, उसनूं कह दईए नास्तिक। क्यों कहा गया? कर्म ही भगवान है, भगवान ही भगवान है। उसने अपने बौद्ध भिक्षुआं नूं कहा, यह फिक्र बाद च करना, कर्म ही भगवान है। क्योंकि जो दुख मिलना है, जो सुख मिलना है, थानू कर्म नाल मिलना है। जो आनंद मिलना है, जो खेड़ा मिलना है, थानू कर्म नाल मिलना है। जो ज्ञान मिलेगा, जो शांति मिलेगी, थानू कर्मा नाल मिलेगी। तो जब मिलना ही कर्मा नाल है, तो फिर कर्म की फिक्र करो। धन गुरु नानक देव जी महाराज कहते हैं, जित कीता पाइए आपना सा घाल बुरी क्यों घालिए। जे तू अपना ही कीता पाना है, तो फिर अपने कर्तव्य प्रति जरा सुचेत हो जा। कहिंदे ने मनुख होवेगा सुचेत, अपने कर्मां दे प्रति सुचेत नहीं है। अगर किधरे कर्मां दे प्रति सुचेत आउंदा ते दुनिया इतनी दुखी नहीं आउणी सी। कहिंदे ने हवा व्यापक है, आकाश व्यापक है, दुख भी व्यापक है। जिथे तक आकाश पसरे है, उथे तक ही दुख है। जिथे तक पवन झूलती है, उथे तक ही लोगों के घर च दुख झूलते पे। मनुखता दुखी है, यानी इसका यह मतलब नहीं कि पशु पंखी दुखी ने, कतई दुखी नहीं ने। यह भी मैं अर्ज करते हैं, कोई पशु दुखी नहीं, कोई पक्षी दुखी नहीं, कोई कीड़ा मकोड़ा दुखी नहीं। सब सुख दे च ने, पशु सुख दे च जी रहे ने, देवते ब्रह्म ज्ञानी महापुरुष आनंद दे च जी रहे ने। बस दुख केवल मनुख की दुनिया च। और साहिबानू इत्थे तक कहना पिया, बाली रोवे नाए भतार, नानक दुखिया सब संसार। समूह जगत, मनुखी जगत, मैं फिर अर्ज करा, बाकी नहीं, बाकी सब सुख दे च ने। कारण पशु जोर जी रहा है लोड़ा दे तल ते, मनुख जी रहा है ख्वाहिशां दे तल ते। लोड़ां दी पूर्ति ना होए पशु तड़पदा है, ख्वाहिशां दी पूर्ति ना होए मनुख तड़पदा है। बगौर मुताला करना, सिर्फ लोड़ां दी पूर्ति होंदी ते पशुआं दी तरह मनुख भी सुखी होना सी। उन्हों प्यास लगी है पानी मिल जाए, उन्हों भुख लगी है खुराक मिल जाए, उदी शरीर दियां लोड़ां दी पूर्ति हो जाए, बस मस्त है, सौ जांदा है, आनंद लैंदा है। पशु सुखी ने, महापुरुष ते देवते आनंद दे च ने, मनुख दुख दे च है। दुख सिर्फ थानू मनुख दी दुनिया दे च मिलेगा, या उन्हां पशुआं कोल दुख मिलेगा जिहड़े विचारे मनुख दी कैद दे च ने, मनुख दी संगत दे च रहिंदे ने। उन्हां दी प्राकृतिक जिंदगी च फर्क पा दिता है। जिस ढंग नाल ओह जीवना चाहते ने, उस ढंग नाल मनुख नहीं जीण देंदा पिया। ओह दुखी हो सकते ने, ओह पीड़ित हो सकते ने। वरना दुख सिर्फ मनुख दे कोल है, कायनात दे च, इस ब्रह्मंड दे च दुख होर किधरे भी नहीं है। बनस्पति खेड़े च है, पशु सुख दे च ने, कीड़े मकोड़े भी सुख दे च ने, यह भी मैं अर्ज करते हैं। एक बिष्टा दा जंतु भी सुख दे च है, एक गंदगी दे च लिपटिया होया सूअर भी सुख दे च है। मैं फिर अर्ज करा, एक मनुख दुख दे च है, एक मनुख दी संगत दे जिहड़े पशु रह रहे ने मनुख दी कैद दे च, वह विचारे दुखी हो सकते हैं। वरना पशु दुखी नहीं ने, पंछी दुखी नहीं ने। पशु जी रहे ने लोड़ां दे तल दी पूर्ति ते, लोड़ां पूरियां हो गईयां सुखी। मनुख लोड़ां दे नाल नाल जी रहा है ख्वाहिशां दे तल ते। लोड़ां पूरियां ना होवन पशु तड़पदा है, ख्वाहिशां पूरियां ना होवन मनुख बेचैन होंदा है, मनुख तड़पदा है। ते ख्वाहिशां दा एक होर बड़ा भयंकर नियम है,
ਇੱਕ ਖਾਹਿਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦਿਆਂ ਹੁੰਦਿਆਂ ਉਹ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਜਿਵੇਂ ਇੱਕ ਮਨੁੱਖ ਜ਼ਮੀਨ ਤੋਂ ਰੁਖਸਤ ਹੁੰਦਿਆਂ ਹੋਇਆ ਵੱਡਾ ਹੋ ਗਿਆ, ਜਵਾਨ ਹੋ ਗਿਆ, ਵਿਆਹਿਆ ਗਿਆ, ਬੁੱਢਾ ਹੋ ਗਿਆ, ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ 2-4-5-7 ਬੱਚਿਆਂ ਨੂੰ ਜਨਮ ਦੇ ਜਾਂਦਾ ਹੈ, ਪਿੱਛੇ ਆਪਣੀ ਸੰਤਤ ਛੋੜ ਜਾਂਦਾ, ਆਪਣਾ ਖੂਨ ਛੋੜ ਜਾਂਦਾ। ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ ਮਨੁੱਖ 2-4 ਬੱਚੇ ਛੋੜ ਜਾਂਦਾ ਹੈ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ, ਇੱਕ ਖਾਹਿਸ਼ ਮਰਦਿਆਂ ਮਰਦਿਆਂ 5-10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ, ਫਿਰ ਉਹਨਾਂ ਚ ਪੂਰੀ ਇੱਕ ਹੋਈ ਹੈ ਤੇ ਫਿਰ 10-20 ਹੋਰ ਪੈਦਾ ਹੋ ਗਈਆਂ ਨੇ, ਤਾਂ ਰੋਜ਼ ਰੋਜ਼ ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ, ਖਾਹਿਸ਼ਾਂ ਦੀ ਭੀੜ। ਇਸ ਤਰ੍ਹਾਂ ਜਿਵੇਂ ਮੌਤ ਦਰ ਘੱਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਭੀੜ ਹੋ ਜਾਂਦੀ ਹੈ। ਖਾਹਿਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੁੰਦੀ ਉਹ ਵੀ ਕਰਮ ਅਨੁਸਾਰ ਹੈ, ਉਂਝ ਨਹੀਂ। ਕੁਛ ਸੰਤਾਂ ਮਹਾਂਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ, ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝ ਹੀ ਕਰਮ ਬਣਨ ਵਾਲਾ ਹੁੰਦਾ, ਉਂਝ ਹੀ ਗੱਲ ਸਿਰੇ ਚੜਨ ਵਾਲੀ ਹੁੰਦੀ। ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ, ਉਹ ਕਹਿੰਦੇ ਨੇ ਇਸ ਡੇਰੇ ਕਰਕੇ, ਸੰਤ ਕਰਕੇ ਸਾਡੀ ਗੱਲ ਬਣੀ ਹੈ। ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲਿਆਉਂਦੇ ਨੇ, ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗਲਤ ਉਂਝ ਹੀ ਬਣਨ ਵਾਲੀ ਹੁੰਦੀ। ਜੇ ਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ, ਇਹ ਵੀ ਮਰਜ਼ ਕਰਦੇ ਹਾਂ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆਂ ਦੇ ਚ ਵੱਧਦਾ ਹੈ ਅਗਿਆਨ ਦੇ ਆਸਰੇ ਤੇ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਤਾਂ ਇਸ ਤਰ੍ਹਾਂ ਖਾਹਿਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ, ਮਨੁੱਖ ਖਾਹਿਸ਼ਾਂ ਦੇ ਤਲ ਤੇ ਜੀਵਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਹਿਸ਼ਾਂ ਕਿਸ ਦੀਆਂ ਪੂਰੀਆਂ ਗਈਆਂ ਕਤਾ ਹੀ ਨਹੀਂ, ਇੱਕ ਦਿਨ ਮਨੁੱਖ ਹੀ ਪੂਰਾ ਹੋ ਜਾਂਦਾ, ਖਤਮ ਹੋ ਜਾਂਦਾ। ਖਾਹਿਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ, ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਹਿਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ, ਜਗ੍ਹਾ ਮਲ ਕੇ ਬੈਠੀਆਂ ਸਨ, ਬਈ ਅੱਜ ਸਾਡੀ ਗੱਲ ਬਣੇਗੀ, ਅੱਜ ਸਾਡੀ ਗੱਲ ਬਣੇਗੀ। ਗੱਲ ਕੀ ਬਣਨੀ? ਵਿਸ਼ਵਾਸ ਹੀ ਨਿਕਲ ਗਿਆ ਹੈ। ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕਰ ਦਮ ਨਿਕਲਦਾ ਹੈ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਦੁੱਖ ਕੇਵਲ ਮਨੁੱਖ ਦੀ ਦੁਨੀਆ ਚ ਹੈ। ਰਿਸ਼ੀਕੇਸ਼ ਦੇ ਚ ਅੱਜ ਤੋਂ ਕੋਈ ਗਾਲਬਨ 25-26 ਸਾਲ ਪੁਰਾਣੀ ਗੱਲ ਹੋਵੇਗੀ, ਰਾਮਕਲੀ ਰਾਗ ਦਾ ਇਹ ਸ਼ਬਦ ਚੱਲ ਰਿਹਾ ਸੀ, ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਜਪਜੀ ਸਾਹਿਬ ਤੋਂ ਲੈ ਕੇ ਉੱਥੇ ਰਾਗਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ। ਔਰ ਉੱਥੇ ਇੱਕ ਨਿਯਮ ਹੈ, 5 ਸਾਲਾਂ ਚ ਭੋਗ ਪਾਉਂਦੇ ਨੇ ਲਾਜ਼ਮੀ, ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ। ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਭਰਦਾ ਰਹੇ। ਜਦੋਂ ਦਾਸ ਕਥਾ ਕਰ ਰਿਹਾ ਸੀ, ਰਾਮਕੱਲੀ ਲਾਗ ਚੱਲਿਆ ਤੇ ਇਹ ਸ਼ਬਦ ਵੀ ਆ ਗਿਆ, ਜਿਸ ਦੀਆਂ ਆਖਲੀਆਂ ਪੰਕਤੀਆਂ ਸਨ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨ ਲੇਖੇ ਪਾਏ। ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਇਸ ਤਰ੍ਹਾਂ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਤੇ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ, ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨਾ ਲੇਖੇ ਲਾਜ। ਇਸ ਦੀ ਵਜ਼ਾਹਤ ਦਾਸ ਨੇ ਕਿਧਰੇ 2 ਦਿਨ ਕੀਤੀ। ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ, ਭੇਖ ਭਗਵਾ। ਅੱਜ ਕੱਲ੍ਹ ਉਸਦਾ ਡੇਰਾ ਕਰਨਾਲ ਦੇ ਚ ਬਹੁਤ ਜ਼ਈਫ ਹੋ ਗਿਆ। ਉਹ ਵੀ ਕਿਧਰੇ ਬੈਠਾ ਸੀ, ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ। ਸਾਧੂਆਂ ਦਾ ਇਕੱਠ ਸੀ, ਜੋ 30-40 ਸਰੋਤੇ ਬੈਠੇ ਸਨ, ਸਾਧੂ ਹੀ ਸਨ, ਨਿਰਮਲੇ ਉਦਾਸੀਨ।
ਮੈਨੂੰ ਕਹਿਣ ਲੱਗਾ ਮਸਕੀਨ ਜੀ, ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਇਹ ਅਤਿ ਉਪਮਾ ਅਲੰਕਾਰ ਹੈ। ਸਾਹਿਤਿਕ ਦੁਨੀਆਂ ਵਿੱਚ, ਕਵਿਤਾ ਦੀ ਦੁਨੀਆਂ 'ਚ ਅਲੰਕਾਰਾਂ ਨੂੰ ਵਰਤਿਆ ਜਾਂਦਾ, ਗਹਿਣਿਆਂ ਨੂੰ, ਗੱਲ ਨੂੰ ਸਜਾਉਣ ਵਾਸਤੇ, ਬੋਲਾਂ ਨੂੰ ਸਜਾਉਣ ਵਾਸਤੇ। ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁੱਖ ਝੂਠ ਵਿਭੂਖਨ ਸਾਰੰਗ, ਇਹ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ, ਉਸਨੂੰ ਬੜਾ ਸ਼ਿੰਗਾਰ ਦਿੱਤਾ ਹੈ ਤੂੰ। ਤੇ ਹੁਣ ਲੋਕਾਂ ਨੂੰ ਇੰਝ ਪ੍ਰਤੀਤ ਆਉਂਦਾ ਪਿਆ ਜਿਵੇਂ ਸੱਚ, ਝੂਠ ਨੂੰ ਵੀ ਸ਼ਿੰਗਾਰ ਦੇਈਏ, ਚਮਕਾ ਦੇਈਏ, ਚੱਲਦਾ ਹੈ, ਬੜੇ ਸੋਹਣੇ ਢੰਗ ਨਾਲ ਚੱਲਦਾ ਹੈ। ਚੱਲਦਾ ਸੱਚ ਦੇ ਆਸਰੇ ਤੇ, ਗਹਿਣੇ ਸੱਚ ਦੇ ਹੀ ਪਵਾਉਣੇ ਪੈਂਦੇ ਨੇ। ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸਨੂੰ ਸੱਚ ਨਾਲ ਨਾ ਜੋੜੀਏ। ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ, ਜੋੜਨਾ ਉਸਨੂੰ ਸੱਚ ਨਾਲ ਹੀ ਪੈਂਦਾ। ਭਾਵੇਂ ਝੂਠ ਹੈ ਪਰ ਗਹਿਣੇ ਉਸਨੂੰ ਸੱਚ ਦੇ ਪਵਾਉਣੇ ਪੈਂਦੇ ਨੇ, ਸ਼ਿੰਗਾਰ ਉਸਨੂੰ ਸੱਚ ਦਾ ਦੇਣਾ ਪੈਂਦਾ। ਇੱਕ ਤੇ ਇਹ ਹੈ, ਇੱਕ ਹੁੰਦਾ ਅਤਿ ਉਪਮਾ ਅਲੰਕਾਰ। ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਮੋਤ ਜਿਹੜੇ ਦੰਦ ਨੇ ਤੇ ਮੋਤੀਆਂ ਵਰਗੇ ਨੇ, ਅਤਿ ਉਪਮਾ ਅਲੰਕਾਰ। ਇਹ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ, ਅਤਿ ਉਪਮਾ ਅਲੰਕਾਰ। ਸਾਹਿਤਿਕ ਦੁਨੀਆਂ ਵਿੱਚ, ਕਾਵਿ ਦੁਨੀਆਂ ਵਿੱਚ ਇਸ ਦੀ ਆਪਣੀ ਮਹਾਨਤਾ ਹੈ, ਇਸ ਨੂੰ ਮੰਨਦੇ ਨੇ। ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ, ਸ਼ਾਇਰ ਦਾ ਸੀ। ਇਹ ਸਤਿਗੁਰਾਂ ਨੇ ਅਤਿ ਉਪਮਾ ਅਲੰਕਾਰ ਵਰਤਿਆ ਹੈ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ। ਦੁੱਖ ਹੀ ਦੁੱਖ ਹੈ ਬਈ, ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ, ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ। ਕਹਿਣ ਲੱਗੇ ਮੈਂ ਸਹਿਮਤ ਨਹੀਂ, ਇਹ ਅਤਿ ਉਪਮਾ ਅਲੰਕਾਰ ਹੈ। ਤੇ ਅਤਿ ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ, ਮੈਨੂੰ ਇੰਝ ਕਹਿਣ ਲੱਗਾ। ਆਖਿਰ ਮਨੁੱਖੀ ਦੁਨੀਆਂ 'ਚ ਕਿਧਰੇ ਆਨੰਦ ਵੀ ਹੈ, ਖੇੜਾ ਵੀ ਹੈ, ਖੁਸ਼ੀਆਂ ਵੀ ਹਨ। ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ, ਇਹ ਸ਼ੋਭਾ ਨਹੀਂ ਦਿੰਦਾ। ਮੈਂ ਕਿ ਮਹਾਂਪੁਰਖੋ, ਸਿਆਣੇ ਹੋ ਤੁਸੀਂ, ਚਿੰਤਕ ਹੋ, ਔਰ ਉਮਰ ਦੇ ਲਿਹਾਜ਼ 'ਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ, ਔਰ ਵਿਦਿਆ ਪੜ੍ਹਾਈ ਚਿੰਤਕ ਦੇ 'ਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ, ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ। ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਝ ਕਹਿਣਗੇ। ਉਸ ਦਿਨ ਮੈਂ ਉਹਨਾਂ ਦੀ ਬਹਿਬਲਤਾ ਦੇਖੀ, ਬਿਲਕੁਲ ਅਸਹਿਮਤੀ। ਕਹਿਣ ਲੱਗੇ ਨਹੀਂ, ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ, ਦੁੱਖ ਇਤਨਾ ਨਹੀਂ ਹੈ। ਇਹ ਗੁਰੂ ਨਾਨਕ ਨੇ ਅਤਿ ਉਪਮਾ ਅਲੰਕਾਰ ਵਰਤਿਆ ਹੈ, ਜਿਸ ਨੂੰ ਤੁਸੀਂ ਹੂ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ। ਇਹ ਅਲੰਕਾਰ ਹੈ, ਗਹਿਣਾ ਹੈ, ਭੂਸ਼ਣ ਹੈ, ਵਾਸਤਵਿਕ ਐਸਾ ਨਹੀਂ ਹੈ। ਮੈਂ ਕਿਹਾ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ। ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤਿ ਉਪਮਾ ਅਲੰਕਾਰ ਨਹੀਂ ਹੈ, ਇਹ ਖਸਮ ਦੇ ਬੋਲ ਨੇ, ਇਹ ਸੱਤ ਬਚਨ ਨੇ, ਇਹ ਸੰਪੂਰਨ ਬਚਨ ਨੇ। ਅਤਿ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ, ਫਿਰ ਤੇ ਗੁਰਬਾਣੀ ਨੂੰ ਕਲਪਨਾ ਆਖਣਾ ਪਏਗਾ, ਇਹ ਕਲਪਨਾ ਨਹੀਂ ਹੈ, ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ, ਇਸ ਤਰ੍ਹਾਂ ਤੁਹਾਥੋਂ ਕਹਿਲਵਾ ਰਹੀ ਹੈ, ਵਰਨਾ ਇਹ ਅਤਿ ਉਪਮਾ ਅਲੰਕਾਰ ਹੈ। ਤੇ ਮੈਂ ਤੁਹਾਨੂੰ ਕੱਲ ਸੱਚ ਦਾ, ਸੁੱਖ ਦਾ ਸਰੂਪ ਦਿਖਾਵਾਂਗਾ, ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆਂ 'ਚ ਨਿਰਾ ਦੁੱਖ ਨਹੀਂ, ਸੁੱਖ ਵੀ ਹੈ। ਮੈਂ ਕਿਹਾ ਠੀਕ ਹੈ, ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ, ਜਿੱਥੇ ਤੱਕ ਮੇਰਾ ਇਰਾਦਾ ਹੈ, ਮੇਰੀ ਸੋਚਣੀ ਹੈ, ਐਸੀ ਨੌਬਤ ਨਹੀਂ ਆਵੇਗੀ। ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ, ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕਸ਼, ਜਿਵੇਂ ਤਨਜ਼, ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ। ਉਹ ਜਦ ਚਲਾ ਗਿਆ, ਯਕੀਨ ਜਾਣੋ ਉਸ ਦਿਨ ਸਾਰਾ ਦਿਨ ਰਿਹਾ ਮੈਂ ਵੀ ਬੇਚੈਨ। ਮੈਂ ਕਿਹਾ ਪਤਾ ਨਹੀਂ ਕੀ ਦਿਖਾਏਗਾ, ਕੀ ਲਿਆਵੇਗਾ, ਕਿਧਰੇ ਐਸਾ ਤੇ ਨਹੀਂ ਕਿ ਮੈਂ ਹੀ ਕੋਈ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ। ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ, ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ, ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ।
ਦਿਮਾਗ ਸੋਚਦਾ ਹੀ ਰਿਹਾ ਵੀ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਚ ਪੱਗ ਲਾਣੀ ਹੈ। ਸਿਆਣਾ ਬੜਾ ਹੈ, ਚਿੰਤਕ ਬੜਾ ਹੈ, ਸੂਝਵਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ, ਸੰਸਕ੍ਰਿਤ ਤੇ ਫਾਰਸੀ ਤੇ ਅਰਬੀ ਦਾ ਮਹਾਂਪੰਡਿਤ ਹੈ। ਇਹ ਤੇ ਪਤਾ ਨਹੀਂ ਕੀ ਦਿਖਾਵੇਗਾ, ਔਰ ਕੋਈ ਮਾਮੂਲੀ ਚੀਜ਼ ਪੇਸ਼ ਨਹੀਂ ਕਰੇਗਾ, ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖ ਹੀ ਨਹੀਂ ਹੈ। ਖੈਰ ਜਿਉਂ ਦਿਉਂ ਕਰਕੇ ਸਵੇਰ ਹੋਈ, ਕਥਾ ਦਾ ਵਕਤ ਹੋਇਆ। ਕਥਾ ਉੱਥੇ ਅੰਮ੍ਰਿਤ ਵੇਲੇ ਆਉਂਦੀ ਸੀ, ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ। ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਹੀ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਛ ਕਰਨਾ ਹੈ, ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚੱਲਦੀ ਸੀ। ਇੰਝ ਕਥਾ ਦਾਸ ਨੇ ਆਰੰਭ ਕੀਤੀ, ਪਰ ਮਨ ਉਖੜਿਆ ਹੋਇਆ ਹੈ ਤੇ ਜ਼ਬਾਨ ਵੀ ਉਖੜੀ ਹੋਈ ਹੈ। ਘੰਟਾ ਜ਼ਰੂਰ ਮੈਂ ਪਾਸ ਕੀਤਾ, ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ 'ਚ ਕੀ ਆਖਿਆ। ਇਹ ਵੀ ਮੇਰੀ ਉਸ ਦਿਨ ਹਾਲਤ ਰਹੀ। ਉਹ ਸਾਧੂ ਆਇਆ, ਜਦ ਕੋਈ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ, ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ, ਤੇ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਰੱਖਦਾ ਹੈ। ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ, ਮੱਥਾ ਜ਼ਰੂਰ ਉਸਨੇ ਟੇਕਿਆ, ਫੁੱਲ ਨਹੀਂ ਭੇਟ ਕੀਤੇ, ਆਪਣੇ ਹੱਥ 'ਚ ਹੀ ਰੱਖੇ। ਐਨ ਬੈਠਦਾ ਵੀ ਕੋਣੇ 'ਚ ਸੀ, ਬਿਲਕੁਲ ਕੋਣੇ 'ਚ ਬੈਠ ਗਿਆ। ਕਥਾ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ, ਇਹ ਜੋ ਮੇਰੇ ਹੱਥ ਦੇ 'ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ, ਤੁਹਾਨੂੰ ਦਿਖਾਈ ਦਿੰਦਾ ਹੈ? ਮੈਂ ਕਿਹਾ ਪ੍ਰਭੂ ਦੀ ਬਖਸ਼ਿਸ਼ ਹੈ, ਰਹਿਮਤ ਹੈ, ਅੱਖਾਂ 'ਚ ਰੋਸ਼ਨੀ ਹੈ, ਦਿਖਾਈ ਦਿੰਦਾ ਹੈ। ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ, ਤਾਂ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ, ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ, ਤੇ ਇਹਨਾਂ ਦਾ ਸੁਪਨ ਵੀ ਦਿਖਾਈ ਦਿੰਦਾ ਹੋਵੇਗਾ। ਮੈਂ ਕਿਹਾ ਠੀਕ ਹੈ, ਬਿਲਕੁਲ ਠੀਕ ਹੈ, ਇਹ ਹੱਸਦੇ ਹੋਏ ਪ੍ਰਤੀਤ ਹੋ ਰਹੇ ਨੇ। ਕਹਿੰਦਾ ਇਤਨੇ ਹਾਸੇ ਦੇ ਹੁੰਦੇ ਹਾਂ, ਇਤਨੀ ਖੁਸ਼ੀ ਦੇ ਹੁੰਦੇ ਹਾਂ, ਇਤਨੇ ਖਿੜਾਓ ਦੇ ਹੁੰਦੇ ਹਾਂ, ਔਰ ਇਤਨੇ ਸੁਪਨ ਦੇ ਹੁੰਦੇ ਹਾਂ, ਕਿਆ ਇਹ ਆਖਣਾ ਫੱਬਦਾ ਹੈ, ਚੰਗਾ ਲੱਗਦਾ ਹੈ? ਨਾਨਕ ਦੁਖੀਆ ਸਭ ਸੰਸਾਰ, ਐਸਾ ਖੇੜਾ ਸਾਹਮਣੇ ਹੋਵੇ। ਇੱਕ ਸੁਪਨ ਦਾ ਨਮੂਨਾ ਸਾਹਮਣੇ ਹੋਵੇ, ਖੇੜੇ ਦੀ ਤਸਵੀਰ ਸਾਹਮਣੇ ਹੋਵੇ, ਮੁਸਕੁਰਾਹਟ ਦਾ ਮੁਜੱਸਮਾ ਸਾਹਮਣੇ ਹੋਵੇ, ਕਿਆ ਇਹ ਬੋਲ ਫੱਬਦੇ ਨੇ? ਨਾਨਕ ਦੁਖੀਆ ਸਭ ਸੰਸਾਰ ਅਤਿ ਉਪਮਾ ਅਲੰਕਾਰ ਹੈ। ਇਹ ਕਿਸੇ ਕਿਸੇ ਥਾਂ ਤੇ ਘਟਤ ਹੋਵੇਗਾ, ਸਭ ਜਗ੍ਹਾ ਤੇ ਨਹੀਂ। ਮਨ ਤੋਂ ਬੋਝ ਥੋੜਾ ਹਲਕਾ ਹੋਇਆ। ਮੈਂ ਕਿਹਾ ਮਹਾਤਮਾ ਜੀ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਖੇੜੇ ਦੇ, ਖੁਸ਼ੀਆਂ ਦੇ, ਸੁੱਖ ਦੇ ਦਰਸ਼ਨ ਕਰਾਏ। ਕੱਲ ਤੁਸੀਂ ਵਾਅਦਾ ਕੀਤਾ ਸੀ, ਅੱਜ ਦਿਖਾਇਆ, ਤਸਲੀਮ ਮੰਨਦੇ ਹਾਂ। ਗਾਲਬਨ ਕੱਲ ਵਾਅਦਾ ਕੀਤਾ ਤੇ ਅੱਜ ਦਿਖਾਇਆ, ਇਹ 24 ਘੰਟੇ ਹੋ ਗਏ, ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ, ਇੱਥੇ ਹੀ ਰੱਖ ਜਾਓ, ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ, ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ, ਇਹਨਾਂ ਹੀ ਫੁੱਲਾਂ ਦੇ ਸੰਬੰਧ ਚ, ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ। ਗੁਲਾਬ ਹਿੰਦੁਸਤਾਨ ਵਿੱਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਖਾਸ ਕਰਕੇ, ਔਰ ਬੜੀ ਮਹਿਕ, ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀਆਂ ਅੱਖਾਂ ਭਰ ਆਈਆਂ, ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ। ਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ? ਇਹ ਜਿਹੜਾ ਮੁਰਝਾਣਾ ਹੈ ਨਾ, ਇਸੇ ਖੇੜੇ ਦੇ ਚੋਂ ਨਿਕਲੇਗਾ, ਇਹ ਜਿਹੜੀ ਮੌਤ ਹੈ ਇਸੇ ਜ਼ਿੰਦਗੀ ਦੇ ਚੋਂ ਨਿਕਲੇਗੀ, ਇਹ ਜਿਹੜੀ ਕਰੂਪਤਾ ਹੈ ਨਾ, ਇਸੇ ਸੁਪਨ ਦੇ ਚੋਂ ਨਿਕਲੇਗੀ, ਇਹ ਜੋ ਕਬਰ ਹੈ ਇਸੇ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਢਾਹ ਨਿਕਲ ਗਈ ਉਸਦੇ ਮੂੰਹ ਚੋਂ, ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ, ਨਿਰਾ ਪਖੰਡੀ ਨਹੀਂ,
ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨੇ। ਕਹਿਣ ਲੱਗਾ ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ, ਗੁਰੂ ਨਾਨਕ ਦੇ ਸੰਬੰਧਿਤ ਜੋ ਮੈਂ ਸ਼ਬਦ ਆਖੇ ਮੈਂ ਵਾਪਸ ਲੈਂਦਾ। ਇਹ ਠੀਕ ਹੈ, ਬਾਲੀ ਰੋਵੇ ਨਾ ਭਤਾਰ, ਨਾਨਕ ਦੁਖਿਆ ਸਭ ਸੰਸਾਰ। ਦੁੱਖ ਵਿਆਪਕ ਹੈ, ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ, ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ, ਧਨਵਾਨ ਵੀ ਦੁਖੀ ਹੈ। ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ। ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ, ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ, ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ। ਚਿੰਤਕ ਦੁਖੀ ਹੈ, ਦੁੱਖ ਤੇ ਵਿਆਪਕ ਹੈ। ਕਮਜ਼ੋਰ ਵੀ ਦੁਖੀ ਹੈ, ਤਾਕਤਵਰ ਵੀ ਦੁਖੀ ਹੈ, ਨਿਰਬਲ ਵੀ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਵੀ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕਰੂਪ ਵੀ ਦੁਖੀ ਹੈ, ਸੁੰਦਰ ਵੀ ਦੁਖੀ ਹੈ, ਛੋਟਾ ਵੀ ਦੁਖੀ ਹੈ, ਵੱਡਾ ਵੀ ਦੁਖੀ ਹੈ। ਦੁੱਖ ਵਿਆਪਕ ਹੈ, ਬਾਲੀ ਰੋਵੇ ਨਾ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਮਨੁੱਖਤਾ ਦੀ ਝੋਲੀ ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ। ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਹੈ, ਫਲਾਂ ਤੋਂ ਪਹਿਚਾਣ ਆਉਂਦੀ ਹੈ ਬੋਇਆ ਕੀ ਸੀ। ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ? ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਕਸ਼ ਵੇਖਣ ਦੇ ਚ ਔਰ ਬੀਜ ਦੇ ਚ ਫਲ ਵੇਖਣ ਦੇ ਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ। ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤੋ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਚ ਫਲ ਵੇਖਣ ਦੇ ਚ, ਸੰਤ ਸਫਲ ਹੋਇਆ ਕਰਮ ਦੇ ਚ ਫਲ ਵੇਖਣ ਦੇ ਚ। ਇਸ ਕਰਮ ਚੋ ਦੁੱਖ ਨਿਕਲੇਗਾ, ਇਸ ਕਰਮ ਚੋ ਸੁੱਖ ਨਿਕਲੇਗਾ, ਇਸ ਕਰਮ ਚੋ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ। ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ ਹੈ, ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ। ਕਿਉਂਕਿ ਅੱਜ ਤੱਕ ਐਸਾ ਹੋਇਆ, ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਵਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ, ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਤੇ ਹੁਣ ਸੰਸਕਾਰ ਵੀ ਸ਼ੁਰੂ ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ
कि दुनिया दे इस तरह के जितने रोगी बंदे ने उन्हां कोल औलाद पैदा करने का हक खो लेना चाहिए, नहीं तो दुनिया दे रोगी ही रोगी होणगे। उसने अपने ढंग नाल ऐसा आख्या, तेरे शरीरक रोगों लई तेरे मां बाप जिम्मेवार ने, तेरे मानसिक संताप लई तेरे मां बाप जिम्मेवार ने। मानसिक रोगों लई ते शरीरक रोगों लई मां बाप जिम्मेवार ने। अजे इसका असर यूरोप की दुनिया च पै रहा सी, पनीरी ते नवी पनीरी ते नौजवानों ते, और मां बाप का सन्मान घटना शुरू हो गया सी। इस ख्याल तो कॉर्ल मार्कस ने एक होर चोट कर दी, तेरी आर्थिक औकड़ा लई समाज जिम्मेवार है, तू जिम्मेवार नहीं। तेरी आर्थिक तंगियां लई, तेरे आर्थिक कलेश लई, तेरे आर्थिक संताप लई समाज जिम्मेवार है। हुण मेरिया आर्थिक जो है कमजोरिया ते दुखां लई समाज जिम्मेवार है, मेरे शरीरक रोगों लई मेरे मानसिक संताप लई मां बाप जिम्मेवार ने। मैं तो सुतंत्र हो गया, मेरा तो फिर कोई कसूर ही नहीं। फिर तो हर बंदा बेकसूर हो गया, फिर तो मेरा कोई दोष ही नहीं। फिर तो दोष मां बाप का हो गया, दोष समाज का हो गया। गुरु ग्रंथ साहब जी महाराज की रोशनी च फ्राइड के ख्यालों लईए, कार्ल मार्कस के ख्यालों लईए, साहब कहने मां बाप दोषी नहीं है, समाज भी दोषी नहीं है, फिर कौन

ਕਰਨੀਆਂ। ਦਾਸ ਨੇ ਅੱਗੇ ਜਾ ਕੇ 7:45 ਗੁਰਦੁਆਰਾ ਸਰੀ ਦੇ ਜੋ ਹੈ ਹਾਜ਼ਰੀ ਭਰਨੀ ਹੈ, ਉੱਥੇ ਜੋ ਲੜੀਵਾਰ ਮਜ਼ਮੂਨ ਚੱਲ ਰਿਹਾ ਉਸ ਨੂੰ ਉੱਥੇ ਤੋਰਾਂਗੇ। ਇਹ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ ਕਿਉਂਕਿ ਬਹੁਤ ਸਾਰਿਆਂ ਦੇ ਇਸ ਢੰਗ ਦੇ ਪ੍ਰਸ਼ਨ ਸਨ ਤੇ ਇਹ ਪ੍ਰਸ਼ਨ ਆਪਣੇ ਆਪ ਵਿੱਚ ਇਤਨਾ ਵੱਡਾ ਹੈ ਘੱਟ ਤੋਂ ਘੱਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ ਇਹਨੂੰ ਨਿਖੇੜਨ ਲਈ ਤੇ 1-2 ਦਿਨ ਦੇ ਸ਼੍ਰੀ ਦਾਸ ਨੇ ਨਿਖੇੜਾ ਕਰਨਾ ਹੈ। ਭਾਵੇਂ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਂਕੜੇ ਸ਼ਬਦ ਨੇ, ਕਲਗੀਧਰ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ, ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ, ਔਰ ਨੰਦ ਲਾਲ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਨੇ। ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿਤਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ। ਪੰਕਤੀ ਹੈ ਮੂਲ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ, ਮੇਰੇ ਦੁੱਖਾਂ ਲਈ ਮੈਂ ਦੋਸ਼ੀ ਹਾਂ। ਦੱਦਾ ਦੋਸ ਨਾ ਦੇਊ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਇੱਕ ਐਸਾ ਜਨਮ ਹੈ, ਸਹਿਜੇ ਸਹਿਜੇ ਮਨੁੱਖ ਕਈ ਤਰ੍ਹਾਂ ਦੀ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ। ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ, ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ, ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੋਇਆ। ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਮਨੁੱਖ ਦਾ ਜਨਮ ਹੋਇਆ, ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਧਰਮ ਨੂੰ ਜਨਮ ਦਿੱਤਾ। ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾ ਲਈ, ਕਿਉਂਕਿ ਆਪਾਂ ਧਾਰਮਿਕ ਮੰਦਿਰ ਦੇ ਚ ਬੈਠੇ ਹਾਂ ਤੇ ਮਹਾਨ ਧਰਮ ਦੇ ਸਾਗਰ, ਧਰਮ ਦੇ ਕੇਂਦਰ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਸ ਵਾਸਤੇ ਗੱਲ ਤੇ ਧਰਮ ਦੀ ਕਰਾਂਗੇ। ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕੋਈ ਕਰੋੜਾਂ ਚ ਇੱਕ ਕਦ ਨੇ, ਹਜ਼ਾਰਾਂ ਚ ਸੈਕੜਿਆਂ ਚ ਇੱਕ ਕਦ ਨਹੀਂ। ਜਨ ਨਾਨਕ ਕੋਟਨ ਮੇ ਕਿਨਹੂੰ ਗੁਰਮੁਖ ਹੋਏ ਪਛਾਣ, ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚਿਤ। ਗੁਰੂ ਤੇਗ ਬਹਾਦਰ ਕਰੋੜਾਂ ਚ ਕੋਈ ਇੱਕ ਅਦ ਨਾਰਾਇਣ, ਜਿਸ ਦੇ ਚੇਤੇ ਦੇ ਚ ਨਾਰਾਇਣ, ਜਿਹਦੀ ਸਮਝ ਦੇ ਚ ਗੁਰਦੁਆਰੇ ਬੈਠਾ ਹੈ, ਗੁਰੂ ਦੀ ਗੋਦ ਚ ਬੈਠਾ ਹੈ, ਕੁਛ ਵੀ ਨਹੀਂ ਪਤਾ ਇਹ ਮੇਰਾ ਗੁਰੂ ਹੈ, ਨਾ ਗੁਰੂ ਦੀ ਅਜ਼ਮਤ ਦਾ ਪਤਾ, ਨਾ ਗੁਰੂ ਦੀ ਮਹਾਨਤਾ ਦਾ ਪਤਾ, ਨਾ ਗੁਰੂ ਦੇ ਗਿਆਨ ਦਾ ਪਤਾ। ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਔਰ ਹਰ ਵਕਤ ਬੋਲਦਾ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਹੋਵੇਗਾ ਪਰਮਾਤਮਾ, ਹੈ ਪਰਮਾਤਮਾ, ਜ਼ਰੇ ਜ਼ਰੇ ਚ ਹੈ, ਰੋਮ ਰੋਮੇ ਚ ਹੋਵੇ ਪਿਆ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਦੂਸਰਾ, ਜੋ ਮੇਰੇ ਚੇਤੇ ਦੇ ਚ ਨਹੀਂ ਹੈ, ਜੋ ਮੇਰੀ ਸਿਮਰਤੀ ਦੇ ਚ ਨਹੀਂ ਹੈ। ਹੋਵੇਗਾ ਜ਼ਰੇ ਜ਼ਰੇ ਚ ਪਰਮਾਤਮਾ, ਮੇਰੀ ਸਮਝ ਚ ਨਹੀਂ ਹੈ। ਹੋਵੇਗਾ ਰੋਮ ਰੋਮ ਦੇ ਚ ਪਰਮਾਤਮਾ, ਮੇਰੀ ਸਿਮਰਤੀ ਦੇ ਚ ਨਹੀਂ ਹੈ। ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ, ਚੇਤੇ ਕਰੋ, ਸੰਸਕ੍ਰਿਤ ਚ ਕਹਿੰਦੇ ਨੇ ਸਿਮਰਨ ਕਰੋ, ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ। ਇਸ ਵਾਸਤੇ ਹੈ ਮੈਂ ਦੁਹਰਾਵਾਂ ਸ਼ਬਦਾਂ ਨੂੰ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਭੁਲਾਇਆ ਹੈ, ਬੁਲਾ ਸਕਦੇ, ਭੁੱਲ ਗਏ, ਭੁੱਲਿਆ ਕਿਉਂ, ਸਮਝਦੇ ਚ ਨਹੀਂ। ਕਹਿੰਦੇ ਨੇ ਦੋ ਜਗ੍ਹਾ ਤੇ ਪਰਮਾਤਮਾ ਨਹੀਂ ਹੈ, ਉਂਝ ਵਿਆਪਕ ਹੈ, ਸਭ ਜਗ੍ਹਾ ਹੈ, ਪਰ ਦੋ ਜਗ੍ਹਾ ਤੇ ਨਹੀਂ ਹੈ। ਕਿਹੜੀ ਦੋ ਜਗ੍ਹਾ ਤੇ ਨਹੀਂ ਹੈ? ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ, ਬਾਕੀ ਸਭ ਜਗ੍ਹਾ ਹੈ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹੈ। ਪਰ ਫਿਰ ਵੀ ਧਾਰਮਿਕ ਵਿਦਵਾਨ ਕਹਿੰਦੇ ਨੇ ਦੋ ਥਾਵਾਂ ਤੇ ਨਹੀਂ ਹੈ, ਬਾਕੀ ਸਭ ਜਗ੍ਹਾ ਹੈ, ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ। ਪਸ਼ੂ ਦੀ ਜ਼ਿੰਦਗੀ ਦੱਸਦੀ ਹੈ, ਇਹਨੂੰ ਮਾਂ ਬਹਿਣ ਦੀ ਸਮਝ ਨਹੀਂ, ਇਹਨੂੰ ਪਰਿਵਾਰ ਦੀ ਸਮਝ ਨਹੀਂ। ਮਨੁੱਖ ਦੀ ਜ਼ਿੰਦਗੀ ਦੱਸਦੀ, ਇਹਨੂੰ ਨਿਰੰਕਾਰ ਦੀ ਸਮਝ ਨਹੀਂ ਹੈ, ਨਹੀਂ ਹੈ। ਇਹਦਾ ਵਿਵਹਾਰ ਦੱਸਦਾ, ਇਹਦੀ ਤਰਜ਼ੇ ਜ਼ਿੰਦਗੀ ਦੱਸਦੀ ਹੈ, ਇਹਦੀ ਜੀਵਨ ਸ਼ੈਲੀ ਦੱਸਦੀ ਹੈ, ਪਰਮਾਤਮਾ ਦੀ ਸਮਝ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਨਮ ਤੇ ਹੋ ਗਏ, ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ, ਜਨਮ ਬੱਚੇ ਦੀ ਤਰ੍ਹਾਂ ਆਉਂਦਾ। ਕਦੀ ਕਦੀ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਤਸੇ ਜਿਹੜਾ ਸੰਤ ਹੋਇਆ, ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ,
जन्म तो सूझवान से, जन्म तो दूरदृष्ट से। भट्ट गुरु अर्जन देव जी महाराज कहंदन ते जन्मत गुरमत ब्रह्म पछाणियो। ए गुरु अर्जन देव जी, तुसी ते जमदे ही ब्रह्म गए ने। हे गुरु अर्जन देव जी महाराज, थोड़े शरीर दा जन्म होया, शरीर दे नाल नाल धर्म दा जन्म होया, ते जन्मत गुरमत ब्रह्म पछाणे। कहंदे ने धन गुरु अर्जन देव जी महाराज 2.5 साल दे सन, ते गुरु अमरदास जी महाराज दा सिंघासन गोविंदवाल साहब दी गल है, चढ़न दी कोशिश पे करदे सन, उपर तखत ते चढ़न दी कोशिश पे करदे सन। भजे हुए माता भानी जी आए, उन्होंने चुक लिया, आखिया लाल जी ए गुरु नानक दा तखत है, ये तीजे गुरु नानक दा सिंघासन है, इस ते बैठन दी कोशिश ना करा, इस ते आइंदा ना चढ़ना। प्यार नाल डांटदे आया बच्चे नु कह रहे, बालक गुरु अर्जन देव जी इस तखत ते नहीं बैठना, चढ़न दी कोशिश ना करनी, ये गुरु नानक दा सिंघासन है। गुरु अमरदास जी महाराज सुते सिदा गए, भानी दे हथों 2.5 साल दे इस बच्चे नु लेके बालक गुरु अर्जन देव जी नु सिंघासन ते बिठा दिता। आखिया बहुता बाणी का बहुता, ते बाणी दा जहाज है, जे ए नहीं सिंघासन ते बैठेगा ते होर कौन बैठेगा, ते धुर दरगाहों बैठे आया है, इनू ते रब ने बिठाया, इनू ते परमात्मा ने बिठाया, इति प्रभु दी गोद विच है, और इस दे आसरे ते पता नहीं कितनिया नू परमात्मा दी गोद हासिल होवेगी। ये ते बहुत है, ये ते जहाज है, ये आसरे पता नहीं कितने पार होंगे, ये नहीं बैठेगा ते कौन बैठेगा। जन्म तो बुजुर्ग कोई करोड़ा च एक अद, कदी कदी जन्म सारिया दे बच्चे दी तरह होंगे, शरीरक तौर ते भी बच्चे, दिमागी तौर ते भी बच्चे, ना समझी कुछ भी पता नहीं। कदी कदाई संसार दे इतिहास दे कोई बुढ़िया दी तरह पैदा होंदा है। चीन दे चे कथा है, भई लाद से बुढ़िया दी तरह पैदा होया, भाव जन्म तो गया नहीं हो। कबीर बारे कहंदे ने कमल तो पैदा होया, विष्णु नु कहंदे ने कमल तो पैदा होया, ब्रह्मे नु कहंदे ने कमल तो पैदा होया, नहीं जन्म तो कमल जैसे सन, डुबे नहीं गर्क नहीं होए, समझ सी। जैसे पानी दे कमल डुबदा नहीं, जेड़े मनुख संसार दे डुबन ना, पदार्थां दे डुबन ना, वो कमल दी तरह होंदे ते डुबे हुए ने, सहजे सहजे फिर तैरना ते निर्लेप होना सिख देने, पर कोई जन्म तो भी निर्लेप होंदे, उन्हां नू कहंदे ने इन्हां दा जन्म ते कमल तो है, भाव कमल जैसे ने, कमल डुबदा ने। गुरु नानक देव जी महाराज कहंदे ने हम देखां तैं डुबे आए, पहले पातशाह जी दा वाह, महाराज कहंदे मैं ते देखदा डुबे पे, डुबे पे। सुते सिद्ध गल आ गई तो मैं अर्ज करा, पानी विच कुत्ते तैर दे ने, गौवां भी तैर दिया ने, मज्जां भी तैर दिया ने, पानी विच चीते भी तैर के लंघ जांदे ने। मैं केरला दे देख के दंग होया सी, बहुत पुरानी गल, 60 फुट डूंगा पानी हाथी नहावे पिया, के ना के बाहर निकला, हाथी तैर रहे, पहाड़ वर्गा शरीर तैर रहे, हाथी तैर रहे ने, गौवां तैर दिया ने, घोड़े तैर रहे ने, मज्जां तैर दिया ने, कुत्ते तैर रहे ने, शेर तैर रहे ने, चीते तैर रहे ने, मनुख डुबदे ने, बंदा डुबदा, सिर्फ मनुख डुबदा। क्या पानी दा मनुखा नाल वैर है? मज्जां ते तैर दिया ने, कोड़े ते तैर दे ने, हाथी ते तैर दे ने, गौवां ते तैर दिया ने, कुत्ते भी तैर दे ने, बंदा डुबदा। क्या पानी दा मनुखा नाल वैर है? नहीं, मनुख भी जिंदा ही डुबदा है, मुर्दे ते तैर दे ने, तैर दे ने।
मुर्दा ते तैरता है। यूपी दे अंदर मध्य भारत दे चे सनातन मत दे कोई हिंदू संत अगर चलाना कर जांदा है देही छड़ जांदा है उन्हों जल प्रवाह कर दें, दास संस्कार नहीं कर दें, जल प्रवाह कर दें। पर जब जल प्रवाह कर दें ते मन मन दो दो मन दे नाल पत्थर बन दें, क्यों लाश तैरन लग पैंदी। हालांकि लाश जिंदा मनुख नालों भारी हो जाती है, वजन वध जांदा है, लेकिन तैरदी है। हैरानगी है, जिंदा डुबदे ने मुर्दे तैरदे। पानी दा मनुख नाल भी वैर नहीं, अगर मनुख नाल वैर है तो फिर मुर्दे भी डुबने चाहिए। मुर्दा ते नहीं डुबदा, जीवदा मनुख क्यों डुबदा है? ये अपना बैलेंस बिगाड़ बैठता है, तवाजन खो बैठता है, संतुलन गवा बैठता है, तां डुबदा है। लोग इसका तवाजन डामाडोल कर देता है, सीमा तो वधिया होया अहंकार इसका बैलेंस बिगाड़ देता है, सीमा तो वधी हुई वासना इसका संतुलन डामाडोल कर दे, डुब जाता है। हम दे खाते डुबे आए, इधर डुब गए। डुबे की पहचान की होगी? उदा नितनेम डुब गया होगा, नहीं करता होगा। रहत वैद डुब गई होगी, अमृत वेला डुब गया होगा, गुरु भक्ति डुब गई होगी, शील संयम डुब गया होगा, दया विशालता सम दृष्टि डुबी हुई होगी। हम देखते डुबे, महाराज कहते मैं देखदा डुबे हुए, दुनिया डुबी हुई है, गर्क हुई है। डुबे की पहचान की है? उसके कोल नितनेम नहीं होगा, अमृत वेला नहीं होगा, जप तप नहीं होगा, शील संजम नहीं होगा, दैवी गुण नहीं होंगे, डुबे होगा, गर्क होया होगा। कदी कदाई कोई कद मनुख अपना तवाजन अपना बैलेंस ठीक रखता है, डुबदा नहीं, उसे नु असी कहिंदे आ निर्लेप है, कमल दी तरह। पानी वधदा है, कमल होर उपर उठदा है। धन घर दे च वध रहा है, डुबदा नहीं पिया। प्रभुता वध रही है, डुबदा नहीं पिया। नहीं तो कोई प्रभुता च डुबे हुए ने, कोई धन संपदा दे डुबे हुए ने, कोई रूप रंग दे डुबे हुए। हम दे खांते डुबे, महाराज कहते मैं देखदा दुनिया ते डुबी पई। धार्मिक जीवन ते कुछ गुणा देखड़ा है। सूरज अपना नूर वंडदा है संसार दे किरणा दे राही, परमात्मा दा प्रकाश हिरदे च पहुंचदा है गुणा दे राही। गुणा तो पता चलदा इत्थे चानना है। सारी रोशनी सूरज दी है, सारे गुण परमात्मा देने। सब गुण तेरे मैं नाही को, विण गुण कीते भगत न हो। मेरे घर दे चानना है, पर चानना ते सूरज दा है मेरा ते। अगर हृदय दे गुण आ जान, गुण परमात्मा देने ठीक है। गुण रोशनी ने, औगुण अंधेरा। जितने अवगुण होंगे उतने ही वो भटकदा होया मनुख होगा, अंधेरा होगा। जितना गुण होंगे उतना ही उसकी जिंदगी दे चानना होगा, प्रकाश होगा। और जीवन सही मार्ग पे चल रहे होगा। तो मैं फिर दोहरावा, धन गुरु अर्जन देव जी महाराज कहते ने, हे प्रभु मैं तेरे मार्ग ते चलते पिया। तो चलदी की है? सुरत चलदी है। तुसी चल के आ गए, शरीर चल के आ गया, पैर चल के आ गए ने। इहदे नाल हाजरी असी भरी है, असी गुरु की हजूरी च नहीं गए। गुरु की हजूरी च सुरत जांदी है, शब्द नाल सुरत जुड़ेगी, हाथ पैर नहीं जुड़ते। इस वास्ते हाजरी भरना होर गल है, गुरु दी हजूरी विच चले जाना होर गल है। अगर 10,000 बंदे हाजरी पे भर देन, गुरु दी हाजरी पे भर देने, एक दो बंदे आउणगे जिन्हां नूं गुरु दी हजूरी नसीब होगी।
ਕਲਗੀ ਦਰ ਪਿਤਾ ਦੇ ਰਸਨਾ ਤੋਂ ਇਹ ਬੋਲ ਨਿਕਲਿਆ ਸੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸ਼ਾਇਦ ਜਿਨ੍ਹਾਂ ਨੇ ਸਾਖੀ ਸੁਣੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿਤਨੇ ਬੈਠੇ ਹੋਏ ਸਨ ਉਹਨਾਂ ਦੀ ਸੁਰਤ ਉੱਥੇ ਨਹੀਂ ਸੀ, ਧਿਆਨ ਉੱਥੇ ਨਹੀਂ ਸੀ, ਸੁਰਤ ਸ਼ਬਦ ਵਿੱਚ ਨਹੀਂ ਸੀ। ਹਾਜ਼ਰ ਗੈਰ ਹਾਜ਼ਰ ਕੁਛ ਨਹੀਂ ਪਹੁੰਚ ਸਕੇ ਸਨ, ਉਹਨਾਂ ਦਾ ਧਿਆਨ ਉੱਥੇ ਸੀ, ਗੈਰ ਹਾਜ਼ਰ ਹਾਜ਼ਰ। ਚੱਲਣਾ ਤੇ ਸੁਰਤ ਨੇ ਨਾ, ਸੁਰਤ ਅਗਰ ਸ਼ਬਦ ਦੀ ਤਰਫ ਚੱਲ ਪਈ ਹੈ ਤੇ ਮੈਂ ਇਹ ਵੀ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਸਮਝ ਵਿੱਚ ਆਵੇ। ਸੁਰਤ ਦੇ ਤਿੰਨ ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੋੜਨਾ। ਸਰੋਤੇ ਸ਼ਬਦ ਤੋਂ ਬਣਿਆ ਸੁਰਤ, ਬਈ ਇਹ ਤੇ ਸਰੋਤਾ ਹੈ, ਇਹ ਤੇ ਸੁਰਤ ਦੇ ਚ ਸੁਣ ਰਿਹਾ। ਇੱਕ ਸੈਕਿੰਡ ਦੇ ਤਿੰਨ ਘਟਨਾਵਾਂ ਘਟਦੀਆਂ ਨੇ ਇੱਕੋ ਹੀ ਸਮੇਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸਰੋਤਾ ਹੈ, ਸੁਰਤ ਦੇ ਚ ਹੈ। ਅਗਰ ਇਹ ਸੁਰਤ ਦੇ ਚ ਹੈ ਤਾਂ ਇਹਨੂੰ ਸੁਰਤ ਆ ਜਾਏਗੀ, ਅਗਰ ਸੁਰਤ ਆ ਗਈ ਤਾਂ ਸੁਰਤ ਜੁੜ ਜਾਏਗੀ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤਿੰਨ ਘਟਨਾਵਾਂ ਇੱਕ ਸੈਕਿੰਡ ਦੇ ਚ ਘਟਦੀਆਂ। ਜਿਸ ਵਕਤ ਮਨੁੱਖ ਸੁਣਦਾ ਹੈ ਉਸੇ ਵਕਤ ਹੀ ਸਮਝ ਆ ਜਾਂਦੀ ਹੈ, ਉਸੇ ਵਕਤ ਹੀ ਜੁੜ ਜਾਂਦਾ ਹੈ। ਇਹ ਘਟਨਾ ਇੱਕ ਸੈਕਿੰਡ ਦੇ ਚ ਘਟਦੀ, ਇੱਕ ਸੈਕਿੰਡ ਦੇ ਚ ਘਟਦੀ। ਇਧਰ ਜ਼ਬਾਨ ਨੇ ਆਖਿਆ ਵਾਹਿਗੁਰੂ, ਇਧਰ ਮਨ ਨੇ ਸੁਣਿਆ, ਇਧਰ ਮਨ ਨੇ ਸੁਣਿਆ, ਇਧਰ ਮਨ ਨੂੰ ਸਮਝ ਆ ਗਈ, ਇਧਰ ਮਨ ਨੂੰ ਸਮਝ ਆਈ, ਮਨ ਸ਼ਬਦ ਵਿੱਚ ਲੀਨ ਹੋ ਗਿਆ, ਜੁੜ ਗਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੁੜ ਗਿਆ ਜੋਤੀ ਜੋਤ ਰਲੀ ਸੰਪੂਰਨ, ਇਹ ਜੋਤ ਦੇ ਜੋਤ ਹੋ ਗਏ, ਜੀਵਨ ਯਾਤਰਾ ਸੰਪੂਰਨ ਹੋ ਗਈ। ਹੁੰਦੀ ਇੱਕ ਛਿੰਨ ਵਿੱਚ ਹੈ, ਨਿਰਮਾਉਣ ਕੀਰਤਨ ਗਾਵੋ ਕਰ ਤੇਕਾ ਨਿਮਕ ਸਿਮਰਤ ਜਿਤ ਛੂਟ ਹੈ। ਨਿਮਕ ਨਿਮਕ ਇੱਕ ਸੈਕਿੰਡ ਹੈ। ਇੱਕ ਚਿੱਤ ਜੈ ਇੱਕ ਛਿੰਨ ਦੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਇੱਕ ਨਿਮਕ, ਇਹਨੂੰ ਅਤਕਥਨੀ ਨਾ ਸਮਝ ਲੈਣਾ। ਕਿਸੇ ਕਮਰੇ ਵਿੱਚ 50 ਸਾਲ ਦਾ ਅੰਧੇਰਾ ਹੋਵੇ, ਗੁੱਪ ਅੰਧੇਰਾ ਹੋਵੇ, ਉਸ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ, ਬੱਤੀ ਜੁਲਾਈ ਦੇ ਗਿਆ। ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਸੰਤਾਪ ਤੇ ਅੰਧੇਰਾ, ਇਹਨੂੰ ਕੱਢਣ ਵਾਸਤੇ ਕਈ ਜਨਮ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ, ਇੱਕ ਦਮ ਦੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ। ਤੇ ਇੱਕ ਦਮ ਹੀ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਗੂੰਜਣੀਆਂ ਮਨੋ ਮਚਿੰਦਰੀਆਂ। ਮੈਂ ਪਾਣੀ ਹੁਣ ਪੀਵਾਂ, ਪਿਆਸ ਕੱਲ ਮਿਟੇਗੀ ਕਿ ਹੁਣੇ ਮਿਟਦੀ? ਮੈਂ ਭੋਜਨ ਹੁਣ ਛਕਾਂ, ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ? ਮੈਂ ਨਾਮ ਹੁਣ ਜਪਾਂ, ਫਲ ਅਗਲੇ ਜਨਮ ਵਿੱਚ ਮਿਲੇਗਾ? ਸਾਲ 2 ਸਾਲ ਬਾਅਦ ਮਿਲੇਗਾ? ਇਹਨਾਂ ਗੱਲਾਂ ਨੇ ਮਨੁੱਖ ਨੂੰ ਨਿਰਾਸ਼ ਕੀਤਾ ਹੋਇਆ। ਇਹ ਵੀ ਮੈਂ ਅਰਜ਼ ਕਰਾਂ, ਐਸੀ ਗੱਲ ਨਹੀਂ ਹੈ। ਐਕਰ ਕਰੇ ਸੋ ਐਕਰ ਪਾਏ ਮਹਾਰਾਜ ਦਾ ਤਤ ਛਿੰਨ। ਟੁੱਕ ਦਮ ਕਰਾਰੀ ਜੋ ਕਰੋ, ਇੱਕ ਦਮ ਵਿੱਚ ਕਿਧਰੇ ਟਿਕ ਜਾਓ, ਹਾਜ਼ਰ ਹਜ਼ੂਰ ਖੁਦਾ। ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ? ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ? ਲੋਕੀ ਕਹਿੰਦੇ ਨੇ, ਕੋਈ ਨੀ, ਸਹਿਜੇ ਸਹਿਜੇ ਹੋ ਜਾਏਗਾ, ਗਾਸੀ ਲੱਗ ਜਾਂਦੀ ਹੌਲੇ ਹੌਲੇ। ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ ਤੇ ਉਹ ਡਾਕਟਰ ਨੂੰ ਕਹਿੰਦਾ, ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ 2 ਮਹੀਨਾ ਤੜਪਦਾ ਰਹਾਂ। ਕਹਿੰਦਾ, ਛੇਤੀ ਕਰ, ਜਲਦੀ ਠੀਕ ਕਰ। ਵਿਕਾਰਾਂ ਦਾ, ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ, ਹੌਲੇ ਹੌਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਇਹ ਠੀਕ ਨਹੀਂ ਹੋਣਾ ਚਾਹੁੰਦਾ। ਇਹ ਰੋਗੀ ਰੋਗ ਨਾਲ ਵੀ ਮੋਹ ਕਰ ਬੈਠਾ ਹੈ।

ਇੱਥੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ ਨੇ, ਵਿਚਾਰੇ ਗੁਨਾਹ ਕਿੱਥੇ ਬੈਠਣ, ਕਿਹੜੀ ਥਾਂ ਤੇ ਬੈਠਣ? ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕਤਾ ਹੀ ਨਹੀਂ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ। ਪਾਤਸ਼ਾਹ ਸਾਹਿਬ ਕਹਿੰਦੇ ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ। ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ, ਔਰ ਜੋ ਮੇਰੀ ਮਤ ਹੈ ਉਹ ਗੁਰੂ ਨਹੀਂ ਕਬੂਲ ਕਰਦਾ। ਜੋ ਮੇਰੀ ਸੋਚਣੀ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ, ਔਰ ਜੋ ਗੁਰੂ ਦੀ ਸੋਚਣੀ ਉਹ ਮੈਨੂੰ ਕਬੂਲ ਨਹੀਂ। ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ। ਨਿਚਲ ਹੋਏ ਕੈਸੇ ਉਨ ਮਨ ਲੈਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਅੰਗ ਅੰਗ ਟੁੱਟੇ ਆਇਆ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ, ਜ਼ਬਾਨ ਵੀ ਕੋਈ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ ਇਹ ਸਾਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਨਾ ਹੋਣ ਤੇ ਪੱਥਰ ਤੇ ਬੰਦੇ ਵਿੱਚ ਫਰਕ ਹੀ ਹੈ। ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ। ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪਰਮਾਤਮਾ ਨਾਲ ਬੋਲ ਨਹੀਂ ਸਕਦਾ, ਆਪਣੇ ਬੋਲ ਪਹੁੰਚਾ ਨਹੀਂ ਸਕਦਾ, ਇਹਦੀ ਸੁਰਤ ਚੱਲੀ ਨਹੀਂ ਪਰਮਾਤਮਾ ਦੇ ਮਾਰਗ ਤੇ, ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ ਹੈ। ਮੈਂ ਦੋ ਸ਼ਬਦਾਂ ਵਾਸਤੇ ਮਾਫ਼ੀ ਮੰਗ ਲਵਾਂ। ਬੜੇ ਬੜੇ ਇਕੱਠ ਧਾਰਮਿਕ ਸੰਮੇਲਨ ਮੈਂ ਦੇਖੇ ਨੇ, ਕੋਈ ਇੱਕ ਅੱਧ ਮਨੁੱਖ ਬੈਠਾ ਹੋਵੇ, ਕੋਈ ਦੋ ਚਾਰ ਬੈਠੇ ਹੋਣ, ਔਖੇ ਨਾ ਹੋਣਾ ਪੱਥਰ ਬੈਠੇ ਦਿਖਾਈ ਦਿੰਦੇ। ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ, ਮੈਂ ਥੱਲੇ ਕੀਤੀ ਸੀ, ਪਰ ਹੁਣ ਇਤਨਾ ਉਛਾਲ ਆ ਗਿਆ, ਆਊਟ ਆਫ ਕੰਟਰੋਲ ਹੋ ਗਈ। ਮੈਂ ਕਹਿ ਬੈਠ ਪੱਥਰ। ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ, ਸੁਣਿਆ ਤੁਸੀਂ ਕਹਿੰਦੇ ਅੱਲਾ ਤੇ ਰਾਮ ਇੱਕੋ ਹੀ ਹੈ। ਸਤਿਗੁਰ ਕਹਿਣ ਲੱਗੇ, ਕਿਹੜੀ ਸ਼ੱਕ ਦੀ ਗੱਲ, ਇੱਕੋ ਹੀ ਨੇ, ਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਫਿਰ ਚਲੋ। ਮਹਾਰਾਜ ਕਹਿਣ ਲੱਗੇ, ਚੱਲ ਹੁਣੇ ਹੀ ਚੱਲ, ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਚੱਲ ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ, ਚੱਲ ਪੈਣਾ ਚੱਲ ਪੈਣਾ। ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ, ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਨਵਾਬ ਦੀ ਮਸਜਿਦ ਵਿੱਚ, ਔਰ ਨਵਾਬ ਦੇ ਨਾਲ ਜਾ ਰਿਹਾ। ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ, ਬਾਬੇ ਨੇ ਮਜ਼ਹਬ ਬਦਲ ਲਿਆ। ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦ੍ਰੋਪਦੀ ਸੀ, ਜਿਹਨੇ ਸ਼ਰਧਾ ਲਿਆਂਦੀ। ਜਿਹਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਧਾ ਲਿਆਂਦੀ ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਜਿਸਨੇ ਸਭ ਤੋਂ ਪਹਿਲੇ ਗੁਰੂ ਨਾਨਕ ਤੇ ਸ਼ਰਧਾ ਲਿਆਂਦੀ ਉਹ ਬੇਬੇ ਨਾਨਕੀ ਸੀ। ਇੱਥੋਂ ਸਿੱਖੀ ਚੱਲੀ, ਖਦੀਜਾ ਤੋਂ ਇਸਲਾਮ ਚੱਲਿਆ। ਜੇ ਕਿਧਰੇ ਉਸਦੀ ਪਤਨੀ ਇਨਕਾਰ ਕਰ ਦਿੰਦੀ ਤੇ ਇਸਲਾਮ ਨਹੀਂ ਵਧਣਾ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਉਹਨੇ ਕਬੂਲ ਕਰ ਲਿਆ, ਮੁਹੰਮਦ ਇਹ ਬੋਲ ਤੁਹਾਡੇ ਨਹੀਂ ਤੇ ਖੁਦਾ ਦੇ ਲੱਗਦੇ। ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ, ਖਦੀਜਾ ਤੂੰ ਠੀਕ ਜਾਣਿਆ, ਮੈਂ ਤੇ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਮੈਨੂੰ ਤੇ ਹੁਣ ਬੋਲਣਾ ਹੀ ਨਹੀਂ ਆਉਂਦਾ, ਪਤਾ ਨਹੀਂ ਖੁਦਾ ਕੀ ਬੋਲਦਾ। ਗੁਰੂ ਨਾਨਕ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਨਹੀਂ ਬੋਲਦਾ, ਪਤਾ ਨਹੀਂ ਰੱਬ ਕੀ ਬੋਲਦਾ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਜੈਸੇ ਮੈਂ ਆਵੇ ਕਸਮ ਕੀ ਵਾਣੀ, ਤੈਸੜਾ ਕਰੀ ਗਿਆਨ ਵੇ ਲਾ ਲਾ। ਇਹ ਸ਼ਰਧਾ ਸਭ ਤੋਂ ਪਹਿਲੇ ਬੇਬੇ ਨਾਨਕੀ ਦੀ ਸੀ, ਸਿੱਖੀ ਉੱਥੋਂ ਚੱਲੀ। ਖੈਰ ਬਾਬਾ ਮਸਜਿਦ ਵਿੱਚ ਪਹੁੰਚ ਗਏ, ਕਤਾਰ ਵਿੱਚ ਖੜੇ ਹੋ ਗਏ, ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ, ਸਾਰਿਆਂ ਨੇ ਸਜਦਾ ਕੀਤਾ, ਗੁਰੂ ਨਾਨਕ ਖੜੇ ਰਹੇ। ਜਨਮ ਸਾਖੀ ਦੇ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ ਹੋਈ, ਵੱਖ ਵੱਖ ਢੰਗ ਨਾਲ ਲਿਖੀ। ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ, ਚੁੱਕੇ ਨਹੀਂ ਨੇ, ਕਿ ਨਮਾਜ਼ ਨਹੀਂ ਪੜ੍ਹ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ, ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ, ਸਭ ਗੱਲਾਂ ਹੀ ਗੱਲਾਂ ਨੇ, ਰਾਮ ਇੱਕੋ ਹੈ, ਅੱਲਾ ਇੱਕੋ ਹੈ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਤੇ ਨਹੀਂ ਪੜ੍ਹੇ।
ਮਹਾਰਾਜ ਕਹਿਣ ਲੱਗੇ ਸਾਡਾ ਵਾਇਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਸੀ, ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸਨ, ਤੂੰ ਤੇ ਕਾਬਲ ਦੇ ਚ ਘੋੜੇ ਪਿਆ ਖਰੀਦ ਰਿਹਾ, ਆਪਾਂ ਘੋੜੇ ਨਹੀਂ ਖਰੀਦਣੇ, ਆਪਾਂ ਤਾਂ ਨਮਾਜ਼ ਪੜ੍ਹਨੀ ਸੀ। ਸਾਡਾ ਵਾਇਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਤੇਰੇ ਨਾਲ ਘੋੜੇ ਨਹੀਂ ਖਰੀਦਣੇ, ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਮਾਜ਼ ਪਿਆ ਪੜ੍ਹਦਾ ਸੀ। ਹੈਰਾਨ ਹੋ ਗਿਆ ਨਵਾਬ, ਨਮਾਜ਼ ਪੜ੍ਹਦਾ ਘੋੜੇ ਪਿਆ ਖਰੀਦਦਾ ਸੀ, ਕੋਈ ਮੰਦਰ ਦੇ ਚ ਪੂਜਾ ਪਾਠ ਕਰਦੇ ਆਪਣੇ ਘੋੜੇ ਖਰੀਦਦਾ, ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦੇ ਆ ਪਾਠ ਕਰਦੇ ਆਪਣੇ ਆਪਣੇ ਘੋੜੇ ਲੋਕੀ ਖਰੀਦਦੇ ਨੇ, ਕੌਣ ਗੁਰੂ ਨਾਲ ਜੁੜਦਾ, ਸਭ ਆਪਣੇ ਆਪਣੇ ਘੋੜੇ ਖਰੀਦ ਰਹੇ, ਆਪਣੀਆਂ ਆਪਣੀਆਂ ਗੱਲਾਂ ਚ ਉਲਝੇ ਹੋਏ ਹੁੰਦੇ, ਆਪਣੇ ਆਪਣੇ ਝਮੇਲਿਆਂ ਵਿੱਚ ਫਸੇ ਪਏ ਹੁੰਦੇ। ਕਦੀ ਕਦਾਈ ਕੋਈ ਪੁਰਸ਼ ਪ੍ਰਭੂ ਦੀ ਉਸਤਤੀ ਦੇ ਜੁੜੇ। ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ, ਉਹ ਹੱਥ ਕਿਹੜੇ ਨੇ ਫਿਰ ਜਿਹੜੇ ਸੇਵਾ ਕਰਦੇ, ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ, ਉਹ ਜ਼ਬਾਨ ਕਿਹੜੀ, ਉਹ ਅੱਖਾਂ ਕਿਹੜੀਆਂ ਨੇ। ਗੁਰੂ ਨਾਨਕ ਨੇ ਉਹਨਾਂ ਦਾ ਖੁਲਾਸਾ ਕੀਤਾ, ਭੈ ਕੇ ਚਰਨ, ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਲੇਕਿਨ ਪਰਮਾਤਮਾ ਦਾ ਡਰ ਨਹੀਂ। ਸਾਹਿਬ ਕਹਿੰਦੇ ਟੁੰਡਾ ਹੈ, ਦੇਖ ਕੋਲ ਹੱਥ ਹੀ ਕੋਈ ਨਹੀਂ, ਪਰਮਾਤਮਾ ਦਾ ਤੇ ਡਰ ਹੀ ਨਹੀਂ, ਸਮਾਜ ਤੋਂ ਡਰਦਾ ਹੈ, ਕਾਨੂੰਨ ਤੋਂ ਡਰਦਾ ਹੈ, ਰੱਬ ਦਾ ਤੇ ਕੋਈ ਡਰ ਹੀ ਨਹੀਂ, ਪਰਮਾਤਮਾ ਦਾ ਵਾਕਈ ਡਰ ਨਹੀਂ। ਦੇਖੋ ਗੋਲਕ ਨੂੰ ਵੀ ਤਾਲੇ ਲਾਏ ਨਾ, ਤਿੰਨ ਤਿੰਨ ਚਾਰ ਚਾਰ ਲਾਏ, ਇਹਦਾ ਮਤਲਬ ਚੋਰੀ ਦੇ ਇੱਥੇ ਵੀ ਡਰ ਹੈ। ਕਈ ਦਫ਼ਾ ਐਸਾ ਦੇਖਿਆ ਗਿਆ ਟਿਕਟਾਂ ਤੇ ਜੋੜੇ ਨਾ ਰੱਖੋ ਤੇ ਪੈਰੀ ਨੰਗੀ ਜਾਣਾ ਪੈਂਦਾ, ਘਰ ਜੁੱਤੀਆਂ ਵੀ ਨਹੀਂ ਲੱਗਦੀਆਂ। ਕੋਈ ਰੱਬ ਦਾ ਡਰ ਥੋੜੀ, ਕਾਨੂੰਨ ਤੋਂ ਡਰਦਾ, ਪੁਲਿਸ ਤੇ ਨਹੀਂ ਦੇਖ ਰਹੀ, ਸਮਾਜ ਤੋਂ ਡਰਦਾ, ਦੁਨੀਆਂ ਤੇ ਨਹੀਂ ਦੇਖ ਰਹੀ, ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ। ਬੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ, ਸਦਾ ਵੇਖਦਾ। ਭੈ ਕੇ ਚਰਨ ਕਰ ਭਾਵ ਕੇ, ਪੈਰ ਭਾਵਨਾ ਦੇ ਬਣਾ, ਭਾਵਨਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ, ਪ੍ਰੇਮ ਤੋਂ ਤੇ ਭਰੋਸੇ ਤੋਂ। ਜਿਸ ਤੇ ਭਰੋਸਾ ਹੈ ਉਸ ਨਾਲ ਪ੍ਰੇਮ ਹੈ, ਜਿਸ ਨਾਲ ਪ੍ਰੇਮ ਹੈ ਉਸ ਤੇ ਭਰੋਸਾ। ਕਈ ਦਫ਼ਾ ਬੱਚੇ ਨਾਲ ਪ੍ਰੇਮ ਤੇ ਬੜਾ ਹੈ, ਪਰ ਬੱਚੇ ਤੇ ਭਰੋਸਾ ਨਹੀਂ, ਉਹਦੀ ਹਰ ਗੱਲ ਤੇ ਭਰੋਸਾ ਅਸੀਂ ਥੋੜ੍ਹੀ ਕਰਦੇ ਹਾਂ, ਬੱਚਾ ਬੱਚਾ ਭਰੋਸਾ ਨਹੀਂ ਹੁੰਦਾ। ਕਈ ਦਫ਼ਾ ਕਿਸੇ ਤੇ ਸਾਡਾ ਭਰੋਸਾ ਤੇ ਪੱਕਾ ਹੈ ਵੀ ਬੰਦਾ ਕਾਬਲੇ ਇਤਬਾਰ ਹੈ, ਭਰੋਸੇ ਹੀ ਹੋ ਗਏ, ਇਸ ਤੇ ਭਰੋਸਾ ਕੀਤਾ ਜਾ ਸਕਦਾ, ਪਰ ਉਹਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਹੀ ਨਹੀਂ, ਸਿਰਫ ਭਰੋਸੇ ਹੀ ਹੋ ਗਏ। ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਭਾਵਨਾ। ਕਰ ਭਾਵ ਕੇ, ਹੱਥ ਬਣਾ ਭਾਵਨਾ ਦੇ, ਪੈਰ ਬਣਾ ਭੈ ਦੇ। ਪਰਮਾਤਮਾ ਦਾ ਭੈ ਹੋਵੇ ਪੈਰ ਗਲਤ ਪਾਸੇ ਨਹੀਂ ਜਾਣਗੇ, ਪਰਮਾਤਮਾ ਦੀ ਭਾਵਨਾ ਹੋਵੇ ਹੱਥ ਗਲਤ ਕਰਨਗੇ ਵੀ ਨਹੀਂ। ਬਹਿ ਕੇ ਚਰ ਕਰ ਭਾਵ ਕੇ, ਲੋਇਣ ਸੁਰਤ ਕਰੇ, ਅੱਖਾਂ ਬਣਾ ਗਿਆਨ ਦੀਆਂ, ਸਮਝ ਦੀਆਂ, ਸੁਰਤ ਦੇ ਤੇ ਅਰਥ ਸਮਝ, ਸਮਝ ਦੀਆਂ ਅੱਖਾਂ ਬਣਾ, ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ, ਇਸ ਤਰ੍ਹਾਂ ਮਿਲਾਵਾ। ਇਕਬਾਲ ਕਹਿੰਦੇ ਨੇ ਦਿਲੇ ਵੀ ਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਦਿਲੇ ਵੀ ਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਲਮ ਮੇ ਵੀ ਸਰੂਰ ਹੈ ਲੇਕਿਨ ਯੇ ਵੋ ਜੰਨਤ ਹੈ ਜਿਸਮੇ ਹੋਰ ਨਹੀਂ। ਠੀਕ ਹੈ ਗਿਆਨ ਬਾਹਰ ਦਾ ਅਕਸ਼ਈ ਗਿਆਨ, ਉਹਦੇ ਚ ਵੀ ਕੋਈ ਗੱਲ ਹੋਵੇਗੀ, ਪਰ ਰਸ ਤੋਂ ਹੀ ਨਹੀਂ ਹੈ, ਕੁਛ ਵੀ ਨਹੀਂ। ਗਿਆਨ ਤੇ ਅਨੁਭਵ ਹੀ ਆਉਂਦਾ ਜੋ ਅੰਦਰੋਂ ਜਨਮੇ ਤੇ ਅੰਦਰ ਦੀ ਦੁਨੀਆ ਨੂੰ ਬਦਲ ਦੇਵੇ। ਅਨੁਭਵ ਪ੍ਰਕਾਸ਼ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਜਿਤਨੇ ਚਿਰ ਤੱਕ ਸਮਝ ਦੀ ਅੱਖਾਂ ਨਹੀਂ ਨੇ, ਗੁਸਤਾਖੀ ਮਾਫ ਨੇਤਰਹੀਣ ਹੈ, ਭਾਵਨਾ ਨਹੀਂ ਹੈ ਇਹ ਟੁੰਡਾ ਹੈ, ਭੈ ਨਹੀਂ ਹੈ ਇਹ ਲੰਗੜਾ ਹੈ, ਅੰਮ੍ਰਿਤ ਵੇਲੇ ਉੱਠ ਕੇ ਜਪਦਾ ਨਹੀਂ ਹੈ ਇਹ ਤੇ ਗੁੰਗਾ ਹੈ, ਇਹ ਤੇ ਗੁੰਗਾ ਹੈ।
परमात्मा दी बाणी गुरु दे बोल सुनन लगे अंदर उत्साह नहीं पैदा होंदा है ते बहर है ये कितने सुनता है ये ते बहर है। महाराज कहंदे ने रोहला टुंडा अंधला क्यों गल लगे धाए। पहला पातशाह वाक सतगुरु नानक देव जी महाराज का वाक रोहला टुंडा अंधला क्यों गल लगे धाए। जो लंगड़ा है टुंडा है अंधा है बहरा है गुंगा है इनू परमात्मा कितों नसे। अंग अंग भंग रंग रूप कुलहीन दी बच्चे कुल अंग नहीं ने हाथ है कुछ नहीं कर सकता जबान है नहीं बोल सकता सहजे सहजे इसनु भोजन मिलता है दुध मिलता है खुराक मिलती है एक दिन इसके हथां च ताकत आउंदी कुछ करन लगता है एक दिन इसके पैरां च बल आ जाता है चलन लग पैंदा है एक दिन कुवत ए गोयाई मिल जाती है बोलन लग पैंदा है। शरीर दे ये सारे ज्ञान इंद्रे कर्म इंद्रे काम करन लग पैंदे ने भोजन दी शक्ति नाल विकास सारा भोजन ते खड़ा है। रोज रोज भजन कीता जाए अमृत वेले उठ के हर अमृत वेले वत्ते का भेजया भगत खाए खर्च रहे निखुटे नाए वाहेगुरु वाहेगुरु जपदिया जपदिया एक दिन वाहेगुरु दिखाई देने लग जाता है एक दिन उसके बोल चारों पासे सुनाई देने लग पैदा है एक दिन उसका दामन हथां दे आ जाता है एक दिन ऐसा महसूस होता सी कि परमात्मा की गोद च बैठे ये सारी तौफीक मिलती है भजन नाल। जैसे शरीर का सारा बल की है भोजन भोजन ना मिले कोई इंद्रा विकसित नहीं होएगा मनुख का शरीर मर जाएगा पर भजन रोज रोज ना होवे वो अखां नहीं मिलनगियां जो परमात्मा नूं वेख सकदे ने वो कन भी नहीं मिलनगे जो सुन सकदे ने वो जबान भी नहीं मिलेगी जो भजन का रस माण सकती है। ये भी मैं अर्ज करते हैं भोजन की बुरकी मुंह ते रखदे हैं स्वाद आ गया वाहेगुरु वाहेगुरु जपदे हैं रस नहीं आया क्यों अजे जबान दे चो तौफीक नहीं है वरना वाहेगुरु आखण का भी अपना रस है जिन्हों वाहेगुरु आखदे हैं रस आवे साहब कहते हैं परमात्मा उदी रसना ते वसे है प्रभ जी वसे साध की रसना नानक जन का दासन दसना वाहेगुरु ते इहदी जबान ते क्यों ये वाहेगुरु आखदा है रस नाल भर जांदा है ये बाणी जपदा है रस नाल भर जांदा है बाणी ते इहदी रसना ते वस गई नाम ते इसकी रसना ते वस गया। जिन्हें चिर तक वाहेगुरु वाहेगुरु आखदे हैं रस ना आवे अजे वाहेगुरु रसना ते नहीं वसया ते जितने चिर तक रसना ते नहीं वसया अखां नाल दिखाई भी कुछ नहीं देगा परमात्मा ने दिखाई देगा संसार दिखाई देगा कन्ना नाल सुनाई भी नहीं देगा। पहले गल रस दी भोजन पहले जबान दा रस बनता है खून बाद दे बनता है मांस बाद दे बनता है हड्डियां दी ताकत बाद दे बनता है इंद्रियां दी शक्ति बाद दे बनता है रस पहले भोजन दी बुरकी दा रस आ गया स्वाद ते पहले आ गया हुण सहजे सहजे ये बुरकी पचेगी पच के खून बनेगी मिंज बनेगी मांस बनेगी शरीर की ताकत बनेगी। वाहेगुरु आखदे आ जद रस आ जाए तो समझ लेना वाहेगुरु रसना ते दिवस गया अजे रूहानी शक्ति नहीं है अजे अखां दे च भी तौफीक नहीं है कि प्रभु नूं देख सकन अजे ये सिलसिला विकसित होवेगा पर इतनी गल ते स्पष्ट हो गई जबान ते ये पहला कदम है। बाणी पढ़ रहे हैं कोई रस नहीं है वाहेगुरु वाहेगुरु जप रहे हैं कोई रस नहीं है अजे रसना ते भी नहीं वस अजे हनूज दिल्ली दो रस रूहानी बल रूहानी शक्ति अजे वेखना उस प्रभु नु सुनना समझना अनुभव प्रकाश उते लंबी गल है अजे ते आखदे हैं रस भी नहीं है प्रभ जी बसे साध की रसना जैसे रस आन लग पैंदा है रसना ते प्रभु वस जांदा है ते रसना दे च बरकतां आ जांदियां ने बोलां दे च बरकतां आ जांदियां ने एक दिन हत्थां च बरकतां आ जांदियां ने जपदियां जपदियां एक दिन कदमां दे च क्रांति आ जांदी है कि सब कुछ जपदियां जपदियां हुंदा है। महाराज कहंदे ने ऐसे भी हथ ने बिल्कुल बेबरकते जे ओ कंचन नो हथ लावे खेउ सेती रल गया सोने नो हथ पांदा मिट्टी हो जांदा बणदे होए कम नो हथ पांदा डेरी हो जांदा
ਪਰ ਐਸੇ ਵੀ ਹੱਥ ਨੇ ਮਿੱਟੀ ਨੂੰ ਛੂੰਦੇ ਨੇ ਸੋਨਾ, ਵਿਗੜੇ ਹੋਏ ਕੰਮ ਨੂੰ ਹੱਥ ਪਾਉਂਦੇ ਨੇ ਸਿਰੇ ਚੜ੍ਹਦਾ ਹੈ। ਮਹਾਰਾਜ ਕਹਿੰਦੇ ਨੇ ਹੱਥਾਂ ਚ ਬਰਕਤ, ਪੈਰਾਂ ਦੀ ਸਤਿਆ। ਇਹ ਤਾਂ ਹੁੰਦਾ ਹੈ ਜਦ ਪਹਿਲੇ ਬੋਲਾਂ ਚ ਬਰਕਤ ਆ ਜਾਏ, ਪ੍ਰਭੂ ਦਾ ਨਾਮ ਰਸਨਾ ਤੇ ਟਿਕ ਜਾਏ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਸੌਗਾਤ ਸਾਡੀ ਝੋਲੀ ਚ ਪਵੇ ਤਾਂ ਕਿ ਇਸ ਪਰਮ ਆਨੰਦ ਨੂੰ ਅਸੀਂ ਮਾਣ ਸਕੀਏ। ਕਿਤਨੀਆਂ ਵਿਚਾਰਾਂ ਪ੍ਰਵਾਨ ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।

0: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕਾਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ, ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏਗੀ। ਸੱਜੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਉ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤਿੱਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤੇ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਵੀ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ, ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ, ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ, ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ। ਲੈ ਸਿੱਖਾ, ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ। ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵੇ।
0: ਕਹਿੰਦੇ, ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: You're listening to KRPI 1550 Radio, Ferndale, Washington.
2: ਧੰਨ ਗੁਰੂ ਰਾਮਦਾਸ ਸਰੋਵਰ ਦੀ ਸੇਵਾ ਹੋਈ, ਸੰਗਤ ਬੜੀ ਦੂਰ ਦੂਰ ਤੋਂ ਆਈ, ਗੁਰੂ ਰਾਮਦਾਸ ਆਪ ਸਰੋਵਰ ਦੀ ਸੇਵਾ ਕਰਾ ਰਹੇ ਨੇ। ਪਿਆਰਿਓ, ਜਿਸ ਸਰੋਵਰ ਤੁਸੀਂ ਇਸ਼ਨਾਨ ਕਰਦੇ ਹੋ, ਇਸ ਸਰੋਵਰ ਵਿੱਚੋਂ ਮਿੱਟੀ ਮੇਰੇ ਗੁਰੂ ਰਾਮਦਾਸ ਜੀ ਨੇ ਵੀ ਕੱਢੀ ਹੈ। ਕਦੇ ਉਹਨੂੰ ਫੀਲ ਕਰੋ, ਮਹਿਸੂਸ ਕਰੋ, ਜਿਹਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ, ਜਿਹਨੂੰ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਭੋਖਣ ਪਰਨ, ਉਸ ਥਾਂ ਤੇ ਮਹਾਰਾਜ ਸੇਵਾ ਕਰ ਰਹੇ ਨੇ। ਸੱਜਣ ਇੱਕ ਆ ਗਿਆ, ਇਤਿਹਾਸ ਹੋਈਏ, ਉਹ ਜਿਸ ਕੰਮ ਨੂੰ ਹੱਥ ਪਾਉਂਦਾ ਕੰਮ ਸਿਰੇ ਨਹੀਂ ਲੱਗਦਾ, ਚਿੰਤਾ ਨੇ ਖਾ ਲਿਆ ਮੇਰੇ ਬੱਚਿਆਂ ਦੀ ਰੋਜ਼ੀ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਕਿਸੇ ਨੇ ਕਿਹਾ, ਚਲਾ ਜਾ ਮਾਝੇ ਦੀ ਧੁਨੀ ਚ, ਮਾਝੇ ਦੀ ਧਰਤੀ ਤੇ ਇੱਕ ਤੀਰਥ ਬਣਦਾ ਪਿਆ, ਬਹੁਤ ਹਜੂਮ। ਹਜੂਮ ਦਾ ਅਰਥ ਇੱਥੇ ਭੀੜ ਨਾ ਕਰਿਓ, ਹਜੂਮ ਦਾ ਅਰਥ ਇਕੱਠ, ਬਹੁਤ ਇਕੱਠ ਹੁੰਦਾ ਉੱਥੇ। ਤੂੰ ਉੱਥੇ ਪਹੁੰਚ ਜਾ, ਕੋਈ ਕੰਮ ਕਾਰ ਕਰ ਲਈ। ਜਿਸ ਥਾਂ ਤੇ ਤੁਸੀਂ ਸਰੋਵਰ ਚ ਅਸੀਂ ਇਸ਼ਨਾਨ ਕਰਨੇ ਆ, ਇਹ ਸਰੋਵਰ ਦੀ ਪਟਾਈ ਇਹਦੇ ਕੰਢੇ ਤੇ ਥੋੜੀ ਜਿਹੀ ਦੂਰ, ਉਹ ਸੱਜਣ ਕੁਝ ਮਾਇਆ ਲਿਆ ਕੇ ਆਪਣੀ ਛਾਬੜੀ ਲਾ ਕੇ ਬੈਠ ਗਿਆ। ਮੇਰਾ ਇਸ਼ਾਰਾ ਭਾਈ ਸੋਮੇ ਸ਼ਾਹ ਵੱਲ, ਛਾਬੜੀ ਲਾ ਕੇ ਬੈਠ ਗਿਆ। ਵਟਕ ਹੋ ਗਈ ਸੋਹਣੀ, ਬੜਾ ਖੁਸ਼ ਹੋਇਆ। ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਲੰਘੇ, ਸਿੱਖ ਸੰਗਤਾਂ ਨਾਲ ਸਨ, ਤੇ ਉਹਨੇ ਪੁੱਛ ਲਿਆ ਕਿਸੇ ਨੂੰ, ਇਹ ਕੌਣ? ਉਹਨਾਂ ਕਿਹਾ, ਇਹ ਸਤਿਗੁਰੂ ਗੁਰੂ ਰਾਮਦਾਸ ਜਿਹੜੇ ਇਸ ਤੀਰਥ ਦਾ ਨਿਰਮਾਣ ਕਰ ਰਹੇ। ਉਹਨੂੰ ਤੀਰਥ ਸ਼ਬਦ ਸੁਣ ਕੇ ਨਾ ਵੰਚਲਿਤ ਹੋ ਜਾਇਓ, ਵੀ ਇਹ ਤੀਰਥ ਕਹਿੰਦਾ ਤਾਂ ਤੀਰਥ ਦਾ ਆਖਰੀ ਅਰਥ ਪਵਿੱਤਰ ਹੁੰਦਾ। ਅਸੀਂ ਤਾਂ ਲੜੀ ਜਾਂਦੇ ਹਾਂ ਸ਼ਬਦਾਂ ਪਿੱਛੇ, ਸ਼ਬਦਾਂ ਦੇ ਅਰਥਾਂ ਦਾ ਪਤਾ ਵੀ ਨਹੀਂ ਹੁੰਦਾ। ਤੀਰਥ ਦਾ ਅਰਥ ਪਵਿੱਤਰ। ਉਹ ਕਹਿਣ ਲੱਗੇ ਜਿਹੜੇ ਰਚਦੇ ਨੇ, ਅੱਗੇ ਵੱਧ ਕੇ ਮੱਥਾ ਟੇਕ ਬੈਠਾ ਜੀ, ਕੋਈ ਇਹ ਨਹੀਂ ਮੈਂ ਨਾਮ ਲੈਣ ਆਇਆ, ਮੈਂ ਬੰਦਗੀ ਲੈਣੀ, ਸਿਮਰਨ। ਮੱਥਾ ਗੁਰੂ ਦੇ ਚਰਨਾਂ ਨੂੰ ਛੋ ਗਿਆ, ਮੱਥਾ ਟੇਕਿਆ। ਸਤਿਗੁਰੂ ਪੁੱਛਦੇ ਆ, ਕੌਣ ਭਾਈ ਤੂੰ ਪਹਿਲੀ ਨੀ ਵੇਖਿਆ, ਕਿਵੇਂ ਆਇਆ? ਕਹਿੰਦਾ, ਮਹਾਰਾਜ ਉਹ ਛਾਬੜੀ ਮੈਂ ਲਾਈ ਸੀ ਜੀ, ਉਹ ਦੇਖੋ। ਸਤਿਗੁਰੂ ਕਹਿੰਦੇ, ਵੇਚਣਾ ਹੈ ਕੁਛ? ਕਹਿੰਦਾ, ਹਾਂ ਵੇਚਿਆ। ਕਿੰਨੇ ਪੈਸੇ ਹੋਏ? ਚਲੋ ਇਹ ਸਾਰੇ ਕੋਈ ਵਧਾ ਚੜਾ ਕੇ ਡੇਢ ਦਸ ਦਾ ਕੋਈ ਰੁਪਈਆ ਜੋ ਵੀ ਗਏ। ਉਹਨੇ ਕਿਹਾ, ਮਹਾਰਾਜ ਇੰਨੀ ਵਟਕ ਹੋਈ? ਸਤਿਗੁਰੂ ਕਹਿੰਦੇ, ਇੱਕ ਇੱਕ ਪੈਸੇ ਦੀ ਲੋੜ ਹੈ ਇੱਥੇ? ਹੁਣ ਲਿਆ ਜਿੰਨੀ ਤੈਨੂੰ ਵਟਕ ਹੋਈ, ਇਹ ਮਜ਼ਦੂਰਾਂ ਨੂੰ ਦਿਆਂਗੇ। ਸਾਜੋ ਸਮਾਨ ਆ ਜਾਏਗਾ, ਦੇ ਦਿੱਤਾ। ਪਰ ਰਾਤ ਚਿੰਤਾ ਨਾ ਸੁੱਤਾ ਕੋਈ ਨੀ। ਮਨ ਨੇ ਕਿਹਾ, ਤੂੰ ਤਾਂ ਰੋਜ਼ੀ ਲੈਣ ਆਇਆ ਸਾ, ਤੇਰੇ ਤਾਂ ਰੁਪਈਏ ਵੀ ਖੋਲ ਹੈ। ਮੈਂ ਸੋਚਦਾ ਪਤਾ ਨੀ ਕੀ ਕੁਝ ਫੁਰਨੇ ਉੱਠੇ ਹੋਣਗੇ, ਗੁਰੂ ਕੀ ਹੋ ਜਾਏ। ਇਹ ਅਬੈੜਾ ਮਾਣੇ ਨਾ, ਇਹ ਸਿਮਰਨ ਕਰਦਾ ਕਰਦਾ ਵੀ ਇਹਦੇ ਪ੍ਰਤੀ ਕਈ ਵਾਰੀ ਨਫ਼ਰਤ ਪੈਦਾ ਕਰੀ ਜਾਂਦਾ ਹੁੰਦਾ। ਇਹ ਸੱਚ ਜੀ ਵੀ ਆਹ ਕਿਵੇਂ, ਆਹ ਕਿਵੇਂ? ਰਾਤ ਸੁੱਤਾ ਹੀ ਨੀ ਹੋਣਾ ਮੇਰਾ ਖਿਆਲ, ਧੀਰਜ ਕਰ ਲਿਆ। ਚੱਲ ਕੋਈ ਨੀ, ਇੱਕ ਦਿਨ ਦੇ ਦਿੱਤਾ, ਆਖਰ ਉਹਨਾਂ ਦੀ ਥਾਂ ਤੇ ਆਏ ਆ ਨਾ, ਕਿਰਾਏ ਹੀ ਸਮਝੋ। ਮੰਨ ਲਓ ਹੀ ਮੰਚ, ਮੈਂ ਮੰਚ ਹੀ ਪੁਰਨੇ ਬੰਦਾ ਬਣਾਉਂਦਾ। ਦੂਜੇ ਦਿਨ ਫਿਰ ਲਾ ਕੇ ਬਹਿ ਗਿਆ, ਮਹਾਰਾਜ ਫਿਰ ਤੂੰ ਲੱਗ ਪਏ। ਦੂਜੇ ਦਿਨ ਫਿਰ ਆਵਾਜ਼ ਦਿੱਤੀ, ਭਾਈ ਸੱਜਣਾ ਕਿੱਦਾਂ? ਧੀਮੀ ਜੀ ਆਵਾਜ਼ ਚ ਕਿਹਾ, ਇੰਨੇ ਕੁ ਕਮਾਲ ਹੈ ਮਹਾਰਾਜ। ਕਹਿੰਦੇ, ਪਰ ਬਰਕਤ ਪੈ ਗਈ, ਲਿਆ ਸੇਵਾ ਚ ਲਾ ਗਈ। ਪੰਜਵੇਂ ਦਿਨ ਪਤਾ ਨੀ ਕੀ ਬਖਸ਼ਿਸ਼ ਵਰਤੀ, ਪ੍ਰੇਮੀ ਬਣ ਗਿਆ ਜੀ ਸੰਗਤ ਵਿੱਚ ਬਹਿ ਕੇ। ਮੇਰਾ ਖਿਆਲ ਜਦੋਂ ਆਹ ਸ਼ਲੋਕ ਸੁਣਿਆ ਹੋਵੇਗਾ, ਮੈਂ ਖਿਆਲ ਕਹਿ ਰਿਹਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤੇ ਮਨ ਨੇ ਕਿਹਾ ਹੋਣਾ, ਸੋਮਿਆ ਤੂੰ ਕਿਉਂ ਚਿੰਤਾ ਕਰੀ ਜਾਂਦਾ? ਫਿਰ ਉਹਦੇ ਚਰਨਾਂ ਚ ਜੁੜ ਜਿਹੜਾ ਹੋਕੇ ਦੇ ਕੇ ਕਹਿੰਦਾ, ਜਿਹਨੇ ਦੁਨੀਆਂ ਪੈਦਾ ਕੀਤੀ ਚਿੰਤਾ ਵੀ ਉਹ ਕਰਦਾ। ਪੰਜਵੇਂ ਦਿਨ ਜੋ ਕਮਾਇਆ ਉੱਠ ਪਿਆ, ਕਹਿੰਦਾ, ਮਹਾਰਾਜ ਕਿਰਪਾ ਕਰੋ। ਮਹਾਰਾਜ ਵੇਖਿਆ, ਕਹਿੰਦਾ ਦੱਸ। ਕਹਿੰਦਾ, ਅੱਜ ਇੰਨੇ ਰੁਪਈਏ ਕਮਾਏ, ਕੋਈ ਪੰਜ ਕਹਿੰਦਾ, ਕੋਈ ਛੇ ਕਹਿੰਦਾ, ਜੀ ਚਲੋ ਅੱਜ ਇੰਨੇ ਕਮਾਏ, ਸਤਿਗੁਰੂ ਸੇਵਾ ਚ ਲਾ ਲਓ। ਮਹਾਰਾਜ ਹੱਸ ਪਏ, ਕਹਿਣ ਲੱਗੇ, ਤੇਰਾ ਨਾਮ ਨੀ ਪੁੱਛਿਆ? ਕਹਿੰਦਾ, ਜੇਲਮ ਤੋਂ ਆਇਆ, ਆਇਆ ਰੋਜ਼ੀ ਦੀ ਖਾਤਰ ਸਾਂ, ਰੋਟੀ ਨਹੀਂ ਚੱਲਦੀ, ਰੋਜ਼ੀ ਦੀ ਖਾਤਰ ਆਇਆ, ਬੱਚਿਆਂ ਦੀ ਪਰਵਰਿਸ਼ ਨਹੀਂ। ਪਰ ਮਹਾਰਾਜ ਕਹਿੰਦੇ, ਫਿਰ ਤੁਹਾਨੂੰ ਕਿ ਦੇਣ ਲੱਗ ਪਏ? ਕਹਿੰਦਾ ਸੱਚ ਇਵੇ ਅਜੇ ਤੱਕ ਮਨ ਖੋਣ ਦੀ ਗੱਲਾਂ ਕਰਦਾ ਸੀ, ਜਿੱਦਣ ਦੀ ਦੇਣ ਦੀ ਬਿਰਤੀ ਪੈਦਾ ਹੋ ਗਈ ਉਦਣ ਦੀਆਂ ਬਰਕਤਾਂ ਬੜੀਆਂ ਪੈਣ ਲੱਗ ਪਈਆਂ। ਇਹੀ ਲਫ਼ਜ਼ ਮਹਾਰਾਜ ਜੀ ਨੇ ਕਹੇ ਸਨ ਸੁਲਤਾਨਪੁਰ ਦੀ ਧਰਤੀ ਤੇ, ਜਦੋਂ ਸੇਵਾਦਾਰ ਨੇ ਹੱਥ ਪਕੜ ਕੇ ਕਿਹਾ ਬਾਬਾ ਉਹ ਮੇਰੇ ਮੋਦੀ ਮਾਲਕਾ ਤੇਰਾ ਤੇਰਾ ਕਹੀ ਜਾਣਾ, ਤੇਰਾ ਤੇਰਾ ਕਰਕੇ ਉੱਜੜ ਜਾਏਗਾ ਸੁਲਤਾਨਪੁਰ। ਬਸ ਖੁਮਾਰੀ ਚ ਕਿਹਾ ਨਾ ਹੱਥ ਛੱਡ ਦੇ, ਜਿੱਦਣ ਦੁਨੀਆ ਉਜੜੀਏ ਮੇਰਾ ਮੇਰਾ ਕਰਕੇ ਉਜੜੀਏ, ਤੇਰਾ ਤੇਰਾ ਕਰਕੇ ਤੇ ਵਸ ਦੇ ਹੁੰਦੇ, ਤੇਰਾ ਤੇਰਾ ਕਰਕੇ ਬਰਕਤਾਂ ਪੈਂਦੀਆਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਹੱਸ ਪਏ, ਕਹਿੰਦੇ ਫਿਰ ਤੂੰ ਆਪਣੀ ਕਮਾਈ? ਕਹਿੰਦਾ ਨਹੀਂ, ਇਹ ਤੁਹਾਡੀ ਦਿੱਤੀ ਦਾਤ। ਸਤਿਗੁਰੂ ਨੇ ਪੈਸੇ ਹੱਥ ਚ ਪਕੜ ਲਏ, ਗੁਰੂ ਰਾਮਦਾਸ ਦੀ ਨਜ਼ਰ ਪਈ ਉਹਨਾਂ ਚ, ਜਿਹੜੀ ਨਜ਼ਰ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ। ਜਿਹੜੀ ਨਜ਼ਰ ਪੈ ਜਾਏ ਤੇ ਬਾਬਾ ਸ੍ਰੀ ਚੰਦ ਜੈਸੇ ਮਹਾਂਪੁਰਖ ਨੂੰ, ਤਪੱਸਵੀ ਨੂੰ ਝੁਕਣ ਵਾਸਤੇ ਮਜਬੂਰ ਕਰ ਦਿੰਦੀ। ਅੰਤਰ ਆਤਮੇ ਤਾਂ ਝੁਕੇ ਹੀ ਨਾ ਹੋ। ਉਹਨਾਂ ਨੇ ਮਹਾਰਾਜ ਨੇ ਦੇਖਿਆ, ਕਹਿਣ ਲੱਗੇ ਆ ਤੂੰ ਆਇਆ ਰੋਜ਼ੀ ਦੀ ਖਾਤਰ? ਕਹਿੰਦਾ ਨਹੀਂ, ਹੁਣ ਕੋਈ ਚਿੰਤਾ ਨਹੀਂ, ਬਸ ਸਤਿਗੁਰੂ ਕਹਿੰਦੇ ਨੇ ਇਹੀ ਤੈਨੂੰ ਸਿਖਾਉਣਾ ਚਾਹੁੰਦਾ ਸਾਂ ਕਿ ਕਰਤਾ ਬਣ ਕੇ ਚਿੰਤਾ ਨਾ ਕਰੀ, ਕਿਰਤ ਕਰੀ ਜਾਈ ਤੇ ਚਿੰਤਾ ਤੇਰੀ ਕਰਤੇ ਨੂੰ ਜਿੰਨੀ ਮਾਇਆ ਦਿੱਤੀ ਬੁੱਕ ਚੋ ਹੱਥ ਚ ਲਪੇ ਬੰਦ ਕਰਕੇ, ਮੁੱਠੀ ਬੰਦ ਕਰਕੇ ਕਿਹਾ। ਕਹਿਣ ਲੱਗੇ ਨਾਮ ਕੀ? ਕਹਿੰਦੇ ਨੇ ਲੋਕੀ ਮੈਨੂੰ ਸੋਮਾ ਕਹਿੰਦੇ ਨੇ, ਗਿਆਨੀ ਗਿਆਨ ਸਿੰਘ ਤਵਾਰੀਖ ਚ ਲਿਖਦੇ ਨੇ। ਮਹਾਰਾਜ ਹੱਸ ਪਏ, ਕਹਿਣ ਲੱਗੇ ਨਹੀਂ, ਲੋਕ ਸੇਮਾ ਸੋਮਾ ਕਹਿੰਦੇ ਨੇ, ਗੁਰੂ ਨਾਨਕ ਨੇ ਤੈਨੂੰ ਸੋਮੇ ਸ਼ਾਹ ਬਣਾ ਦਿੱਤਾ। ਕੀ ਇਹ ਪਰਮਾਤਮਾ ਦੀ ਬਖਸ਼ਿਸ਼ ਨਹੀਂ? ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ ਕਿ ਚਿੰਤਾ ਦੀ ਥਾਂ ਤੇ ਚਿੰਤਨ ਆ ਜਾਏ ਤੇ ਸੋਮਾ ਵੀ ਸ਼ਾਹ ਬਣ ਜਾਂਦਾ ਹੁੰਦਾ। ਜੇ ਪਿਆਰਿਓ ਸ਼ਾਹੂਕਾਰ ਨੂੰ ਵੀ ਅੰਦਰ ਚਿੰਤਾ ਖਾਈ ਜਾਏ ਤੇ ਉਹ ਵੀ ਭਿਖਾਰੀਆਂ ਦੀ ਕਤਾਰ ਚ ਆ ਜਾਂਦਾ। ਮਹਾਰਾਜ ਜੀ ਨੇ ਕਿਹਾ ਸੋਮਾ ਸ਼ਾਹ, ਗੁਰੂ ਕਾ ਸ਼ਾਹ, ਤੇ ਤੀਸਰਾ ਲਫ਼ਜ਼ ਵਰਤਿਆ ਬੇਪਰਵਾਹ। ਗੁਰਮੁਖੋ, ਇਹਦੇ ਪੁੱਤਰ ਭਾਈ ਰਾਮ ਸ਼ਾਹ ਨੂੰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਮੰਜੀ ਬਖਸ਼ੀ, ਪ੍ਰਚਾਰਕ ਥਾਪਿਆ। ਭਾਈ ਰਾਮ ਸ਼ਾਹ ਦੇ ਪੋਤਰੇ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਨੇ, ਜਦੋਂ ਮਸੰਦਾ ਨੇ ਵੱਧ ਫੈਲੀਆਂ ਕੀਤੀਆਂ, ਕਰੈਕਟਰ ਤੋਂ ਜੀਵਨ ਤੋਂ ਡਿੱਗ ਪਏ, ਤੇ ਮੇਰੇ ਦਾਤੇ ਨੇ ਇਹਦੇ ਭਾਈ ਸੋਮੇ ਦਾ ਪੁੱਤਰ ਰਾਮ ਸ਼ਾਹ, ਰਾਮ ਸ਼ਾਹ ਦਾ ਪੋਤਰਾ ਭਾਈ ਮੇਰ ਸ਼ਾਹ, ਉਹਨੂੰ ਮਾਤਾ ਜੀ ਨੇ ਕਿਹਾ ਲਾਲ ਜੀ ਇੰਨਾ ਬਖਸ਼ਿਸ਼ ਵਾਲਾ ਘਰ, ਇੰਨਾ ਇਮਾਨਦਾਰ, ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਭਾਈ ਮੇਰ ਸਿੰਘ ਸ਼ਾਹ ਨਾਮ ਰੱਖਿਆ, ਤੇ ਖਿਤਾਬ ਪਤਾ ਕੀ ਦਿੱਤਾ? ਕਹਿਣ ਲੱਗੇ ਬਖਸ਼ੰਦ ਫਰਜੰਦ। ਫਿਰ ਸੁਣਿਓ, ਬਖਸ਼ੰਦ ਫਰਜੰਦ, ਸਾਡਾ ਬਖਸ਼ਿਆ ਹੋਇਆ ਆਪਣਾ ਪੁੱਤਰ। ਮੈਂ ਬੇਨਤੀ ਕਰਾਂਗਾ, ਸਿਰਫ ਇੱਕ ਇਸ ਸਾਖੀ ਨੂੰ ਭਾਵੇਂ ਬੜੀ ਵਾਰੀ ਸੁਣਿਆ, ਪਰ ਜਿੰਨੀ ਦੇਰ ਤੱਕ ਚਿੰਤਾ ਸੀ ਖਾਏ ਮੇਰੀ ਰੋਜੀ ਗਈ, ਓਨੀ ਦੇਰ ਤੱਕ ਨੀਂਦ ਨੀ ਪਈ। ਜਿੱਦਣ ਚਿੰਤਾ ਛੱਡ ਕੇ ਗੁਰੂ ਦੇ ਆਸਰੇ ਹੋ ਗਿਆ, ਕਿਰਤ ਉਦਣ ਵੀ ਕੀਤੀ, ਉਦਣ ਗੁਰੂ ਨੇ ਸ਼ਾਹ ਬਣਾ ਕੇ ਰੱਖ ਦਿੱਤਾ। ਪਰ ਗੁਰੂ ਨੂੰ ਕੋਈ ਤਮਾ ਨਹੀਂ, ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਬੋਲਖ ਹੈ, ਅਸੀਂ ਕਿਸੇ ਨੂੰ ਕੁਝ ਦਿੰਦੇ ਹਾਂ ਅਸੀਂ ਸਵਾਰਥ ਰੱਖਣੇ, ਚੇਤੇ ਰੱਖੋ, ਰੱਬ ਕਦੀ ਸਵਾਰਥ ਨਹੀਂ ਰੱਖਦਾ ਨਾ। ਮੇਰੀ ਬੇਨਤੀ ਹੈ, ਲੀਡਰ ਕਿਸੇ ਨੂੰ ਦੇ ਰਿਹਾ, ਉਹ ਦਾਨੀ ਨਹੀਂ, ਉਹ ਮੰਗਤਾ, ਉਹ ਤੁਹਾਨੂੰ ਦੇ ਕੇ ਕੱਲ ਨੂੰ ਤੁਹਾਡੇ ਬੂਹੇ ਤੇ ਆ ਕੇ ਵੋਟ ਮੰਗੇਗਾ। ਬੰਦਾ ਧਰਮ ਦੇ ਨਾਂ ਤੇ ਕੁਝ ਦਿੰਦਾ ਹੈ, ਪਰ ਉਹ ਵੀ ਮੰਗਤਾ ਹੈ, ਉਹ ਦੇਣ ਤੋਂ ਬਾਅਦ ਕਹਿੰਦਾ ਇੰਨਾ ਕੁਝ ਮੈਂ ਦਿੱਤਾ, ਤੂੰ ਇਹਦੇ ਵੱਟੇ ਕੀ ਮੈਨੂੰ ਦੇਏਗਾ? ਭਿਖਾਰੀ ਪਾਣੀ ਹੈ ਨਾ, ਫਰਿਆਦ ਕਰਦਾ, ਬਾਹਰ ਦਾਨ ਕਰਕੇ ਆਉਂਦਾ, ਅੰਦਰ ਕਹਿੰਦਾ ਮੈਂ ਇੰਨਾ ਕੁਝ ਦੇ ਆਇਆ, ਮੈਨੂੰ ਕੀ ਦੇਏਗਾ? ਬਾਹਰ ਦਾਤਾ ਬਣਿਆ ਬੈਠਾ, ਅੰਦਰ ਮੰਗਤਾ ਬਣਿਆ ਬੈਠਾ। ਹਰ ਦਾਨੀ ਦੇ ਅੰਦਰ ਭਿਖਾਰੀ ਲੁਕਿਆ ਹੋਇਆ, ਮੈਨੂੰ ਬਖਸ਼ ਦਿਆ ਜੀ। ਜਗਰਾਮ ਕੋਲ ਤੇ ਰਾਤ ਨੂੰ ਕੰਬਲ ਸੱਟਦਾ ਪਿਆ, ਤੇ ਨਾਲ ਕਹਿੰਦਾ ਮੇਰੇ ਕੰਬਲਾਂ ਦਾ ਕੰਮ ਚੰਗਾ ਚੱਲ ਪੂਗਾ, ਮੰਗਤਾ ਹੀ ਹੈ ਨਾ। ਹਾਂ, ਆਪ ਜੀ ਸੋਚੋਗੇ ਵੀ ਭਾਈ ਸਾਹਿਬ ਕਹਿ ਰਹੇ ਆ, ਫਿਰ ਦਾਨ ਕੋ ਨਹੀਂ ਕਰਨਾ ਚਾਹੀਦਾ? ਨਹੀਂ, ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰ ਕਿ ਹੱਥੋਂ ਦੇ ਕੇ ਭਲਾ ਮਨਾਏ, ਮੰਗ ਨਾ ਰੱਖ, ਹੱਥੋਂ ਦੇ ਕੇ ਕਹਿ ਮੇਰੇ ਦਾਤਾ ਤੂੰ ਤਰਸ ਕੀਤਾ, ਮੇਰੇ ਇਸ ਗਰੀਬ ਤੋਂ ਸੇਵਾ ਤੂੰ ਲੈ ਲਈ। ਮਹਾਰਾਜ ਜੀ ਬਚਨ ਕਰਦੇ ਕਿ ਆਪਣੇ ਹੱਥੋਂ ਦੇ ਕੇ ਭਲਾ ਮਨਾਉਂਦਾ ਹੋਵੇ, ਸਾਰ ਬੰਦਾ ਖਿਮਾ ਕਰਿਓ, ਜਿਹੜਾ ਕਿਸੇ ਨੂੰ ਕੁਛ ਦੇ ਰਿਹਾ ਹੈ ਉਹ ਆਊਟਪੁੱਟ ਇਹ ਆਸ ਕਰਕੇ ਦੇ ਰਿਹਾ ਮੈਨੂੰ ਕੀ ਵਾਪਸ ਆਏਗਾ। ਰੱਬ ਕਹਿੰਦਾ ਤੂੰ ਮੈਨੂੰ ਗਾਲਾਂ ਵੀ ਕੱਢੀ ਜਾ, ਮੈਂ ਕੋਈ ਆਊਟਪੁੱਟ ਨਹੀਂ ਵੇਖਣੀ, ਮੈਂ ਤੈਨੂੰ ਤਾਂ ਵੀ ਦਿਆਂ, ਮੈਂ ਤੇਰੇ ਤੋਂ ਕੀ ਮੰਗਣਾ। ਪੜੋ ਕਿਤੇ ਗੁਰੂ ਗੋਬਿੰਦ ਸਿੰਘ ਦਾ ਬਚਨ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀਮਨ ਗਾਰੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਕਾਰੈ ਪਸ਼ ਪਸ਼ੂ ਨਗ ਨਾਗ ਨਿਰਾਤ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਗੀ ਨਹੀਂ ਕਰਮ ਵਿਚਾਰ ਹੈ। ਉਹ ਨੀ ਵੇਖਦਾ ਬੰਦਾ ਪਾਪੀ ਇਹ ਵਿਸ਼ਈ ਹੈ ਇਹ ਕਾਮੀ ਕ੍ਰੋਧੀ ਨਾ ਨਾ ਉਹ ਕਹਿੰਦਾ ਇਹ ਜੇ ਵਾਹਿਗੁਰੂ ਜੀ ਇਸ ਤਰ੍ਹਾਂ ਵੇਖਣ ਲੱਗ ਪੈਣਗੇ ਨਾ ਤੇ ਦੁਨੀਆਂ ਮਰ ਜਾਊਗੀ। ਏਡਾ ਵੱਡਾ ਫਰਾਖ ਦੇ ਦਾਸ ਨੇ ਤਾਂ ਇੱਕ ਵਾਰ ਕਥਾ ਕਰਦਿਆਂ ਕਿਹਾ ਸੀ ਕਿ ਅਰਦਾਸ ਚ ਇੱਕ ਲਫ਼ਜ਼ ਆਉਂਦਾ ਹੈ ਦੇਖ ਕੇ ਅਣਡਿੱਠ ਕੀਤਾ, ਇੱਕ ਰੱਬ ਦੇਖ ਕੇ ਅਣਡਿੱਠ ਕਰਦਾ, ਦੂਜਾ ਗੁਰੂ ਦੇਖ ਕੇ ਅਣਡਿੱਠ ਕਰਦਾ, ਤੀਸਰਾ ਬ੍ਰਹਮ ਗਿਆਨੀ ਖਾਲਸਾ ਦੇਖ ਕੇ ਅਣਡਿੱਠ ਕਰਦਾ। ਨਹੀਂ ਤਾਂ ਸਾਡਾ ਸਮਾਜ ਤੇ ਅਣਡਿੱਠਿਆਂ ਨੂੰ ਵੀ ਡਿੱਠੇ ਵਾਲੇ ਕਰਦਾ ਪਿਆ, ਜੋ ਨਹੀਂ ਦਿਸ ਗਿਆ ਉਹਨਾਂ ਨੂੰ ਵੀ ਲੋਕੀ ਪ੍ਰਚਾਰੀ ਜਾ ਰਹੇ। ਹਜ਼ੂਰ ਦੇ ਇਸ ਅੰਮ੍ਰਿਤ ਬਚਨ ਵਾਲੇ ਮਹਾਰਾਜ ਕਹਿੰਦੇ ਨੇ ਪੋਖਤਾ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰ ਹੈ ਦੀਨ ਦਿਆਲ ਦਇਆ ਨਿਤ ਸੋ ਕਰਤਾ ਚਿੰਤਾ ਕਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਤਾ ਵੀ ਇਹਦੀ ਕਰਤੂਤ ਕੀ ਇਹ ਕੀ ਕਰਦਾ ਪਿਆ। ਮੈਂ ਸੱਚੀ ਬੇਨਤੀ ਕਰ ਰਿਹਾ ਕਿ ਕੀ ਮੇਰੇ ਤੁਹਾਡੇ ਅੰਦਰ ਦਾ ਵਾਹਿਗੁਰੂ ਨੂੰ ਪਤਾ ਨੀ? ਏਦੋ ਵੱਡਾ ਪਰਦੇ ਢੱਕਣ ਵਾਲਾ ਕੋਈ ਨੀ ਜੀ। ਜੇ ਉਹ ਪਰਦੇ ਨਸ਼ਰ ਕਰਨ ਤੇ ਆ ਜਾਏ ਤੇ ਕੋਈ ਘਰ ਨਹੀਂ ਜੁੜਿਆ ਰਹੇਗਾ। ਸੱਚ ਜੇ ਇੱਥੇ ਪਿਓ ਨਾਲ ਪੁੱਤਰ ਨੇ ਨੀ ਰਹਿਣਾ, ਇਸਤਰੀ ਨੇ ਪਤੀ ਨਾਲ ਨੀ ਰਹਿਣਾ, ਭੈਣ ਨੇ ਭਰਾ ਨੇੜੇ ਨੀ ਲੱਗਣਾ। ਉਹ ਕਹਿੰਦਾ ਨਹੀਂ ਨਹੀਂ ਇਹ ਮੇਰੀ ਬਣਾਏ ਨੇ ਨਾ, ਚੱਲ ਕੋਈ ਨੀ ਪਰਦੇ ਪਾ ਕੇ ਢੱਕੀ ਰੱਖੋ, ਇਹਨਾਂ ਦਾ ਕੰਮ ਚੱਲੀ ਜਾਏਗਾ। ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰ ਹੈ। ਇੱਕ ਸਵਈਆ ਹੋਰ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਉਹ ਕਿਸੇ ਕਾਮਨਾ ਅਧੀਨ ਥੋੜਾ ਦੇ ਰਿਹਾ। ਮੈਂ ਬੇਨਤੀ ਕਰਾਂ, ਜਿਹੜਾ ਬੰਦਾ ਕਦੀ ਗੁਰਦੁਆਰੇ ਨੀ ਗਿਆ ਰੱਬ ਤਾਂ ਉਹਨੂੰ ਵੀ ਰੋਟੀ ਦਿੰਦਾ ਪਿਆ। ਉਹਨੂੰ ਨੀ ਕਿ ਤੂੰ ਮੈਨੂੰ ਬੰਦਗੀ ਕਰ, ਨਾ ਕਰ ਤੂੰ। ਵੇਖੋ ਇਹ ਸਾਨੂੰ ਹੈ, ਅਸੀਂ ਕਹਾਂਗੇ ਯਾਰ ਜੇ ਆਹ ਲੋਕ ਨਾ ਆਏ ਤੇ ਮੇਰੇ ਫੀਲਡ ਦਾ ਕੀ ਬਣੇਗਾ, ਆਹ ਨਾ ਹੋਇਆ ਤੇ ਮੇਰੀ ਵੋਟ ਦਾ ਕੀ ਬਣੇਗਾ। ਉਹ ਕਹਿੰਦਾ ਤੁਸੀਂ ਸਾਰੇ ਮੇਰੇ ਵਿਰੁੱਧ ਚ ਭੁਗਤ ਜਿਓ, ਮੈਂ ਫਿਰ ਵੀ ਇਕੱਲੇ ਦਾ ਇਕੱਲਾ ਪੂਰਾ। ਤੁਹਾਡੀ ਹਸਤੀ ਕੀ ਮੈਨੂੰ ਲਾ ਸਕੋ? ਰੱਬ ਨੂੰ ਕਿਹੜਾ ਜੰਮਿਆ ਲਾਣ ਵਾਲਾ, ਉਹਦੀ ਤਾਂ ਬਦਲੀ ਕੋਈ ਨੀ ਹੋਣੀ। ਉਹਨੂੰ ਤਾਂ ਮਹਾਰਾਜ ਜੀ ਨੇ ਕਿਹਾ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛੱਤ। ਉਹਨੂੰ ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਮੋਹ ਨਹੀਂ, ਹਰਖ ਨਹੀਂ, ਸੋਗ ਨਹੀਂ, ਭੋਗ ਨਹੀਂ, ਪੈ ਨਹੀਂ, ਆਪਣੀ ਬੋਡੀ ਹੈ ਕੋਈ ਨਹੀਂ। ਦੇਖੋ ਗੁਰੂ ਸਾਹਿਬ ਦੀ ਉਡਾਰੀ, ਆਪਣਾ ਸਰੀਰ ਕੋਈ ਨਹੀਂ, ਸਾਰੇ ਸਰੀਰ ਵਾਲਿਆਂ ਦੀ ਚਿੰਤਾ ਕਰੀ ਬੈਠਾ। ਆ ਦਿਸਦਾ ਕੋਈ ਨਹੀਂ, ਅਨ ਦਿਸਦਾ ਦਿਸਦੇ ਨੂੰ ਪਾਲੀ ਜਾਂਦਾ ਬਈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਦੇਹ ਵਿਹੀਨ ਸਨੇਹ ਸਭੋ ਤਨ। ਦੇਹ ਵਿਹੀਨ ਆਪਣੀ ਕੋਈ ਬੋਡੀ ਨਹੀਂ, ਸਾਰੀਆਂ ਸਰੀਰਾਂ ਨੂੰ ਪਿਆਰ ਕਰਦਾ। ਦੇਹ ਵਿਹੀਨ ਸਨੇਹ ਸਭੋ ਤਨ ਨੇਹ ਬਰਖਤ ਅਗੈ ਅਛੈ ਹੈ, ਘਰ ਵੀ ਕੋਈ ਨਹੀਂ, ਮੋਹ ਤੋਂ ਵੀ ਰਹਿਤ ਹੈ। ਮਹਾਰਾਜ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ। ਮੈਂ ਫਿਰ ਬੇਨਤੀ ਕਰਾਂਗਾ, ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜਗ। ਮੇਰੇ ਗੁਰੂ ਗੋਬਿੰਦ ਸਿੰਘ, ਇੱਕ ਉਹਨਾਂ ਦੀ ਰਚਨਾ ਚ ਮੈਂ ਹੋਰ ਅਰਜ਼ ਕਰਨੀ ਚਾਹਾਂਗਾ। ਪੁਰਾਤਨ ਸਮੇਂ ਪਤਾ ਕੀ ਸੀ ਜੀ? ਜਦੋਂ ਰਾਜੇ ਜਾਂ ਬਾਦਸ਼ਾਹ ਨੂੰ ਕੋਈ ਲੈਟਰ ਚਿੱਠੀ ਲਿਖੀ ਜਾਂਦੀ ਸੀ, ਉਹਦੇ ਲਈ ਪਹਿਲਾਂ ਬੜੇ ਸਤਿਕਾਰ ਤੇ ਵਿਸ਼ੇਸ਼ਣ ਲਾਏ ਜਾਂਦੇ ਸਨ। ਜਹਾਂ ਪਨਾਹ ਭਗਵਾਨ ਈਸ਼ਵਰ ਦੋ ਆਲਮਾਂ ਦਾ ਮਾਲਕ, ਇਥੋਂ ਤੱਕ ਰਿਜਕ ਦਾਤਾ ਪਰਜਾ ਪਾਲਕ, ਸਾਰੇ ਸਨ ਸ਼ਬਦ। ਸੋਚਣਾ ਜਿੱਦਣ ਸਤਿਗੁਰਾਂ ਨੇ ਜ਼ਫਰਨਾਮਾ ਲਿਖਿਆ, ਕਿਸੇ ਥਾਂ ਤੇ ਮੈਨੂੰ ਦੱਸੋ ਜ਼ਫਰਨਾਮੇ ਚ ਵਿਸ਼ੇਸ਼ਣ ਲਾ ਕੇ ਕਿਹਾ ਕਿ ਔਰੰਗਜ਼ੇਬ ਤੂੰ ਲੋਕਾਂ ਨੂੰ ਰਿਜਕ ਦਾਨ ਹੈ, ਤੂੰ ਰਿਜਕ ਦਾਤਾ, ਤੂੰ ਪਰਜਾ ਪਾਲਕ। ਉਹ ਦੇਖੋ ਇਸ ਇਹਨਾਂ ਸ਼ੇਰਾਂ ਨੂੰ ਪੜ੍ਹ ਕੇ ਪਹਿਲੇ ਸ਼ੇਰ ਵਿੱਚ ਕਿਹਾ ਅੱਜ ਤੱਕ ਲੋਕ ਤੈਨੂੰ ਚਿੱਠੀਆਂ ਲਿਖਦੇ ਨੇ ਪਰਜਾ ਪਾਲਕ ਰਿਜਕ ਦਾਤਾ ਜਾਂ ਆਪਣਾ। ਕਹਿੰਦੇ ਨੇ ਮੈਂ ਪਹਿਲੇ ਸ਼ੇਰ ਚ ਤੇਰੀ ਗੱਲ ਨਹੀਂ ਕਰਾਂਗਾ, ਪਹਿਲੇ ਸ਼ੇਰ ਚ ਮੈਂ ਉਸ ਰੱਬ ਦੀ ਗੱਲ ਕਰਾਂਗਾ ਜਿਹੜਾ ਸਭ ਨੂੰ ਰਿਜਕ ਦੇਣ ਵਾਲਾ, ਜਿਹਨੇ ਤੈਨੂੰ ਵੀ ਰਾਜ ਦਿੱਤਾ। ਕਮਾਲ ਏ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ, ਜਿਹੜਾ ਸਭ ਨੂੰ ਰਿਜਕ ਦੇਣ ਵਾਲਾ ਹੈ ਪਰਿਪੂਰਨ ਪਰਮਾਤਮਾ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਕਹਿਣ ਲੱਗੇ ਉਹ ਪਰਮਾਤਮਾ ਕੱਲਾ ਸਾਨੂੰ ਹੀ ਨਹੀਂ, ਆ ਰੁੱਖ ਦੇ ਉੱਤੇ ਆਲਣਾ ਹੈ, ਆਲਣੇ ਨੂੰ ਬੀਜੜੇ ਨੇ ਬਣਾ ਦਿੱਤਾ, ਚਲੋ ਚਲੋ ਉਹ ਸਾਰਾ ਪੰਛੀ ਨੇ ਬਣਾਇਆ, ਉਹਦੇ ਆਲਣੇ ਚ ਹੱਥ ਮਾਰੋ ਕੋਈ ਸੋਨਾ ਨੀ, ਕੋਈ ਹੀਰੇ ਨੀ, ਕੋਈ ਮੋਤੀ ਨੀ, ਕੋਈ ਦਾਣਿਆਂ ਦਾ ਢੇਰ ਨੀ। ਕੀ ਇਹ ਕੱਲਾ ਪੰਛੀ ਉਹਦੇ ਨਿੱਕੇ ਜਿਹੇ ਬੱਚੇ? ਉਹਨੂੰ ਪੁੱਛੀਏ ਤੈਨੂੰ ਚਿੰਤਾ ਨਹੀਂ? ਆ ਜਿਹੜੇ ਨਿੱਕੇ ਨਿੱਕੇ ਬੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ ਜਿਨ੍ਹਾਂ ਦੇ ਖੰਭ ਵੀ ਨਿਕਲੇ, ਤੇ ਮਹਾਰਾਜ ਕਹਿੰਦੇ ਨੇ ਪੰਛੀ ਕਹਿੰਦਾ ਚਿੰਤਾ ਕਾਹਦੂ ਕਰਾਂ, ਜਿਹਨੇ ਸਵੇਰੇ ਜ਼ਿੰਦਗੀ ਦਿੱਤੀ ਹੈ ਮੇਰੇ ਤੇ ਬੱਚਿਆਂ ਨੂੰ ਰੋਜ਼ੀ ਵੀ ਦੇ ਦੇਗਾ। ਮਹਾਰਾਜ ਕਹਿੰਦੇ ਨੇ ਕਰਤੇ ਨੂੰ ਚਿੰਤਾ ਹੈ। ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਹਜ਼ੂਰ ਦੇ ਬਚਨ ਨੇ, ਨਾ ਰਿਜ਼ਕ ਦਸਤ ਆ ਕਸੇ ਮਾਂਜ ਕੀ ਵਾਰ। ਚਲੋ ਕੁਝ ਲਫ਼ਜ਼ ਚ ਫਾਰਸੀ ਦੇ ਨੇ, ਨਾ ਰਿਜ਼ਕ ਦਸਤ ਆ ਕਸੇ, ਦਸਤ ਦਾ ਅਰਥ ਹੈ ਹੱਥ। ਸਾਡਾ ਰਿਜ਼ਕ ਰੱਬ ਤੋਂ ਬਿਨਾਂ ਕਿਸੇ ਹੋਰ ਦੇ ਆ ਹੱਥ ਵਿੱਚ ਨਹੀਂ। ਸਿਰਫ ਸੋ ਕਰਤਾ ਚਿੰਤਾ ਕਰੇ, ਨਾ ਰਿਜ਼ਕ ਦਸਤ ਆ ਕਸੇ ਹਮਾ ਰਾ ਇੱਕ ਆਸ ਵਸੇ ਖਮਾਰਾ ਪਾਠ ਕਥਾ ਨੇ। ਫਾਰਸੀ ਵਿੱਚ ਖਮਾ ਦਾ ਅਰਥ ਹੈ ਸਭ ਤੇ ਰਾਹ ਦਾ ਅਰਥ ਹੈ ਨੂੰ। ਇਹਦਾ ਅਰਥ ਹੋਵੇਗਾ ਸਾਨੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਕਰਤਾ ਪੁਰਖ ਵਾਹਿਗੁਰੂ। ਨਾ ਰਿਜ਼ਕ ਦਸਤ ਆ ਕਸੇ ਖਮਾ ਰਾਹ ਇੱਕ ਆਸ ਵਸੇ, ਸਾਨੂੰ ਸਭ ਨੂੰ ਇੱਕ ਦੀ ਆਸ ਹੈ। ਅਸਤ ਇੱਕ ਦਿਗਰ ਕੋਈ ਏਕ ਤੁਈ ਏਕ ਤੁਈ। ਮਹਾਰਾਜ ਕਹਿੰਦੇ ਨਾ ਪਰੰਦੇ ਗ੍ਰਹਿ ਜ਼ਰ, ਉੱਡਣ ਵਾਲੇ ਪੰਛੀਆਂ ਕੋਲ ਕਿਹੜਾ ਧਨ ਤੇ ਕਿਹੜਾ ਰੋਟੀ ਦਾ ਸਮਾਨ। ਪਰੰਦਾ ਨਾ ਗ੍ਰਹਿ ਜ਼ਰ, ਦਰਖਤ ਆਪ ਆਸ ਕਰ, ਰੁੱਖ ਤੇ ਬੈਠਾ ਪਾਣੀ। ਮੈਂ ਫਿਰ ਬੇਨਤੀ ਕਰਾਂ, ਪਾਣੀ ਦੇ ਕੰਢਿਆਂ ਤੇ ਬੈਠਾ, ਰੁੱਖਾਂ ਤੇ ਬੈਠੇ। ਪਰੰਦਾ ਨਾ ਗ੍ਰਹਿ ਜ਼ਰ, ਦਰਖਤ ਆਪ ਆਸ ਕਰ, ਦੇਹੰਦ ਸੋਈ ਏਕ ਤੁਈ ਇੱਕ ਤੁਈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਥੋੜੇ ਜਿਹੇ ਅਰਥ ਆਪਾਂ ਅੱਜ ਕਰ ਜਾਈਏ। ਮਹਾਰਾਜ ਕਹਿੰਦੇ ਨੇ ਫਿਰ ਬੰਦਾ ਕੀ ਕਰੇ? ਇਸ ਗੱਲ ਨੂੰ ਧਿਆਨ ਨਾਲ ਸੁਣੋ। ਚਲੋ ਅੱਗੇ ਤਰਤ ਸਾਰੇ ਹੋ ਗਏ ਨਾ ਜੀ, ਸਾਰੇ ਕੰਮ ਵਾਹਿਗੁਰੂ ਦੇ ਕੀਤੇ, ਪੁਰਖਾਂ ਬਿਰਥਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ, ਇਹ ਚ ਨਹੀਂ ਕਿਹਾ ਬੰਦਿਆ ਤੂੰ ਕੀ ਕਰਨਾ। ਉਹਨਾਂ ਕਿਹਾ ਸਾਰੀ ਸੋਮਿਤ ਜਾਣ ਨਾਨਕਾ ਸਰਾ ਮੇਰਾ ਜਨਤਾ, ਇਹਦੇ ਚ ਇਹ ਨੀ ਕਿਹਾ ਬੰਦੇ ਤੂੰ ਕੀ ਕਰ। ਅੱਗੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਕਿ ਕਰਤੇ ਨੇ ਸਭ ਕੁਝ ਬਣਾਇਆ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਹੁਣ ਅਸੀਂ ਕੀ ਕਰੀਏ? ਮੇਰੇ ਬਾਬਾ ਨਾਨਕ ਜੀ ਕਮਾਲ ਕਰ ਦਿੱਤੀ, ਕਹਿਣ ਲੱਗੇ ਤਿਸ ਜੋਹਾਰੀ ਸਵਸਤ ਤਿਸ ਤੇ ਦੋ ਲਫ਼ਜ਼। ਇੱਕ ਤਾਂ ਇਹਦਾ ਪਾਠ ਔਂਕੜ ਲਾ ਕੇ ਨਹੀਂ ਕਰਨਾ, ਪਾਠ ਇੱਥੇ ਜੋਹਾਰੀ ਹੈ, ਜੋਹਾਰੀ ਨਹੀਂ, ਹੋੜਾ ਲਾ ਕੇ ਪਾਠ ਹੈ, ਔਂਕੜ ਲਾ ਕੇ ਨਹੀਂ। ਜੱਜੇ ਨੂੰ ਹੋੜਾ, ਹਾਏ ਨੂੰ ਕੰਨਾ, ਰਾਰੇ ਨੂੰ ਬਿਹਾਰੀ, ਜੋਹਾਰੀ ਤੇ ਇਹਦਾ ਪਾਠ ਜੁਆਰੀ ਵੀ ਨਹੀਂ ਕਰਨਾ। ਜੇ ਜੁਆਰੀ ਕਈ ਵਾਰੀ ਸੁਣੀਦਾ ਨਾ ਜੀ, ਮੈਂ ਕਿਸੇ ਇੰਡੀਵਿਜੁਅਲ ਬੰਦੇ ਤੇ ਤਰਕ ਨਹੀਂ ਕਰ ਰਿਹਾ, ਪਰ ਅਕਸਰ ਜੇ ਜੁਆਰੀ ਪਾਠ ਕਰੋਗੇ ਤੇ ਜੁਆ ਖੇਡਣ ਵਾਲਾ ਬਣ ਜਾਏਗਾ, ਤੇ ਜੇ ਜੁਹਾਰੀ ਪਾਠ ਕਰੋਗੇ ਤੇ ਇਹਦਾ ਅਰਥ ਮੱਥਾ ਟੇਕਣਾ ਬਣ ਜਾਏਗਾ, ਨਮਸਕਾਰ ਕਰਨੀ। ਤਿਸ ਜੁਹਾਰੀ, ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਤੂੰ ਕੀ ਕਰ? ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕੀ, ਉਹਨੂੰ ਨਮਸਕਾਰ ਕਰ, ਉਹਦਾ ਸ਼ੁਕਰਾਨਾ ਕਰ। ਬਸ ਆ ਜੇ ਸਲੋਕ ਦਾ ਤਤ ਭਾਵ ਕਹਿ ਲਵਾਂ, ਤੂੰ ਚਿੰਤਾ ਨਾ ਕਰ। ਤਿਸ ਜੁਹਾਰੀ ਸਵਸਥ ਤਿਸ, ਇਹ ਲਫ਼ਜ਼ ਹੈ ਸਵਸਥ, ਇਹਦਾ ਅਰਥ ਤੰਦਰੁਸਤੀ ਨਹੀਂ। ਸਵਸਥ ਦਾ ਅਰਥ ਹੈ ਕਲਿਆਣ, ਮੰਗਲਮਈ। ਇਹਦੇ ਅਰਥ ਆਮ ਟੀਕਾਕਾਰਾਂ ਨੇ ਕੀਤੇ ਨੇ, ਤੇਰੀ ਜੈ ਹੋਵੇ, ਜੈ ਜੈਕਾਰ ਕਰ। ਇਹਦਾ ਅਰਥ ਹੈ ਤੂੰ ਸਿਰਫ ਦੋ ਕੰਮ ਕਰ, ਇੱਕ ਤੂੰ ਗੁਰੂ ਅੱਗੇ ਮੱਥਾ ਟੇਕ, ਕਰਤੇ ਅੱਗੇ ਝੁਕ ਜਾ, ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ, ਮੇਰੇ ਪਰਮਾਤਮਾ ਦੀ ਜੈ ਜੈਕਾਰ। ਇਹਨੂੰ ਆਸਾ ਕੀ ਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਏ ਸ਼ਾਬਾਸ਼, ਵਾਹ ਤੇਰੇ ਪਰਮਾਤਮਾ, ਵਾਹ ਤੇਰੇ। ਬਸ ਇੰਨਾ ਹੀ ਕਹਿਣਾ। ਉਹ ਦੇਖੋ ਦੋ ਗੱਲਾਂ ਬਸ, ਐਵੇਂ ਚੋਖੇ ਚੋਖੇ ਭੱਜਣ ਦੀ ਲੋੜ ਹੀ ਨਹੀਂ, ਅਮਲ ਚ ਲੈ ਆਈਏ। ਤਿਸ ਜੁਹਾਰੀ, ਜਿਨੇ ਜਗ ਤੋਂ ਪਾ ਕੇ ਚਿੰਤਾ ਕੀਤੀ, ਤੂੰ ਉਹਨੂੰ ਮੱਥਾ ਟੇਕ ਦੇ, ਨਮਸਕਾਰ ਕਰ ਦੇ। ਸਵਸਥ ਤਿਸ, ਇਹ ਕਹਿ ਦੇ ਤੇਰੀ ਜੈ ਜੈਕਾਰ ਹੋਵੇ, ਮੰਗਲਮਈ ਤੂੰ, ਕਲਿਆਣਮਈ ਕਹਿ, ਤਨ ਤਨ ਤੇਰੀ। ਮੈਂ ਇੱਕ ਦਿਨ ਅਰਜ਼ ਇੱਥੇ ਕੀਤੀ ਸੀ ਕਿ ਰੱਬ ਨੂੰ ਵੀ ਸ਼ਾਬਾਸ਼ ਕਹੀ ਜਾਓ ਤੇ ਇਹ ਵੀ ਇਹ ਸਿਫਤ ਜੀ, ਬੇਅੰਤ ਬੇਅੰਤ ਕਹੀ ਜਾਓ, ਇਹ ਵੀ ਨਾਮ ਜੇ। ਤਿਸ ਜੁਹਾਰੀ ਸਵਸਥ ਤਿਸ, ਤੇ ਮਹਾਰਾਜ ਕਹਿੰਦੇ ਕਿਸ ਨੂੰ ਅੱਗੇ ਬਚਨ ਕੀਤਾ, ਤਿਸ ਦੀਵਾਨ ਅਭਗ, दीवान दर थे दरबार, आ जेड़े लोकां नू दरबार ला के दिंदे पए ने ना, इनू बिलकुल द्वेष नाल जायो कि फलाने थां ते राजे दा दरबार लगा, सीएम दा दरबार लगा, पीएम दा दरबार लगा, मंत्री ने लाया, संगत दर्शन हो गया, आ हो गया। यह सारियां खेडां चलदियां ने दुनिया च, यह रब दी बनाई है जी। कहिंदे ने इह दरबार एक दिन मुक जाणगे,

ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਵ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆ ਟੌਂਕ ਧੁਆਂਗ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ ਹੈ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਇਹ ਕੀ ਕਰਨਾ? ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੇ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਘਰ ਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ। ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ। ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ। ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ। ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਨੀ। ਵੇਖੋ ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ, ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਹੀ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂਰ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ,
ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ। ਯਕੀਨ ਬੜੀ ਵੱਡੀ ਚੀਜ਼ ਹੈ।

0: You're listening to KRPI 1550 Radio, Ferndale, Washington.
1: Satnam.

मेरा सखा सखा बद बख्त खम चो बखील गाफिल बे नजर बेबाक

परम सम्मान योग साहिब श्री गुरु ग्रंथ साहिब सच्चे पातशाह जी दी पावन पवित्र हाजूरी अंदर उन्हां महान पवित्र आत्मावां दी याद विच जिन्हां ने इस मृत मंडल दी यात्रा करदिया होया सिमरन और सेवा ते अतुट गुरु भगती नू अपने जीवन दा आधार बनाया उन्हां नू अज आप जी याद कर रहे हो। हुणे ही साडे अति सन्मान योग निम्रता दे पुंज संत बाबा सेवा सिंह जी रामपुर खेड़े वाले महापुरख असानू सारयानू नाम दी वड्याई नाम दी कमाई और निम्रता कमाउन वास्ते रूहानी उपदेश दृढ़ करा रहे सन। आओ धन श्री गुरु ग्रंथ साहिब कृपा करन आपां सारे रल मिल के हजूर दे पवित्र बचन विचार सकीए और भावना नाल सरवण कर सकीए। गुरु बख्शी फतेह प्रवान करो जी। वाहे गुरु जी का खालसा वाहे गुरु जी की फतेह। महापुरखां ने वख्यान दी विचार दी समाप्ति इस उपदेश नाल कीती कि असी जिन्ना महापुरखां नू अज याद पै करने हां महंत जवाहर सिंह जी और बाबा तारा सिंह जी उन्हां दे पाए हुए पूर्णे अते और उन्हां दे कमाए हुए जीवन तो सेध लेके आपां वी इस पंथ ते इस मार्ग ते चल सकीए। उदो मन च विचार आया कि धन श्री गुरु ग्रंथ साहिब जी दी पवित्र बाणी विच जिथे भी किसी भगत साहबान की कमाई वाले की गल की गई उन्हां दी वड्याई दे नाल नाल जो वड्याई कर रहे सन जो वड्याई सुन रहे ने उन्हां नू भी प्रेरणा दिती है कि तू भी इस मार्ग उत्ते चलण दा यतन कर। जिवें कबीर साहब जी ने दो महापुरखां दे नाम अपनी रचना विच दिते ते सानू कमाई करन वास्ते कह गए जे नाम जपना है ते इस ढंग नाल जपो कि राम जपो जी ऐसे ऐसे ध्रुव प्रहलाद जप्यो हर जैसे। क्योंकि महापुरख दा जीवन केवल वक्ती नहीं वक्ती दा अर्थ के जन्म होया अंतला समा आया ते जीवन दी कहानी खत्म नहीं। महापुरख दा जीवन सदीव काल वास्ते है ते जुगो जुग अटल गुरु ग्रंथ साहिब दी बाणी इस गल दी गवाही दे रही है कि जुगां पहला भी सदियां पहला भी ते अज भी बाणी कह रही है जे नाम जपना है
ਤੇ ਇਸ ਤਰ੍ਹਾਂ ਜਪ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ ਹੋਏ ਤਾਂ ਉਹ ਮਹਾਂਪੁਰਖ ਜੁਗਾਂ ਪਹਿਲਾਂ ਨੇ, ਪਰ ਯਾਦ ਰੱਖੋ ਵਕਤ ਦੀ ਦੀਵਾਰ ਵਿੱਚ ਕੈਦ ਨਹੀਂ। ਜਿੰਨੀ ਦੇਰ ਤੱਕ ਇਨਸਾਨੀਅਤ ਰਹੇਗੀ ਉਹਨਾਂ ਮਹਾਂਪੁਰਖਾਂ ਦਾ ਨਾਮ ਵੀ ਜੁਗੋ ਜੁਗ ਅਟਲ ਰਹੇਗਾ, ਵਕਤੀ ਨਹੀਂ। ਇੱਕ ਬਚਨ ਹੋਰ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸੋਰਠ ਰਾਗ ਵਿੱਚ ਹਜ਼ੂਰ ਦਾ ਬਚਨ ਹੈ ਤੇ ਉਸ ਬਚਨ ਵਿੱਚ ਗੁਰਦੇਵ ਨੇ ਚਾਰ ਪ੍ਰਮਾਣ ਦਿੱਤੇ ਨੇ ਤੇ ਹਰ ਇੱਕ ਤੁਕ ਦਾ ਅੱਧਾ ਹਿੱਸਾ ਤਾਂ ਸਾਖੀ ਰੂਪ ਚ ਕਿਹਾ, ਇਤਿਹਾਸ ਕਿਹਾ, ਤੇ ਅੱਧਾ ਹਿੱਸਾ ਜੋ ਹੈ ਤੁਕ ਦਾ ਉਹ ਵਰਤਮਾਨ ਵਿੱਚ ਜਿਹੜਾ ਬੰਦਾ ਸੁਣ ਰਿਹਾ, ਜਿਹੜਾ ਪੜ੍ਹ ਰਿਹਾ, ਜਿਹੜਾ ਵਿਚਾਰ ਰਿਹਾ ਉਹਨੂੰ ਕਮਾਉਣ ਵਾਸਤੇ ਕਹਿ ਦਿੱਤਾ। ਇਹ ਬਚਨ ਹੈ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਹੇ ਮੇਰੇ ਮਨਾ ਤੂੰ ਪਰਮਾਤਮਾ ਦੀ ਸ਼ਰਨ ਦੀ ਕਦੀ ਵਿਚਾਰ ਕਰ, ਪਰਮੇਸ਼ਵਰ ਦੇ ਨਾਮ ਦੀ ਸ਼ਰਨ ਕੈਸੀ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਸੀਦ ਅਰਥ ਵਰਗੀ, ਕਿ ਜਿਸ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਗਨਕਾ ਵਰਗੀ ਤਰ ਗਈ। ਇਹ ਇਤਿਹਾਸ ਦਾ ਇੱਕ ਪੱਖ ਹੈ ਤੇ ਨਾਲ ਅਗਲਾ ਬਚਨ ਉਹ ਵਕਤ ਵਿੱਚ ਨਹੀਂ ਬੱਜਾਂ, ਕਹਿਣ ਲੱਗੇ ਤਾਂ ਕੋ ਜਸ ਉਰਤਾਰੋ, ਜਿਸ ਨੂੰ ਗਨਕਾ ਨੂੰ ਜਿਸ ਜਸ ਨੇ ਨਾਮ ਨੇ ਪਾਰ ਕਰ ਦਿੱਤਾ ਮਨਾ, ਉਸ ਗਨਕਾ ਵਰਗੀ ਦੇ ਤਰਨ ਦੇ ਸਹਾਇਕ ਜੋ ਨਾਮ ਹੈ ਉਹਨੂੰ ਤੂੰ ਆਪਣੇ ਮਨ ਵਿੱਚ ਧਾਰਨ ਕਰ ਲੈ। ਇਹਦਾ ਮਤਲਬ ਕਿ ਇਤਿਹਾਸ ਦੀਆਂ ਪੈੜਾਂ ਸਾਨੂੰ ਵਰਤਮਾਨ ਜੀਣ ਵਾਲਿਆਂ ਨੂੰ ਭਵਿੱਖ ਜੀਣ ਦੀ ਸੋਝੀ ਦਿੰਦੀਆਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾਂ ਕਹਿ ਸਿਮਰਨ, ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ, ਤੈ ਕਾਹੇ ਬਿਸਰਾ ਹੈ, ਤੂੰ ਕਿਉਂ ਨੀ ਚੇਤੇ ਕਰਦਾ ਪਿਆ ਜਿਸ ਨਾਮ ਨੇ ਧਰੂ ਨੂੰ ਅਟਲ ਕਰ ਦਿੱਤਾ। ਜਬ ਇਹ ਸ਼ਰਨ ਗਹੀ ਕਿਰਪਾ ਨਿਧ, ਗਜ ਗ੍ਰਾਹ ਤੇ ਛੂਟਾ, ਹਾਥੀ ਨੇ ਪਰਮਾਤਮਾ ਦੀ ਸ਼ਰਨ ਲਈ ਤੇ ਤੰਦਵੇ ਤੋਂ ਪਰਮੇਸ਼ਵਰ ਨੇ ਹਾਥੀ ਨੂੰ ਬਚਾ ਦਿੱਤਾ। ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ, ਅਜਾ ਮਲ ਪਾਪੀ ਜਗ ਜਾਣੈ, ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਪਾਰ। ਹੁਣ ਤੈ ਪੀ ਤੂੰ ਵੀ ਪਾਰ ਹੋ ਜਾਏਗਾ ਜੇ ਉਸ ਨਾਮ ਦਾ ਸਹਾਰਾ ਤੂੰ ਲਏਗਾ। ਅੱਜ ਜੋ ਮੈਂ ਆਪ ਜੀ ਦੇ ਸਮਕਸ਼ ਇਸ ਦੀਵਾਨ ਵਿੱਚ ਬੇਨਤੀ ਕਰਨੀ ਹੈ, ਇੱਕ ਤਾਂ ਹੈ ਅੱਜ ਸੰਕ੍ਰਾਂਤ, ਅਸੀਂ ਸ਼ਬਦ ਸੰਗਰਾਂਦ ਕਹਿ ਰਹੀਏ, ਫੱਗੁਣ ਦਾ ਮਹੀਨਾ ਅੱਜ ਪ੍ਰਾਰੰਭ ਹੋਇਆ। 12 ਮਾਹਾਂ ਦੀ ਅੰਮ੍ਰਿਤ ਬਾਣੀ ਅਨੁਸਾਰ ਜੋ ਮਹੀਨਿਆਂ ਦੀ ਤਰਤੀਬ ਹੈ ਇਹ 12 ਮਾਹਾਂ ਦਾ ਅੰਤਲਾ ਮਹੀਨਾ ਹੈ, ਪਰ ਇਸ ਮਹੀਨੇ ਨੂੰ ਜਦੋਂ ਆਪਾਂ ਵਿਚਾਰਨੇ ਆ ਤੇ ਸਾਨੂੰ ਉਹ ਗੱਲ ਚੇਤੇ ਆਵੇਗੀ ਕਿ ਅੱਜ ਤੋਂ 12 ਮਹੀਨੇ ਪਹਿਲਾਂ, 11 ਮਹੀਨੇ ਪਹਿਲਾਂ ਜੋ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਨੇ ਦਿੱਤਾ, ਉਸ ਉਪਦੇਸ਼ ਨੂੰ ਜਿਸ ਨੇ ਕਮਾ ਲਿਆ ਫੱਗਣ ਦੇ ਮਹੀਨੇ ਵਿੱਚ ਉਹਨੂੰ ਭਾਗ ਲੱਗ ਗਿਆ ਜੋ ਕਿਹਾ ਸੀ ਜਿਨੇ ਕਮਾਇਆ। ਥੋੜਾ ਜਿਹਾ ਸੰਖੇਪ ਜੀ ਬੇਨਤੀ ਕਰਨੀ, ਮਹਾਂਪੁਰਖ ਵਿਦਵਾਨ ਸੱਜਣ ਬੈਠੇ ਨੇ ਇੱਥੇ, ਸਾਨੂੰ ਸਭ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ 2 12 ਮਾਹ ਨੇ, ਤੁਖਾਰੀ ਤੇ ਮਾਝ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਮੇਂ ਨੂੰ ਸਫਲਾਨ ਲਈ ਜਿਸ ਵੰਡ ਅਨੁਸਾਰ ਸਮਾਂ ਵੰਡਿਆ ਗਿਆ, ਹਜ਼ੂਰ ਨੇ ਉਸ ਸਮੇਂ ਦੀ ਵੰਡ ਵਿੱਚ ਵੀ ਬਾਣੀ ਉਚਾਰਨ ਕਰ ਦਿੱਤੀ। ਜੇ ਯੁੱਗ ਵੰਡੇ ਗਏ ਤੇ ਗੁਰੂ ਜੀ ਨੇ ਯੁੱਗਾਂ ਰਾਹੀਂ ਵੀ ਉਪਦੇਸ਼ ਦੇ ਦਿੱਤਾ, ਸਤ ਯੁਗ ਸੱਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋ ਜਿਗ ਯੁਗ ਤਿੰਨੋ ਦ੍ਰਿੜੇ, ਕਲ ਕੇਵਲ ਨਾਮ ਆਧਾਰ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਮੇਂ ਦੇ ਵੰਡ ਅਨੁਸਾਰ ਜੇ ਯੁਗ ਬਣਾਏ ਤੇ ਹਜ਼ੂਰ ਨੇ ਯੁਗ ਰਾਹੀਂ ਵੀ ਉਪਦੇਸ਼ ਦਿੱਤਾ ਨਾਮ ਦਾ। ਫਿਰ ਦੇਖੋ ਸਮੇਂ ਦੀ ਵੰਡ ਜਦੋਂ ਕੀਤੀ ਗਈ
ਮਖੀਨੇ ਬਣਾਏ ਗਏ। 12 ਮਖੀਨੇ ਨੇ ਇੱਕ ਸਾਲ ਵਿੱਚ। ਹਜ਼ੂਰ ਨੇ 12 ਮਖੀਨਿਆਂ ਰਾਹੀਂ ਸਮੇਂ ਨੂੰ ਸਫਲਾਉਣ ਦਾ ਉਪਦੇਸ਼ ਦਿੱਤਾ। ਇੱਕ ਮਖੀਨੇ ਦੇ ਵਿੱਚ 4 ਹਫ਼ਤੇ ਨੇ, ਇੱਕ ਹਫ਼ਤੇ ਵਿੱਚ 7 ਵਾਰ ਨੇ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕਰਕੇ 7 ਵਾਰ ਉਚਾਰਨ ਕਰ ਦਿੱਤੇ। 7 ਵਾਰ ਬਣਦੇ ਨੇ, ਦਿਨ ਤੇ ਰਾਤ ਨਾਲ ਇੱਕ ਵਾਰ ਬਣਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਜ਼ੂਰ ਨੇ ਦਿਨ ਤੇ ਰੈਣ ਉਚਾਰਨ ਕਰ ਦਿੱਤੇ। ਇੱਕ ਦਿਨ 4 ਪਹਿਰਾਂ ਨਾਲ ਬਣਦਾ। ਸੱਚੀ ਸਰਕਾਰ ਨੇ ਕਿਰਪਾ ਕਰਕੇ ਪਹਿਰਿਆਂ ਦੇ ਰੂਪ ਵਿੱਚ ਬਾਣੀ ਉਚਾਰਨ ਕਰ ਦਿੱਤੀ। ਉਹਨਾਂ ਨੇ ਇਨਸਾਨ ਦੀ ਜ਼ਿੰਦਗੀ ਦੇ 4 ਪੈਰ ਬਣਾ ਦਿੱਤੇ ਕਿ ਕੋਈ ਵੀ ਸਮੇਂ ਦਾ ਪੱਖ ਮਨੁੱਖ ਇਹ ਨਾ ਹੋਵੇ ਕਿ ਸਫਲਾ ਕੇ ਨਾ ਜਾਏ। ਮੈਂ ਸਿਰਫ ਬੇਨਤੀ ਕਰਨੀ ਹੈ 12 ਮਾਹ ਦੇ ਮੁਤਲਕ, ਤੇ ਅੱਜ ਮਹਾਂਪੁਰਖਾਂ ਨੇ ਜਿਹੜੀ ਕਮਾਈ ਕੀਤੀ ਉਹਨੂੰ ਬਿਆਨ ਤਾਂ ਕੋਈ ਨਹੀਂ ਕਰ ਸਕਦਾ, ਇਹ ਤਾਂ ਕਮਾਈ ਵਾਲੇ ਨੂੰ ਪਤਾ ਹੈ। ਅਸੀਂ ਤਾਂ ਸਿਰਫ ਕਹਿਣ ਮਾਤਰ ਸ਼ਬਦ ਕਹਿ ਦਿਆਂਗੇ, ਪਰ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਸਾਧਿਆ, ਆਪਣੇ ਅੰਦਰ ਨੂੰ ਘੜਿਆ, ਕਿਉਂਕਿ ਬਾਹਰੋਂ ਲਿਖਣਾ ਬਾਹਰੋਂ ਕਹਿਣਾ ਅਤ ਸੁਖਾਲਾ ਹੈ। ਜਿਹੜਾ ਸ਼ਬਦ ਅਸੀਂ ਸਟੇਜ ਤੇ ਇੱਕ ਮਿੰਟ ਵਿੱਚ ਕਹਿ ਦਿਆਂਗੇ, ਐਸਾ ਜੀਵਨ ਸੀ, ਪਰ ਗੁਰਮੁਖ ਉਸ ਜੀਵਨ ਪਿੱਛੇ ਪਤਾ ਨਹੀਂ ਕਿੰਨੇ ਕੁ ਸਾਲਾਂ ਦੀ ਕਮਾਈ ਹੈ। ਖੈਰ, ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ 12 ਮਾਹ ਤੇ 7 ਵਾਰ ਇਸ ਸਬੰਧੀ ਅਰਜ਼ ਕਰਦਿਆਂ, 12 ਮਾਹ ਅਸੀਂ ਪੜ੍ਹਨੇ ਆ ਮਾਝ ਰਾਗ ਵਿੱਚ ਤੇ ਇਹਨੂੰ ਆਧਾਰ ਬਣਾ ਲਈਏ। ਇਸ ਦੇ 14 ਪਦੇ ਨੇ, 12 ਤਾਂ ਮਖੀਨੇ ਨੇ, ਇੱਕ ਆਰੰਭ ਵਾਲਾ ਪਦਾ ਤੇ ਇੱਕ ਫੱਗਣ ਤੋਂ ਅਖੀਰ ਵਾਲਾ ਪਦਾ ਹੈ। ਪਰ ਦੇਖੋ, 12 ਮਾਹ ਦੀ ਪਹਿਲੀ ਜੋ ਤੁਕ ਹੈ, ਸਹੀ ਅਰਥਾਂ ਵਿੱਚ ਇਹ ਸਿੱਖ ਦੇ ਜੀਵਨ ਦੀ ਅਰਦਾਸ ਬਣ ਜਾਏ। ਪਹਿਲੀ ਤੁਕ ਵਿੱਚ ਕੋਈ ਦਾਅਵਾ ਨਹੀਂ, ਜਿਵੇਂ ਮਹਾਂਪੁਰਖ ਕਹਿ ਰਹੇ ਸਨ, ਖੰਗਤਾ ਨਾਮ ਦੀ ਕੋਈ ਚੀਜ਼ ਨਹੀਂ। ਪਹਿਲੀ ਤੁਕ ਵਿੱਚ ਸਿਰਫ ਇੱਕੋ ਅਰਦਾਸ, ਆਪਣੇ ਗੁਨਾਹ ਨੂੰ ਸਵੀਕਾਰਿਆ ਤੇ ਸਾਈਂ ਦੀ ਕਿਰਪਾ ਮੰਗੀਏ। ਕਹਿਣ ਲੱਗੇ, ਮਾਲਕ ਵਿਛੋੜੇ ਮੇਰੇ ਕਰਮਾਂ ਕਰਕੇ ਪੈ ਗਏ ਨੇ ਤੇ ਮੇਰੇ ਕਰਮਾਂ ਕਰਕੇ ਮਿਲਾਪ ਨਹੀਂ, ਮਿਲਾਪ ਤੇਰੀ ਕਿਰਪਾ ਨਾਲ ਹੋਣਾ। ਕਰਮਾਂ ਕਰਕੇ ਵਿਛੜ ਸਕਨੇ ਆ, ਪਰ ਮਿਲਾਪ ਕਿਰਪਾ ਤੋਂ ਬਿਨਾਂ ਨਹੀਂ। ਤੇ ਇਹ ਤੁਕ ਕਿ ਕਿਰਤ ਕਰਮ ਕੇ ਵਿਛੜੇ, ਆਪਣੇ ਕੀਤੇ ਹੋਏ ਕਰਮਾਂ ਕਰਕੇ ਅਸੀਂ ਵਿਛੜ ਗਏ ਤੇ ਕੀ ਕਰਮਾਂ ਨਾਲ ਆਪਾਂ ਮਿਲ ਸਕਾਂਗੇ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, 4 ਕੁੰਟ ਦੈ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਖੇ ਮਾਲਕ, ਕਰਮਾਂ ਕਰਕੇ ਵਿਛੜਿਆ, ਪਰ ਮਿਲਾਪ ਕਿਰਪਾ ਕਰਕੇ ਹੋ ਸਕਦਾ। ਇੱਥੇ ਥੋੜਾ ਜਿਹਾ ਆਪਾਂ ਰੁਕੀਏ, ਬਾਣੀ ਵਿੱਚੋਂ ਦੇਖੀਏ, ਕਿਰਪਾ ਘਾਲਣਾ ਨਾਲ ਮਿਲਦੀ ਹੈ, ਕਿਰਪਾ ਕਮਾਈਆਂ ਨਾਲ ਮਿਲਦੀ ਹੈ? ਨਹੀਂ ਭਾਈ, ਬਾਣੀ ਦੇ ਅਨੁਸਾਰ ਕਿਰਪਾ ਘਾਲਣਾ ਆਪਣੀ ਨਾਲ ਨਹੀਂ। ਅਸਲੀਅਤ ਹੈ ਜਿਹੜੀ ਘਾਲਣਾ ਹੈ, ਉਹ ਵੀ ਕਿਰਪਾ ਵਿੱਚ ਹੀ ਗਿਣੀ ਜਾਂਦੀ ਏ, ਜਦੋਂ ਕਿਸੇ ਉੱਪਰ ਬਖਸ਼ਿਸ਼ ਹੋ ਜਾਏ, ਕਿਉਂਕਿ ਕਿਰਪਾ ਤੋਂ ਬਿਨਾਂ ਘਾਲਣਾ ਨਹੀਂ, ਤੇ ਘਾਲਣਾ ਕਿਰਪਾ ਵਾਲੀ ਹੋਵੇ ਤੇ ਦਾਤ ਮਿਲ ਜਾਂਦੀ। ਫਿਰ ਇਸ ਬੇਨਤੀ ਨੂੰ ਸਮਝਿਓ, ਇੱਕ ਗੁਰੂ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ, ਉਹਨਾਂ ਦਾ ਬਚਨ ਹੈ, ਕਹਿੰਦੇ ਨੇ ਇਤਨੀ ਘਾਲਣਾ ਕੀਤੀ, ਕਮਾਈ ਕੀਤੀ ਕਿ ਆਪਣੀ ਖੌਮੇ ਨੂੰ ਪੀਣ ਦਾ ਪੂਰਾ ਯਤਨ ਕੀਤਾ। ਤੇ ਉਹਨਾਂ ਉਦਾਹਰਨ ਲਈ ਕਿ ਮਹਿੰਦੀ ਦਾ ਪੇਡਾ ਜ਼ਮੀਨ ਚੋਂ ਨਿਕਲਦਾ, ਉਹਦੇ ਪੱਤਿਆਂ ਵਿੱਚ ਰੰਗ ਏ, ਪਰ ਯਾਦ ਰੱਖੋ, ਰੰਗ ਦੀਆਂ ਬੂੰਦਾਂ ਕਦੀ ਮਹਿੰਦੀ ਦੇ ਰੁੱਖ ਨਾਲੋਂ ਧਰਤੀ ਤੇ ਡਿੱਗਦੀਆਂ ਨਹੀਂ। ਜੇਕਰ ਕੋਈ ਮਹਿੰਦੀ ਦੇ ਬੂਟੇ ਦੀ ਟਾਹਣੀ ਥੱਲੇ ਖੱਥ ਕਰੇ, ਪੱਤੇ ਵਿੱਚ ਰੰਗ ਜ਼ਰੂਰ ਏ, ਪਰ ਪ੍ਰਗਟ ਨਹੀਂ ਹੋ ਰਿਹਾ। ਉਸੇ ਮਹਿੰਦੀ ਦੇ ਪੱਤੇ ਤੋੜ ਕੇ ਸੁਕਾਏ ਜਾਣ, ਉਹਨਾਂ ਨੂੰ ਪੀਸ ਦਈਏ, ਪੀਸਦਿਆਂ ਹੋਇਆਂ ਵੀ ਉਸ ਮਹਿੰਦੀ ਦੇ ਪੱਤੇ ਵਿੱਚ ਰੰਗ ਏ, ਪਰ ਪ੍ਰਗਟ ਨਹੀਂ ਹੋਇਆ। ਜੇ ਉਸੇ ਮਹਿੰਦੀ ਨੂੰ ਘੋਲ ਦਿੱਤਾ ਜਾਏ ਪਾਣੀ ਵਿੱਚ, ਰੰਗ ਅਜੇ ਵੀ ਮੌਜੂਦ ਹੈ, ਪਰ ਯਾਦ ਰੱਖੋ, ਪ੍ਰਗਟ ਨਹੀਂ ਹੋਇਆ। ਜੇ ਮਹਿੰਦੀ ਕਹਿ ਮੇਰੀ ਕਮਾਈ ਬੜੀ, ਮੈਂ ਧਰਤੀ ਤੇ ਪੇਡਾ ਬਣ ਕੇ ਉਪਜੀ, ਮੈਂ ਸਰਦੀ ਗਰਮੀ ਨੂੰ ਸਹਾਰਿਆ, ਮੈਂ ਚੱਕੀ ਨਾਲ ਆਪਣੇ ਆਪ ਨੂੰ ਪਿਸਾ ਲਿਆ, ਪਰ ਮੇਰਾ ਰੰਗ ਮੇਰੇ ਵਿੱਚ ਹੈ, ਕਹਿਣਗੇ ਬੇਸ਼ੱਕ
ਮਹਿੰਦੀ ਵਿੱਚ ਰੰਗ ਹੈ, ਭਾਂਡੇ ਵਿੱਚ ਘੋਲ ਕੇ ਮਹਿੰਦੀ ਰੱਖੀਏ, ਪਰ ਜਿੰਨੀ ਦੇਰ ਤੱਕ ਮਾਲਕ ਚਰਨਾਂ ਦੀਆਂ ਤਲੀਆਂ ਤੇ ਮਹਿੰਦੀ ਲਾਂਦਾ ਨਹੀਂ, ਯਾਦ ਰੱਖਿਓ ਉਨੀ ਦੇਰ ਤੱਕ ਰੰਗ ਨਹੀਂ ਪ੍ਰਗਟ ਹੋ ਸਕਦਾ। ਰੰਗ ਉਹਦੇ ਕੋਲ ਆਪਣਾ ਹੈ, ਪਰ ਚਰਨ ਤਾਂ ਸਾਈ ਦੀ ਕਿਰਪਾ ਨੇ ਨਾ, ਹੱਥ ਤਾਂ ਮਾਲਕ ਦੀ ਮਿਹਰ ਨੇ। ਜੇ ਮਹਿੰਦੀ ਪ੍ਰਗਟ ਕਰਨ ਵਾਲਾ ਆਪਣੇ ਚਰਨ ਹੀ ਅੱਗੇ ਨਾ ਕਰੇ ਤੇ ਇਕੱਲਾ ਮਹਿੰਦੀ ਦਾ ਰੰਗ ਕੀ ਕਰੇਗਾ। ਆਪਣੀ ਕਮਾਈ ਭਾਵੇਂ ਮਹਿੰਦੀ ਦੀ ਤਰ੍ਹਾਂ ਹੋਵੇ, ਪਰ ਪ੍ਰਗਟ ਤਾਂ ਹੋਵੇਗੀ ਜੇ ਉਹਦੀ ਕਿਰਪਾ ਹੋਵੇਗੀ। ਤਾਂ ਬਾਬਾ ਜੀ ਨੇ ਬਚਨ ਕਹੇ ਨੇ ਕਿ ਕਬੀਰ ਮਹਿੰਦੀ ਕਰਕੇ ਘਾਲਿਆ, ਘਾਲਿਆ ਦਾ ਅਰਥ ਕਮਾਈ ਸਾਧਨਾ, ਆਪ ਪੀਸਾਏ ਪੀਸਾਏ ਆਪਣੇ ਆਪ ਨੂੰ ਪੀ ਦਿੱਤਾ, ਪਰ ਇੰਨੀ ਕਮਾਈ ਤੋਂ ਬਾਅਦ ਤੈ ਸ਼ਹਿ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਮਾਲਕ ਨੇ ਬਾਤ ਨੀ ਪੁੱਛੀ, ਚਰਨਾਂ ਨਾਲ ਨੀ ਜੋੜਿਆ, ਤੈ ਸਹਿ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਅੱਗੇ ਹਜ਼ੂਰ ਨੇ ਕਿਹਾ ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ, ਕੱਲੀ ਘਾਲਣਾ ਨਹੀਂ, ਸੋ ਸੋ ਨਦਰ ਕਰੇ, ਉਹਦੀ ਕਿਰਪਾ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ। ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ। ਤੈ ਦੇ ਫਿਰ ਇਸ ਤੁਕ ਨੂੰ ਥੋੜਾ ਜਿਹਾ ਅਸੀਂ ਵਿਚਾਰੀਏ। ਪਹਿਲਾਂ ਸੀ ਆਪ ਪਿਸਾਏ ਪਿਸਾਏ, ਮਹਿੰਦੀ ਕਰਕੇ ਘਾਲਿਆ, ਹੁਣ ਇਸ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਆਪੇ ਪੀਸੈ ਆਪੇ ਘਸੈ ਆਪੇ ਹੀ ਲੈ ਲੈ। ਜਿਹੜਾ ਪੀਸਣਾ ਹੈ ਉਹਨੂੰ ਵੀ ਕਿਰਪਾ ਚ ਲੈ ਜਾ, ਜਿਹੜਾ ਲੱਗਣਾ ਹੈ ਉਹਨੂੰ ਵੀ ਕਿਰਪਾ ਵਿੱਚ ਲੈ ਜਾ, ਤੇ ਗੁਰਮੁਖਾ ਜਿਹੜਾ ਰੰਗ ਪ੍ਰਗਟ ਹੋਣਾ ਉਹਨੂੰ ਵੀ ਕਿਰਪਾ ਵਿੱਚ ਲੈ ਜਾ। ਕਿ ਕਰਮਾਂ ਕਰਕੇ ਵਿਛੋੜੇ ਪੈਂਦੇ ਨੇ, ਦੇਖੀ ਕਿਤੇ ਘਾਲਣਾ ਦਾ ਕਰਮ ਹੰਗਤਾ ਬਣ ਜਾਏ ਤੇ ਇਹ ਵੀ ਵਿਛੋੜਾ ਪੈਦਾ ਕਰ ਸਕਦਾ। ਘਾਲਣਾ ਹੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਘਾਲਣਾ ਤੋਂ ਬਿਨਾਂ ਨਹੀਂ ਪੜਿਆ ਜਾ ਸਕਦਾ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਆੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅੰਗ ਬੁੱਧ ਬਾਂਧੇ। ਫਿਰ ਬਚ ਗਿਆ, ਇਹਨੇ ਕਰਮ ਨੇ ਤਾਂ ਛੁਡਾਉਣਾ ਸੀ। ਬਾਬਾ ਜੀ ਨੇ ਤੇ ਕਿਹਾ ਆਇਓ ਸੁਣਨ ਪੜਨ ਕੋ ਬਾਣੀ, ਪਰ ਹੋਇਆ ਕੀ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਆੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਅੰਗ ਬੁੱਧ ਬਾਂਧੇ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਕਰਮ ਨਹੀਂ। ਅਗਲੀ ਤੁਕ ਵੱਲ ਧਿਆਨ ਦਿਆ ਜੇ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ, ਕਰਮ ਅਨੇਕਾਂ ਕੀਤੇ ਨੇ। ਥੋੜਾ ਜਿਹਾ ਸਿਰ ਮੈਂ ਤਰਤੀਬ ਸੰਖੇਪ ਜਿਹਾ ਚੱਲਣਾ, ਕਰਮਾਂ ਕਰਕੇ ਵਿਛੜਿਆ ਕਿਰਪਾ ਕਰਕੇ ਮਿਲਾਪ ਹੋਵੇਗਾ। ਉਹ ਸਾਈ ਤਰਸ ਖਾ ਜਾਏ, ਫਿਰ ਜੋ ਮਹਾਂਪੁਰਖ ਕਹਿ ਰਹੇ ਸਨ ਉਸੇ ਬਚਨ ਨੂੰ ਆਧਾਰ ਬਣਾ ਕੇ ਨਾ, ਬਾਰਾਂ ਮਾਹ ਦੇ ਅੰਦਰ ਇੱਕ ਤਾਂ ਬੇਨਤੀ ਸੀ ਆਪਣੇ ਕਿ ਮਾਲਕ ਤੂੰ ਮਿਲਾ ਲੈ, ਤੇ ਦੋ ਗੱਲਾਂ ਹੋਰ ਕੀਤੀਆਂ। ਉਹ ਬਚਨ ਹੈ ਇੱਥੇ, ਮੇਰਾ ਖਿਆਲ ਇੱਕ ਵਾਰ ਅਰਜ਼ ਕਰਕੇ ਗਿਆ ਕਿ ਸ਼ਹਿਰ ਵਿੱਚ ਆ ਜਾਈਏ, ਭਾਵੇਂ ਅਸੀਂ ਜਾਣਕਾਰ ਹੋਈਏ ਰਿਸ਼ਤੇਦਾਰ ਦੇ, ਪਰ ਜਿੰਨੀ ਦੇਰ ਤੱਕ ਉਹਦਾ ਨਾਮ ਤੇ ਉਹਦੇ ਘਰ ਦਾ ਐਡਰੈਸ ਪਤਾ ਨਹੀਂ, ਉਨੀ ਦੇਰ ਤੱਕ ਗਲੀ ਵਿੱਚ ਲੰਘਦਿਆਂ ਹੋਇਆਂ ਘਰ ਅੱਗੋਂ ਲੰਘ ਜਾਈਏ, ਸਾਨੂੰ ਪਹਿਚਾਣ ਨਹੀਂ ਰਹੇ। ਇਹ ਕਹੀਏ ਵੀ ਮੇਰਾ ਰਿਸ਼ਤੇਦਾਰ ਤਾਂ ਰਹਿੰਦਾ ਪਰ ਮੈਨੂੰ ਨਾਮ ਦਾ ਨਹੀਂ ਪਤਾ, ਐਡਰੈਸ ਦਾ ਨਹੀਂ ਪਤਾ, ਪਰ ਇੰਨਾ ਪਤਾ ਉਹ ਹੈ ਜ਼ਰੂਰ। ਕਹਿਣਗੇ ਸ਼ਹਿਰ ਵਿੱਚ ਹੋ ਸਕਦਾ ਉਹ ਹੋਵੇ, ਤੇ ਜਿਸ ਘਰ ਅੱਗੋਂ ਲੰਘ ਰਿਹਾ ਹੋ ਸਕਦਾ ਉਹ ਤੇਰੇ ਰਿਸ਼ਤੇਦਾਰ ਦਾ ਹੀ ਘਰ ਹੋਵੇ। ਜਿੰਨੀ ਦੇਰ ਤੱਕ ਨਾਮ ਤੇ ਪਤਾ ਨਹੀਂ ਘਰ ਕਿਵੇਂ ਪਹੁੰਚੇਗਾ। ਪਰਮਾਤਮਾ ਹੈ ਵਿੱਚ ਕੋਈ ਸ਼ੱਕ ਨਹੀਂ, ਹਰ ਗਿਆਨੀ ਹਰ ਵਿਦਵਾਨ ਹਰ ਇੱਕ ਧਰਮ ਦੀ ਜ਼ਿੰਦਗੀ ਜੀਣ ਵਾਲਾ ਕਹਿੰਦਾ ਪਰਮਾਤਮਾ ਹੈ। ਹੈ ਤਾਂ ਜ਼ਰੂਰ, ਪਰ ਜਿੰਨੀ ਦੇਰ ਤੱਕ ਉਹਦਾ ਨਾਮ ਨਹੀਂ ਉਨੀ ਦੇਰ ਤੱਕ ਧਾਮ ਕਿੱਥੋਂ ਮਿਲੇਗਾ। ਨਾਮ ਨਾਲ ਹੀ ਘਰ ਲੱਭਣਾ। ਤੇ ਸਤਿਗੁਰੂ ਨੇ ਦੋ ਬਚਨ ਕਹੇ ਕਿ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਆਪਣਾ ਨਾਮ ਦਿਓ ਆਪਣਾ ਪਤਾ ਦਿਓ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਤੇ ਜਿਹਦੇ ਕੋਲ ਨਾਮ ਹੈ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ, ਜਿਸ ਦਾ ਘਰ ਸਦੀਵ ਕਾ ਰਹਿਣ ਵਾਲਾ ਹੈ, ਨਾਮ ਵਾਲੇ ਹੀ ਧਾਮ ਤੱਕ ਪਹੁੰਚਦੇ ਨੇ। ਜਿਸ ਕੋਲ ਨਾਮ ਨਹੀਂ ਉਹ ਕਈ ਵਾਰੀ ਧਾਮ ਦੇ ਅੱਗੋਂ ਚਲੇ ਜਾਂਦੇ ਨੇ, ਨਾਮ ਤੋਂ ਬਿਨਾਂ ਧਾਮ ਦਾ ਦਰਵਾਜ਼ਾ ਹੀ ਨਹੀਂ ਖੁੱਲਦਾ। ਧਾਮ ਦਾ ਅਰਥ ਘਰ ਟਿਕਾਣਾ,
ਜਿਸ ਕੋਲ ਨਾਮ ਹੈ, ਹੁਣ ਨਾਮ ਵਿੱਚ ਕਿੰਨੀ ਕੋਈ ਸ਼ਕਤੀ ਹੈ। ਮਹਾਂਪੁਰਖਾਂ ਨੇ ਕਿਤਾਬ ਵੀ ਛਾਪੀ, ਮੈਂ ਪਿਛਲੇ ਦਿਨ ਹੀ ਪੜ੍ਹੀ, ਮੈਨੂੰ ਬਹੁਤ ਚੰਗੀ ਲੱਗੀ। ਨਾਮ ਕੀ ਹੈ, ਉਸ ਵਿੱਚ ਕਮਾਲ ਕਰ ਦਿੱਤੀ ਵਿਆਖਿਆ ਕਰਨ ਵਾਲੀ। ਹੁਣ ਹਰ ਚੀਜ਼ ਦਾ ਨਾਮ ਹੈ, ਅਸੀਂ ਵੀ ਨਾਮ ਰੱਖਦੇ ਹਾਂ। ਕਈ ਵਾਰੀ ਇਹ ਸ਼ਬਦ ਕਿਹਾ ਜਾਂਦਾ ਜੋ ਆਪਾਂ ਵਾਹਿਗੁਰੂ ਜਪ ਰਹੇ ਹਾਂ, ਜਿਵੇਂ ਦੱਸਿਆ ਗਿਆ ਹੀਰਾ ਬਹੁਤ ਕੀਮਤੀ ਏ, ਪਰ ਯਾਦ ਰੱਖਿਓ ਕੀਮਤ ਉਹਨਾਂ ਲਈ ਏ ਜਿਹੜੇ ਉਹਦੇ ਗੁਣ ਤੋਂ ਜਾਣੂ ਨੇ। ਅਗਿਆਨੀ ਬੰਦੇ ਵਾਸਤੇ ਕੱਲਾ ਇੱਕ ਪੱਥਰ ਚਮਕਦਾ ਗੀਤਾ ਹੈ, ਇਸ ਤੋਂ ਵੱਧ ਨਹੀਂ। ਨਾਮ ਦੀ ਕੀਮਤ ਉਹਦੇ ਅੰਦਰ ਜਿਹੜਾ ਨਾਮ ਦਾ ਗ੍ਰਾਹਕ ਹੈ, ਜਿਹੜਾ ਨਾਮ ਦਾ ਗ੍ਰਾਹਕ ਨੇ। ਯਾਦ ਰੱਖਿਓ ਨਾ ਉਹਦੇ ਅੰਦਰ ਨਾਮ ਦੀ ਕੀਮਤ ਹੈ ਤੇ ਨਾ ਜਪਣ ਵਾਲੇ ਦੀ ਕੀਮਤ ਹੈ। ਹੁਣ ਰਤਨ ਜੋਰੀ ਕੁੱਲ ਲੈ ਜਾਓ, ਉਹ ਦੱਸੇਗਾ ਇਹਦੀ ਕੀਮਤ ਕੀ। ਤੇ ਭਾਈ ਗੁਰਦਾਸ ਕਹਿੰਦੇ ਨੇ ਹੀਰੇ ਨੂੰ ਰਤਨ ਨੂੰ ਵਿੰਨ ਕੇ ਬਾਂਦਰ ਦੇ ਗਲ ਚ ਪਾਈ ਰੱਖੋ, ਉਹਨੂੰ ਪਤਾ ਹੀ ਕੋਈ ਨੀ ਮੇਰਾ ਗਲਾ ਲੱਖਾਂ ਦਾ ਕਰੋੜਾਂ ਦਾ, ਕਿਉਂਕਿ ਰਤਨ ਦੀ ਚਮਕ ਕੇਵਲ ਜੋਰੀ ਜਾਣਦਾ, ਬਾਂਦਰ ਨੂੰ ਕੀ ਪਤਾ। ਬਾਬਾ ਜੀ ਨੇ ਕਿਹਾ ਰਤਨ ਮਣੀ ਗੱਲ ਬਾਂਦਰ ਹੈ ਕਹੋ ਕੀਮ ਨਾ ਜਾਣੇ, ਕੋਈ ਪਤਾ ਨੀ ਕੀਮਤ ਦਾ। ਬਗੀਚੀ ਹੈ ਬਹੁਤ ਸੋਹਣੀ। ਫਿਰ ਅਰਜ਼ ਕਰਾਂ ਕਿ ਨਾਮ ਦੀ ਕੀਮਤ ਤਾਂ ਜੇ ਇਨਸਾਨ ਉਸ ਨਾਮ ਦੇ ਗੁਣਾਂ ਦਾ ਗ੍ਰਾਹਕ ਹੈ, ਨਾਮ ਦਾ ਨਾਲ ਉਹਦੀ ਚਾਹਣਾ ਹੈ। ਸਤਿਗੁਰੂ ਨੇ ਬਾਣੀ ਚ ਕਿਹਾ ਬਗੀਚੀ ਬਹੁਤ ਸੋਹਣੀ, ਕਈ ਰੰਗਾਂ ਦੇ ਫੁੱਲ ਨੇ, ਹਰ ਫੁੱਲ ਦੀ ਆਪਣਾ ਸੁਹੱਪਣ ਸੁਗੰਧੀ ਤੇ ਸੁੰਦਰਤਾ ਹੈ। ਜੇ ਇੱਕ ਖੋਤੇ ਨੂੰ ਇੱਕ ਗਧੇ ਨੂੰ ਉਸ ਬਗੀਚੀ ਵਿੱਚ ਛੱਡ ਦਿੱਤਾ ਜਾਏ, ਪਿਆਰਿਓ ਗਧੇ ਦੀ ਨਜ਼ਰ ਵਿੱਚ ਫੁੱਲ ਦੀ ਕੋਈ ਕੀਮਤ ਨਹੀਂ। ਆਕਾਰ ਗਧੇ ਦਾ ਬੜਾ ਵੱਡਾ ਹੈ, ਪਰ ਬਗੀਚੇ ਵਿੱਚ ਜਾ ਕੇ ਦੁਲੱਤੀ ਮਾਰ ਕੇ ਜਾਂ ਆਪਣੇ ਮੂੰਹ ਨਾਲ ਦੰਦਾਂ ਨਾਲ ਫੁੱਲਾਂ ਨੂੰ ਜ਼ਰੂਰ ਤੋੜੇਗਾ, ਪਰ ਨਿੱਕੇ ਜਿਹੇ ਭਵਰੇ ਨੂੰ ਲੈ ਕੇ ਆਓ, ਉਹ ਕਹੇਗਾ ਇਹਨੂੰ ਕੀ ਪਤਾ ਆਕਾਰ ਬੜਾ ਇਹਦਾ ਵੱਡਾ। ਜੇ ਫੁੱਲ ਦੀ ਕਦਰ ਕਿਸੇ ਜਾਣਨੀ ਹੈ ਤੇ ਭਵਰੇ ਤੋਂ ਪੁੱਛ ਕੇ ਦੇਖੇ। ਬਾਬਾ ਜੀ ਨੇ ਕਿਹਾ ਪਾਨਾ ਵਾੜੀ ਹੋਏ ਘਰ, ਖਰ ਸਾਰ ਨਾ ਜਾਣੇ, ਰਸੀਆਂ ਹੋਵੇ ਮੁਸ਼ਕਾ ਤਬ ਫੂਲ ਪਛਾਣੇ। ਪਾਨਾ ਦੀ ਫੁੱਲ ਦੀ ਸੁਗੰਧੀ ਕੇਵਲ ਇੱਕ ਭਵਰੇ ਨੂੰ ਪਤਾ ਹੈ। ਹਰ ਚੀਜ਼ ਨਾਮ ਬੜੀ ਵੱਡੀ ਖੇਡ ਰੱਖਦਾ ਹੈ। ਸਿਰਫ ਅਸੀਂ ਇੱਕ ਦੁਨਿਆਵੀ ਉਦਾਹਰਣ ਲੈ ਲਈ, ਵਾਹਿਗੁਰੂ ਸ਼ਬਦ ਵਰਣਾਤਮਕ ਵੀ ਹੈ ਤੇ ਤੁਨਾਤਮਕ ਵੀ ਹੈ। ਜਦੋਂ ਅਸੀਂ ਰਸਨਾ ਨਾਲ ਬੈਖਰੀ ਰਾਹੀਂ ਬੋਲ ਕੇ ਜਪਨੇ ਹਾਂ, ਉਦੋਂ ਵਰਣਨ ਕਰਨੇ ਹਾਂ, ਉਹ ਵਰਣ ਵਿੱਚ ਹੈ। ਤੇ ਜਿਹੜਾ ਜਪ ਜਪ ਕੇ ਮਾਲਕ ਦੀ ਕਿਰਪਾ ਦਾ ਪਾਤਰ ਹੋ ਜਾਏ, ਇਹ ਹੀ ਵਰਣਾਤਮਕ ਨਾਮ ਉਹਦੇ ਅੰਦਰ ਧੁਨ ਬਣ ਜਾਂਦਾ ਹੈ, ਧੁਨਾਤਮਕ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਨਾਮ ਹਰ ਇੱਕ ਚੀਜ਼ ਦਾ ਇੱਕ ਆਕਰਸ਼ਣ ਰੱਖਦਾ। ਮੈਂ ਇੱਕ ਉਦਾਹਰਣ ਦੇਵਾਂ, ਬੱਚਾ ਘਰ ਚ ਜਨਮ ਲੈਂਦਾ, ਉਹ ਬੱਚਾ ਮਖੀਨੇ ਦਾ ਦੋ ਮਖੀਨੇ ਦਾ ਹੋਵੇ, ਉਹਨੇ ਕੋਈ ਸ਼ਬਦ ਨਹੀਂ ਸਿੱਖਿਆ, ਨਾ ਉਹ ਕਿਸੇ ਭਾਸ਼ਾ ਦਾ ਜਾਣੂ, ਨਾ ਅੱਖਰਾਂ ਦੀ ਉਹਨੂੰ ਪਹਿਚਾਣ। ਬਸ ਇੱਕ ਸ਼ਬਦ ਹਰ ਇੱਕ ਘਰ ਦਾ ਜੀ ਉਹਦੇ ਕੰਨਾਂ ਕੋਲ ਆ ਕੇ ਕਹਿਣ ਲੱਗ ਪਿਆ। 15 ਦਿਨਾਂ ਦਾ ਬੱਚਾ ਹੈ, ਅਸੀਂ ਦੇਗ ਬਣਾ ਕੇ ਗੁਰੂ ਘਰੋਂ ਨਾਮ ਰਖਾਨੇ ਆ, ਜੇ ਬੇਟੀ ਜਾਂ ਬੇਟਾ। ਹੁਣ ਉਸ ਨੂੰ ਨਾ ਤਾਂ ਅੱਖਰਾਂ ਦੀ ਪਹਿਚਾਣ, ਨਾ ਉਹਨੂੰ ਸਾਊਂਡ ਦੀ ਕੋਈ ਜੇ ਸਮਝ, ਪਰ ਜਿਹੜਾ ਘਰ ਦਾ ਜੀ ਆਉਂਦਾ ਉਹਦੇ ਕੰਨਾਂ ਕੋਲ ਉਸ ਨਾਮ ਨੂੰ ਲੈ ਕੇ ਆਵਾਜ਼ ਦਿੰਦਾ, ਸਿਰਫ ਇੱਕ ਸਾਊਂਡ ਹੀ ਹੈ ਨਾ। ਉਹ ਜਿਹੜਾ ਹੁੰਦਾ ਉਹ ਨਾਮ ਲੈਂਦਾ, ਨਾਮ ਲਈ ਜਾਂਦਾ। ਪਿਆਰਿਓ ਦਿਨ ਵਿੱਚ 5 ਵਾਰੀ 10 ਵਾਰੀ ਉਹਦੇ ਕੰਨਾਂ ਚ ਨਾਮ ਇੱਕੋ ਜਿਹਾ ਗੂੰਜਦਾ। 3 ਕੁ ਮਹੀਨੇ ਬਾਅਦ ਜਦੋਂ ਨਾਮ ਲਓ, ਜਿੱਧਰੋਂ ਆਵਾਜ਼ ਆਉਂਦੀ ਹੈ ਬੱਚਾ ਉਧਰ ਵੇਖਣ ਲੱਗ ਪੈਂਦਾ, ਆਖਰ ਉਸ ਨਾਮ ਦੀ ਸਾਊਂਡ ਵਿੱਚ ਕਿਹੋ ਜਿਹੀ ਖੇਡ ਸੀ ਕਿ ਜਿਸ ਬੱਚੇ ਨੇ ਅਜੇ ਤੱਕ ਸਕੂਲ ਵੀ ਨਹੀਂ ਗਿਆ, ਉਹਦੇ ਕੰਨਾਂ ਵਿੱਚ ਵਾਰ ਵਾਰ ਉਹ ਅੱਖਰ ਪੁਕਾਰੇ ਗਏ। ਤੇ ਜਦੋਂ ਅੱਖਰ ਦੁਹਰਾਇਆ ਜਾਂਦਾ, ਇੱਕੋ ਦਮ ਕੰਨ ਚੁੱਕ ਕੇ ਦੇਖਦਾ, ਉਹ ਅੱਖਰ ਉਹਦੇ ਲਈ ਪੱਕੇ ਹੋ ਗਏ, ਉਹਨੂੰ ਸਮਝ ਪੈ ਗਈ ਕਿ ਇਹ ਅੱਖਰ ਮੇਰੇ ਵਾਸਤੇ। ਪੜ੍ਹਿਆ ਨਹੀਂ, ਉਹ ਇੱਕ ਨਾਮ ਹੀ ਹੈ ਨਾ, ਕੋਈ ਨਾਮ ਦਿੱਤਾ ਹੋਵੇ। ਪਿਆਰਿਓ ਜੇ ਇੱਕ ਬੱਚਾ 3 ਮਹੀਨੇ ਦਾ ਇੱਕ ਸਾਊਂਡ ਦਾ ਜਾਣਕਾਰ ਹੋ ਸਕਦਾ, ਉਹਦੇ ਕੰਨਾਂ ਵਿੱਚ ਆਵਾਜ਼ ਪਏ ਤੇ ਉਹਨੂੰ ਇੰਨੀ ਬੋਧਕ ਸਮਝ ਹੋ ਜਾਂਦੀ ਏ ਇਹ ਅੱਖਰ ਮੇਰੇ ਵਾਸਤੇ ਨੇ। ਤੇ ਜਿਹੜੇ ਸਮਰੱਥ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਜਦੋਂ ਉਹਨੂੰ ਪੁਕਾਰੇਗਾ, ਰੱਬ ਤੇਰੇ ਵੱਲ ਕੰਨ ਕਿਉਂ ਨਹੀਂ ਦਏਗਾ।
ਨਾਮ ਚ ਸ਼ਕਤੀ ਹੈ, ਕੱਲਾ ਇਨਸਾਨ ਨਹੀਂ। ਇੱਕ ਹੋਰ ਬੇਨਤੀ, ਇਹਨੂੰ ਨੀਵੀਂ ਬਿਰਤੀ ਵੱਲ ਮਤ ਸਮਝਣਾ। ਘਰਾਂ ਚ ਅਸੀਂ ਕੁੱਤੇ ਰੱਖਨੇ, ਚਲੋ ਬੱਚਾ ਤਾਂ ਇਨਸਾਨ ਦੀ ਆਪਣੀ ਅੰਸ਼ ਹੈ, ਆਪਣਾ ਖੂਨ ਹੈ। ਘਰ ਚ ਆਪਾਂ ਕੁੱਤਾ ਰੱਖਨੇ ਆ, ਕੂਕਰ ਰੱਖਨੇ, ਹਾਲਾਂਕਿ ਕੁੱਤੇ ਨੂੰ ਖੁਦ ਅਜੇ ਤੱਕ ਇਹ ਪਤਾ ਨਹੀਂ ਕਿ ਮਨੁੱਖ ਨੇ ਮੇਰਾ ਨਾਮ ਕੁੱਤਾ ਰੱਖਿਆ, ਡੌਗ ਰੱਖਿਆ, ਸੱਗ ਰੱਖਿਆ, ਸਵਾਨ ਰੱਖਿਆ, ਕੂਕਰ ਰੱਖਿਆ। ਉਹਨੂੰ ਕੋਈ ਪਤਾ ਨਹੀਂ, ਪਰ ਜਦੋਂ ਉਸ ਕੁੱਤੇ ਨੂੰ ਗਾਈਡ ਨਾਮ ਹੀ ਕੋਈ ਹੋਵੇ, ਕੋਈ ਟ੍ਰੇਨਿੰਗ ਦੇਣ ਵਾਲਾ ਵੀ ਨਾ ਹੋਵੇ, ਤੇ ਨਿਆਣੇ ਘਰ ਕੁੱਤੇ ਨੂੰ ਇੱਕ ਨਾਮ ਨਾਲ ਪੁਕਾਰਨ ਲੱਗ ਪਏ। ਰੋਟੀ ਪਾਉਂਦਿਆਂ ਉਹਦਾ ਨਾਮ ਲੈਣ, ਦੁੱਧ ਪਾਉਂਦਿਆਂ ਉਹਦਾ ਨਾਮ ਲੈਣ, ਆਵਾਜ਼ ਮਾਰਨ ਉਸ ਅੱਖਰ ਨਾਲ। ਪਿਆਰਿਓ ਦੇਖੋ, ਇੱਕ ਕੁੱਤਾ ਜਿਹੜਾ ਟੇਢੀ ਮੇਢੀ ਜੂਨ ਵਿੱਚ ਹੈ, ਦੋ ਮਹੀਨੇ ਬਾਅਦ ਉਹਨੂੰ ਵੀ ਸਮਝ ਪੈ ਜਾਂਦੀ ਏ ਕਿ ਜਿਹੜਾ ਆ ਸ਼ਬਦ ਉਚਾਰਦੇ ਪਏ ਨੇ ਇਹ ਮੇਰੇ ਲਈ। ਹਨੇਰੇ ਵਿੱਚ ਉਹ ਨਾਮ ਲੈ ਕੇ ਆਵਾਜ਼ ਮਾਰੋ ਤੇ ਆਵਾਜ਼ ਸੁਣਦਿਆਂ ਸਾਰ ਕੁੱਤਾ ਮਾਲਕ ਦੇ ਚਰਨਾਂ ਵਿੱਚ ਆ ਪਹੁੰਚਦਾ ਹੈ। ਇੱਕ ਨਾਮ ਰੱਖਿਆ, ਹੁਣ ਇੱਕ ਕੂਕਰ ਹੈ। ਜੇ ਇੱਕ ਕੁੱਤੇ ਲਈ ਵੱਖਰੇ ਅੱਖਰ ਵਰਤੇ ਜਾਣ ਤੇ ਉਸ ਆਵਾਜ਼ ਨੂੰ ਸੁਣ ਕੇ ਕੁੱਤਾ ਮਾਲਕ ਦੇ ਕੋਲ ਦੌੜਿਆ ਹੁੰਦਾ, ਭਾਈ ਗੁਰਸਿੱਖੋ, ਜਿਹੜਾ ਪਰਮਾਤਮਾ ਦਾ ਨਾਮ ਰੱਖ ਕੇ ਪਰਮਾਤਮਾ ਨੂੰ ਪੁਕਾਰਿਆ ਜਾਂਦਾ ਤੇ ਪਰਮਾਤਮਾ ਉਹਦੇ ਪਿੱਛੇ ਕਿਉਂ ਨਹੀਂ ਆਵੇ। ਬਾਣੀ ਚ ਬਚਨ ਹੁੰਦਾ, ਆਪਣੇ ਸੇਵਕ ਕੀ ਆਪੇ ਰੱਖ, ਆਪੇ ਨਾਮ ਜਪਾਵੇ। ਹੁਣ ਉਸ ਨਾਮ ਵਿੱਚ ਇੰਨੀ ਕੋ ਬਖਸ਼ਿਸ਼ ਹੋ ਗਈ ਕਿ ਜਿੱਥੇ ਵੀ ਸੇਵਕ ਪੁਕਾਰਦਾ ਜਦੋਂ ਨਾਮ ਲੈਂਦਾ। ਪਰ ਠੀਕ, ਇੱਕ ਬੱਚਾ, ਇੱਕ ਇਨਸਾਨ ਸਿਰਫ ਕੇਵਲ ਉਥੋਂ ਤੱਕ ਪਹੁੰਚਦਾ ਜਿੱਥੋਂ ਤੱਕ ਉਹਦੀ ਰਸਾਈ ਹੋਵੇ। ਪਰ ਪਰਮਾਤਮਾ ਦਾ ਨਾਮ ਐਸਾ ਕਿ ਕਿਤੇ ਵੀ ਪੁਕਾਰੋ ਪਰਮਾਤਮਾ ਉੱਥੇ ਹਿਫਾਜ਼ਤ ਕਰਦਾ। ਪਰਮਾਤਮਾ ਦਾ ਨਾਮ ਤੇ ਮਾਂ ਦੇ ਪੇਟ ਦੀ ਅੱਗ ਵਿੱਚ ਬਿਛਾਈ ਬੈਠਾ ਤੇ ਪਿਆਰਿਓ, ਸੰਸਾਰ ਵਿੱਚ ਕਿਉਂ ਨਹੀਂ ਬਚਾਏਗਾ? ਹਜ਼ੂਰ ਨੇ ਫਰਮਾਇਆ, ਆਪਣੇ ਸੇਵਕ ਕੀ ਆਪੇ ਰੱਖ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਤਾਵੇ। ਪਰ ਜਦੋਂ ਕੋਈ ਉਹਨੂੰ ਪੁਕਾਰੇਗਾ, ਉਹਨੂੰ ਆਵਾਜ਼ ਮਾਰੇਗਾ। ਹਜ਼ੂਰ ਦੇ ਬਚਨਾਂ ਵੱਲ ਪਾਈਏ, ਦੇਖੋ 12 ਮਾਹ ਦਾ ਪਹਿਲਾ ਮਹੀਨਾ ਆਉਂਦਾ ਚੇਤ। ਜੋ ਚੇਤ ਵਿੱਚ ਅਸੀਂ ਸਾਲ ਪਹਿਲਾਂ ਮੰਗਿਆ ਸੀ ਗੁਰਮੁਖੋ, ਅੱਜ ਫੱਗਣ ਵਿੱਚ ਉਹਨੂੰ ਭਾਗ ਲੱਗ ਗਿਆ। ਸ਼ਾਇਦ ਆਪ ਜੀ ਨੂੰ ਗਿਆਤ ਹੋਵੇ, ਮਨੁੱਖ ਚਾਹੁੰਦਾ ਕਿ ਮੇਰੀ ਜ਼ਿੰਦਗੀ ਵਿੱਚ ਸੋਗ ਨਾ ਹੋਵੇ, ਮੇਰੇ ਜੀਵਨ ਵਿੱਚ ਚਿੰਤਾ ਨਾ ਹੋਵੇ। ਅੱਜ ਤੱਕ ਕਦੀ ਵੀ ਕਿਸੇ ਬੰਦੇ ਨੇ ਧਰਮ ਅਸਥਾਨ ਤੇ ਜਾ ਕੇ ਇਹ ਨਹੀਂ ਪੁਕਾਰ ਕੀਤੀ, ਮੇਰੇ ਹਿਰਦੇ ਵਿੱਚ ਅਸ਼ਾਂਤੀ, ਮੇਰੇ ਘਰ ਚ ਦੁੱਖ, ਮੈਨੂੰ ਕਲੇਸ਼, ਮੈਨੂੰ ਬਿਪਤਾ ਮੁਸੀਬਤ ਮਿਲ ਜਾ। ਕੋਈ ਨਹੀਂ ਮੰਗਦਾ। ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ, ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ। ਕਦੀ ਨਹੀਂ ਮੰਗਿਆ। ਹਰ ਇਨਸਾਨ ਚਾਹੁੰਦਾ ਮੇਰੇ ਅੰਦਰ ਨੂੰ ਟਿਕਾ ਮਿਲ ਜਾਏ, ਮੇਰੇ ਅੰਦਰ ਨੂੰ ਸ਼ਾਂਤੀ ਮਿਲੇ। ਜੇ ਥੋੜਾ ਜਿਹਾ ਹੋਰ ਬਰੀਕੀ ਵਿੱਚ ਆਪਾਂ ਜਾਈਏ, ਗੁਰਮੁਖੋ, ਜਿਹੜੇ ਵਿਸ਼ਈ ਬੰਦੇ ਨੇ ਨਾ, ਅਸਲੀਅਤ ਇਹ ਜੇ ਅੰਦਰ ਉਹਨਾਂ ਦੇ ਵੀ ਭੁੱਖ ਹੈ ਕਿਸੇ ਰਸ ਨੂੰ ਲੈਣ ਦੀ, ਪਰ ਉਹਨਾਂ ਨੇ ਰਸਤਾ ਗਲਤ ਚੁਣ ਲਿਆ। ਇੱਕ ਨਸ਼ਈ ਬੰਦਾ ਕਾਹਦੇ ਲਈ ਨਸ਼ਾ ਕਰਦਾ? ਆਪਣੇ ਆਪ ਨੂੰ ਭੁੱਲਣ ਲਈ। ਜੋ ਕੁਝ ਉਹਦੇ ਵਿੱਚ ਵਰਤਮਾਨ ਵਾਪਰਦਾ, ਉਸ ਸੰਕਟ ਚੋਂ ਨਿਕਲਣ ਵਾਸਤੇ ਉਹ ਆਪਣੇ ਆਪ ਨੂੰ ਬੇਹੋਸ਼ੀ ਵਿੱਚ ਲੈ ਜਾਂਦਾ। ਇੱਕ ਵੇਸ਼ਿਆਂ ਦੇ ਦਰ ਤੇ ਗੁਜ਼ਾਰਿਆ ਕਾਹਦੇ ਲਈ? ਇੱਕ ਖਿੰਨ ਭਰ ਦੇ ਰਸ ਦੇ ਲਈ। ਹਾਂ, ਅੰਦਰ ਤੜਪ ਜ਼ਰੂਰ ਏ ਕਿ ਚਿੰਤਾ ਮਿਟ ਜਾਏ, ਕਿਸੇ ਰਸ ਨਾਲ ਜੁੜ ਜਾਵਾਂ, ਪਰ ਉਹ ਥੋੜ ਚ ਰਹਿ। ਨਾਮ ਵਿੱਚ ਵੀ ਇੰਨੀ ਸ਼ਕਤੀ ਹੈ, ਜੇ ਨਾਮ ਦਾ ਰਸਤਾ ਕੋਈ ਚੁਣ ਲਵੇ ਤੇ ਨਾਮ ਅੰਦਰ ਦੀ ਸ਼ਾਂਤੀ ਵੀ ਦਿੰਦਾ ਤੇ ਅੰਦਰ ਦਾ ਰਸ ਵੀ ਦਿੰਦਾ। ਖਜ਼ੂਰ ਨੇ ਬਾਣੀ ਚ ਬਚਨ ਕੀਤਾ, ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਪਰ ਜਿੰਨੇ ਅਸੀਂ ਝਾਤੀ ਮਾਰਾਂਗੇ, ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਸੁਖੀ ਹੋਵੇਗਾ। ਨਹੀਂ ਤੇ ਹਰ ਬੰਦੇ ਦਾ ਆਪੋ ਆਪਣਾ ਦੁੱਖ ਏ ਤੇ ਆਪੋ ਆਪਣੀ ਚਿੰਤਾ ਹੈ। ਇੱਕ ਵਾਰ ਅਰਜ਼ ਕੀਤੀ ਸੀ, ਫਰਕ ਇੰਨੇ, ਕਈਆਂ ਬੰਦਿਆਂ ਨੂੰ ਸਲੀਕਾ ਆਉਂਦਾ ਦੁੱਖ ਨੂੰ ਲੁਕਾਉਣ ਦਾ, ਤੇ ਕਈਆਂ ਬੰਦਿਆਂ ਨੂੰ ਸਮਝ ਕੋਈ ਨਹੀਂ ਦੁੱਖ ਲੁਕਾਇਆ ਕਿਵੇਂ ਜਾਣਾ। ਉਹਨਾਂ ਦਾ ਦੁੱਖ ਪ੍ਰਗਟ ਹੋ ਜਾਂਦਾ ਤੇ ਸਿਆਣੇ ਬੰਦੇ ਅੱਖਰਾਂ ਨਾਲ, ਮੁਸਕਰਾਹਟ ਨਾਲ,
ਸ਼ਬਦਾਵਲੀ ਨਾਲ ਦੁੱਖ ਨੂੰ ਲੁਕਾਉਂਦੇ ਨੇ ਪਰ ਹੈ ਦੁਖੀ। ਬਾਬਾ ਜੀ ਨੇ ਦੋ ਪ੍ਰਮਾਣ ਦਿੱਤੇ ਬਾਣੀ ਚ ਬਾਬਾ ਫਰੀਦ ਸਾਹਿਬ ਨੇ, ਕਿਉਂਕਿ ਉਹਨਾਂ ਕਮਾਇਆ ਹੈ ਆਪਣੀ ਜ਼ਿੰਦਗੀ ਚ। ਕਹਿੰਦੇ ਨੇ ਇੱਕ ਦੁੱਖ ਉਸ ਅੱਗ ਦੀ ਤਰ੍ਹਾਂ ਕਿ ਜਿਹੜਾ ਸਵਾਣੀ ਨੇ ਰਾਤ ਨੂੰ ਠੰਡੀ ਰਾਖ ਦੇ ਥੱਲੇ ਸਵਾਹ ਦੇ ਥੱਲੇ ਅੰਗਿਆਰੀ ਲੁਕਾ ਦਿੱਤੀ, ਭਖਦਾ ਹੋਇਆ ਕੋਲਾ ਦੱਬ ਦਿੱਤਾ। ਬਾਹਰੋਂ ਪੋਹ ਦੀ ਰਾਤ ਰਾਖ ਦੀ ਢੇਰ ਨੂੰ ਹੱਥ ਲਾਂਗੇ ਤੇ ਅੱਤ ਦੀ ਠੰਡੀ ਏ, ਪਰ ਮਤ ਸਮਝਿਓ ਕਿ ਜਿਤਨੀ ਰਾਖ ਇਹ ਬਾਹਰੋਂ ਠੰਡੀ ਏ ਉਨਾ ਅੰਦਰ ਵੀ ਠੰਡ ਹੋਵੇਗੀ। ਸਿਰਫ ਰਾਖ ਨੂੰ ਫੋਲਣ ਦੀ ਦੇਰ ਏ, ਉਸ ਸਵਾਹ ਦੇ ਥੱਲੇ ਭਖਦੀਆਂ ਹੋਈਆਂ ਅੰਗਿਆਰੀਆਂ ਵੀ ਪਈਆਂ। ਇੱਕ ਲੋਕ ਐਸੇ ਨੇ ਜਿਹੜੇ ਸੱਚਮੁੱਚ ਬਾਹਰੋਂ ਰਾਖ ਦੀ ਤਰ੍ਹਾਂ ਠੰਡ ਆਪਣੇ ਸ਼ਬਦਾਂ ਨਾਲ, ਆਪਣੇ ਪਹਿਰਾਵੇ ਨਾਲ, ਆਪਣੇ ਅੱਖਾਂ ਨਾਲ, ਪਰ ਜਦੋਂ ਕਿਤੇ ਥੋੜਾ ਜਿਹਾ ਉਹਨਾਂ ਨੂੰ ਫੋਲ ਕੇ ਦੇਖੋ, ਆਪਣੇ ਅੰਦਰ ਦਾ ਦੁੱਖ ਸਾਂਝਾ ਕਰੋ। ਮਨੋਵਿਗਿਆਨ ਕਹਿੰਦਾ ਕਿ ਕਿਸੇ ਦੇ ਦੁੱਖ ਨੂੰ ਪਰਖਣ ਦੀ ਖਾਤਰ ਸਿੱਧਾ ਨਾ ਪੁੱਛੋ ਤੂੰ ਦੁਖੀ ਏ, ਆਪਣੇ ਦੁੱਖ ਦੀ ਗੱਲ ਸ਼ੁਰੂ ਕਰੋ। ਤੁਹਾਡੇ ਦੁੱਖ ਨੂੰ ਸੁਣਦਿਆਂ ਸੁਣਦਿਆਂ ਆਪਣਾ ਦੁੱਖ ਦੱਸਣ ਲੱਗ ਪਵੇ, ਉਹਦੇ ਅੰਦਰ ਦਾ ਦੁੱਖ ਪ੍ਰਗਟ ਹੁੰਦਾ। ਹੁਣ ਠੰਡੀ ਰਾਖ ਥੱਲੇ ਅੱਗ ਦੀ ਅੰਗਿਆਰੀ ਏ, ਪਰ ਜਦੋਂ ਥੋੜਾ ਜਿਹਾ ਫੋਲਨੇ ਆ ਤੇ ਵਿੱਚੋਂ ਅੱਗ ਨਿਕਲਦੀ ਏ। ਇੱਕ ਲੋਕ ਐਸੇ ਦੁਖੀ ਨੇ ਪਿਆਰਿਓ, ਜਿਨ੍ਹਾਂ ਕੋਲ ਮੁਸਕਰਾਹਟ ਹੈ ਪਰ ਥੋੜਾ ਜਿਹਾ ਵਾਹ ਪੈ ਜਾਏ ਤੇ ਦੁੱਖ ਪ੍ਰਗਟ ਹੁੰਦਾ। ਇਹਨੂੰ ਹਜ਼ੂਰ ਨੇ ਕਿਹਾ ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆਂ ਗੁੱਝੀ ਭਾਹੇ, ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਪੀ ਦੱਜਾਂ ਆਹੇ। ਮੇਰੇ ਸਾਈ ਨੇ ਮੈਨੂੰ ਗੁੱਝੀ ਅੱਗ ਤੋਂ ਬਚਾ ਲਿਆ। ਗੁੱਝੀ ਭਾਹੇ ਜਲੈ ਸੰਸਾਰਾ, ਹੁਣ ਇੱਕ ਅੱਗ ਉਹ ਵੇ ਜਿਹੜੀ ਗੁੱਝੀ ਨਹੀਂ ਰਹਿੰਦੀ, ਉਹ ਛਪਾਈ ਨਹੀਂ ਜਾਂਦੀ, ਉਹ ਪ੍ਰਗਟ ਹੁੰਦੀ ਏ। ਉਹਨੂੰ ਹਜ਼ੂਰ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ ਕੇ ਦੇਖਿਆ ਤਾਂ ਘਰ ਕਰ ਇਹਾ ਅੱਗ। ਇੱਕ ਉੱਚੇ ਚੜ ਕੇ ਸਭ ਦੇ ਘਰ ਦੀ ਅੱਗ ਦਿਸ ਪਈ ਤੇ ਦੂਜਾ ਗੁਰਮੁਖੋ ਗੁੱਝੀ ਹੈ, ਪਰ ਉਹਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਸ ਢੇਰੀ ਦੇ ਨੇੜੇ ਕੋਈ ਜਾਂਦਾ ਹੈ। ਧੰਨ ਗੁਰੂ ਅਰਜੁਨ ਦੇਵ ਜੀ ਨੇ ਸਾਨੂੰ ਬੜਾ ਸੋਹਣਾ ਸਿਲੇਬਸ ਕਹਿ ਲਾਂ ਗੁਰਮੁਖੋ, 12 ਮਾਹ ਇੱਕ ਉਹ ਪਾਠ ਹੈ, ਜੇ ਹਰ ਮਹੀਨੇ ਕਮਾਇਆ ਜਾਏ ਤੇ ਗੁਰੂ ਕਿਰਪਾ ਕਰੇ ਉਹਦੀ ਅਸੀਸ ਮਿਲ ਜਾਏ ਤੇ ਸਤਿਗੁਰਾਂ ਦੀ ਮਿਹਰ ਨਾਲ ਫੱਗਣ ਦਾ ਮਹੀਨਾ ਆਨੰਦਦਾਇਕ ਬਣ ਸਕਦਾ ਹੈ। ਚੇਤ ਵਿੱਚ ਕਿਹੋ ਨੇ, ਤੂੰ ਆਨੰਦ ਚਾਹੁੰਦਾ, ਤੂੰ ਖੁਸ਼ੀ ਚਾਹੁੰਦਾ, ਬਸ ਇੱਕ ਕੰਮ ਕਰ, 12 ਮਾਹ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਕਰ ਦੇ ਸੱਚ ਦਾ ਆਨੰਦ ਨੂੰ ਜਪਣਾ। ਸਤ ਸੁਹਾਣ ਸਦਾ ਮਨ ਚਾਹੋ ਜੋ ਹੈ, ਜਿਹਦੇ ਘਰ ਵਿੱਚ ਗਮੀ ਨਹੀਂ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਜਿਹਦਾ ਘਰ ਸੂਖ ਮਹਿਲ ਜਾਂ ਕੇ ਊਚ ਦੁਆਰੇ, ਜਿਸ ਦੇ ਘਰ ਦੀ ਗੱਲ ਕਰਦਿਆਂ ਬੇਗਮ ਪੁਰਾ ਸ਼ਹਿਰ ਕੋ ਨਾਉ। ਜੇ ਤੂੰ ਆਨੰਦ ਚਾਹਨਾ ਹੈ ਤੇ ਚੇਤ ਦੇ ਮਹੀਨੇ ਵਿੱਚ ਗੋਬਿੰਦ ਨੂੰ ਆਰਾਧ, ਗੋਬਿੰਦ ਨੂੰ ਜਪ। ਤੇ ਫਿਰ ਜਗਿਆਸੂ ਪੁੱਛੇ, ਮਹਾਰਾਜ ਆਰਾਧਨਾ ਜਪਣਾ ਸਿਮਰਨਾ ਇਹ ਕਿਵੇਂ ਜਪਾਂ? ਉੱਥੇ ਦੇਖੋ ਹਜ਼ੂਰ ਨੇ ਇਹ ਨਹੀਂ ਕਿਹਾ ਕਿ ਕੇਵਲ ਮੇਰੇ ਕੋਲ, ਕਹਿਣ ਲੱਗੇ ਕਿ ਕੰਮ ਕਰ, ਪਰਮਾਤਮਾ ਦੀ ਭਗਤੀ ਦੇ ਪੁਤਲੇ ਬਣ ਚੁੱਕੇ ਸੰਤ ਜਨਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਵੀ ਸਮਝ ਪਏਗੀ ਆਨੰਦ ਕਿਵੇਂ ਲੈਣਾ ਤੇ ਪਰਮਾਤਮਾ ਨੂੰ ਜਪਣਾ ਕਿਵੇਂ। ਤੁਸੀਂ ਦੋ ਤੁਕਾਂ ਚੇਤੇ ਰੱਖਿਓ, ਮੈਂ ਜਿਹੜੀ ਅਰਜ਼ ਅਸਲ ਕਰਨੀ ਚਾਹ, ਬਚਨ ਆਉਂਦਾ ਚੇਤ ਗੋਬਿੰਦ ਆਰਾਧੀ ਹੈ, ਅਜੇ ਸਾਧਨਾ ਹੈ ਸਿੱਧਤਾ ਨਹੀਂ, ਆਰਾਧੀ ਹੈ ਜਪੀਏ। ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਘਣਾ, ਹੋਵੇ ਹੋਵੇਗਾ, ਹੋਇਆ ਨਹੀਂ ਅਜੇ, ਹੋਵੇ ਆਨੰਦ ਘਣਾ। ਜੇ ਆਰਾਧੇਗਾ ਤੇ ਆਨੰਦ ਘਣਾ ਬਹੁਤ ਆਨੰਦ ਮਿਲੇਗਾ, ਪਰ ਆਰਾਧਨਾ ਕਿਵੇਂ ਮੈਂ? ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ, ਪ੍ਰਭੂ ਦੇ ਪਿਆਰੇ ਸੰਤ ਜਨਾਂ ਨੂੰ ਮਿਲ ਤੇ ਉਹਨਾਂ ਨੂੰ ਮਿਲ ਕੇ ਆਪਣੀ ਰਸਨਾ ਤੋਂ ਭਣਾ ਉਚਾਰਨ ਕਰ ਪਰਮਾਤਮਾ ਦੇ ਨਾਮ ਹੈ। ਵੈਸੇ ਗੱਲ ਸੀ ਫੱਗਣ ਦੀ ਕਰਨੀ, ਇਹ ਦੋ ਤੁਕਾਂ ਚੇਤੇ ਰੱਖੋ, ਆਨੰਦ ਹੋਵੇਗਾ ਆਰਾਧਨ ਨਾਲ, ਆਰਾਧਨ ਦੀ ਜਾਂਚ ਆਵੇਗੀ ਸੰਤ ਜਨਾਂ ਦੀ ਸੰਗਤ ਵਿੱਚੋਂ, ਸੰਤ ਜਨਾਂ ਮਿਲ ਪਾਈਏ। ਹੁਣ ਇੱਥੇ ਇੱਕ ਬੇਨਤੀ ਹੈ, ਅਸੀਂ ਸੋਚਾਂਗੇ
ਕਿ ਸੰਤ ਜਨਾਂ ਲਈ ਸ਼ਬਦ ਕਿਉਂ ਵਰਤੇ ਨੇ। ਥੋੜੀ ਜਿਹੀ ਤੁਸੀਂ ਗੁਰਮੁਖੋ ਟਿਕਾ ਬਣਾਓ। ਕਈ ਵਾਰੀ ਕੀ ਹੁੰਦਾ ਅਸੀਂ ਇਹ ਸ਼ਬਦ ਵਰਤ ਦਿੰਦੇ ਹਾਂ। ਮੈਂ ਤਰਕ ਨਹੀਂ ਕਰ ਰਿਹਾ ਕਿਉਂਕਿ ਮਹਾਂਪੁਰਖਾਂ ਦੀ ਕਮਾਈਆਂ ਵਾਲਿਆਂ ਦਾ ਇਹ ਸਥਾਨ ਹੈ ਵੀ ਸੰਤ ਕੋਈ ਨਹੀਂ। ਅਸੀਂ ਲੋਕ ਖਾਸ ਕਰਕੇ ਕਥਾ ਕੀਰਤਨ ਕਰਦੇ ਹਾਂ। ਦਰਅਸਲ ਅਸਲੀਅਤ ਇਹ ਜੇ ਕਿ ਬੰਦੇ ਦਾ ਜੋ ਆਪਣਾ ਆਪ ਹੈ ਨਾ, ਉਹ ਕੁਝ ਹੀ ਬੰਦੇ ਦਾ ਬਾਹਰ ਹੈ। ਜੇ ਮੈਂ ਅੰਦਰੋਂ ਦੁਖੀ ਹਾਂ ਤੇ ਮੇਰੀ ਨਜ਼ਰ ਵਿੱਚ ਹਰ ਬੰਦਾ ਦੁਖੀ ਹੈ। ਜੇ ਮੈਂ ਅੰਦਰੋਂ ਵਿਕਾਰੀ ਹਾਂ ਤੇ ਮੇਰੀ ਨਜ਼ਰ ਵਿੱਚ ਹਰ ਬੰਦਾ ਸ਼ੱਕੀ ਹੈ। ਅਸਲ ਵਿੱਚ ਜਿਸ ਬੰਦੇ ਦਾ ਮਨ ਬਹੁਤ ਸ਼ੱਕ ਕਰਦਾ, ਉਸ ਬੰਦੇ ਨੂੰ ਆਪਣੇ ਮਨ ਦੀ ਨਿਗਰਾਨੀ ਰੱਖਣੀ ਚਾਹੀਏ। ਉਹਦਾ ਮਨ ਤੇ ਕਿਤੇ ਚੱਕੀ ਨਹੀਂ। ਸਮਝੋ ਇਸ ਬੇਨਤੀ। ਜਿਸ ਬੰਦੇ ਦਾ ਮਨ ਹਰ ਇੱਕ ਤੇ ਸ਼ੱਕ ਕਰਦਾ, ਉਹਨੂੰ ਇਕਾਂਤ ਵੀ ਦੇਖਣਾ ਚਾਹੀਦਾ। ਉਹਦਾ ਆਪਣਾ ਮਨ ਉੱਤੇ ਸ਼ੱਕ ਕਰਕੇ ਦੇਖੇ, ਉਹਦਾ ਮਨ ਤਾਂ ਕਿਤੇ ਸ਼ੱਕੀ ਨਹੀਂ ਬਣ ਗਿਆ। ਹੁਣ ਪਰਮਾਤਮਾ ਦੀ ਭਗਤੀ, ਸੰਤ ਜਨ ਉਹਨਾਂ ਦੀ ਸੰਗਤ, ਤੇ ਅਸੀਂ ਸ਼ਬਦ ਵਰਤ ਦਿੰਦੇ ਹਾਂ ਕਿ ਦੇਖੋ ਜੀ ਕੋਈ ਸੰਤ ਨਹੀਂ, ਕੋਈ ਮਹਾਂਪੁਰਖ ਨਹੀਂ, ਤੇ ਫਿਰ ਇਹ ਵੀ ਸ਼ਬਦ ਕਹਿ ਜਾਂਦੇ ਨੇ ਕਿ ਵੇਖ ਲਿਆ ਜੇ ਪੱਕਾ ਹੋਵੇ ਕਿ ਕੱਚਾ ਹੋਵੇ। ਮੈਂ ਕਹਿੰਦਾ ਹੱਦੋ ਕਿ ਜਿਹੜਾ ਬੱਚਾ ਜੇ ਨਰਸਰੀ ਚ ਗਿਆ, ਉਹਨੂੰ ਪਤਾ ਲੱਗ ਜਾਏਗਾ PhD ਪੜ੍ਹਾਉਣ ਵਾਲੇ ਦੀ ਤਾਲੀਮ ਕੀ ਹੈ। ਅਸੀਂ ਕੈਸੀ ਗੱਲ ਪੈ ਕਰਨੇ। ਜੇ ਮੈਨੂੰ ਇਹ ਪਤਾ ਹੈ ਵੀ ਇਹ ਕੱਚਾ ਜਾਂ ਪੱਕਾ, ਮੇਰੇ ਕੋਲ ਪੈਮਾਨਾ ਹੈ, ਇਹਦਾ ਮਤਲਬ ਕਿ ਮੈਂ ਉਸ ਅਵਸਥਾ ਤੇ ਪਹੁੰਚਿਆ ਹਾਂ। ਜੇ ਮੈਂ ਅਵਸਥਾ ਤੇ ਪਹੁੰਚਿਆ, ਮੈਨੂੰ ਫਿਰ ਲੱਭਣ ਦੀ ਲੋੜ ਕੀ? ਨਹੀਂ, ਦਾਣਾ ਪਾਣਾ ਪੈਂਦਾ ਹੈ। ਕਈ ਵਾਰੀ ਕਬੂਤਰ ਵੀ ਆਉਂਦੇ ਨੇ, ਕਈ ਵਾਰੀ ਚਿੜੀਆਂ ਵੀ ਆਉਂਦੀਆਂ ਨੇ, ਖਿਮਾ ਕਰਿਓ, ਕਈ ਵਾਰੀ ਕਾਂ ਤੇ ਬਗਲੇ ਵੀ ਆਉਂਦੇ ਨੇ। ਨੇਮ ਨਿਭਾਉਂਦਾ ਰਹੇ, ਰੱਬ ਉਹਦੀ ਨੀਅਤ ਨੂੰ ਭਾਗ ਲਾਉਂਦਾ। ਕਈ ਵਾਰੀ ਖੰਸ ਵੀ ਆ ਜਾਂਦੇ ਨੇ।

ਜਿੰਨਾ ਉਹ ਭਰਮ ਚ ਪਾਉਂਦਾ ਇੰਨਾ ਕੋਈ ਹੋਰ ਮਖੀਨਾ ਨਹੀਂ। ਭਰਮਦਾਰ ਤੇ ਦਿਸਣਾ ਕੁਝ ਤੇ ਹੋਣਾ ਕੁਝ। ਦਿਸਦਾ ਪਿਆ ਕਿ ਕਾਲੀ ਘਟਾ ਚੜ ਕੇ ਆ ਰਹੀ ਏ, ਜ਼ਿਮੀਦਾਰ ਖੁਸ਼ ਏ, ਹੁਣ ਵਰਸਿਆ ਇੰਨਾ ਭਰਮ ਦਾ ਮੀਂਹ ਵਰਸਿਆ ਕਿ ਵੱਟ ਨਾਲ ਵੱਟ ਛੱਡ ਕੇ ਚਲਾ ਗਿਆ, ਇੱਕ ਖੇਤ ਪਾਣੀ ਨਾਲ ਭਰਿਆ ਰਹਿ ਗਿਆ, ਦੂਜਾ ਸੁੱਕੇ ਦਾ ਸੁੱਕਾ, ਕਿਉਂਕਿ ਭਰਮ ਪਾਉਂਦਾ ਹੈ ਨਾ। ਅੱਜ ਲੱਗਦਾ ਠੰਡੀ ਹਵਾ ਚੱਲੀ ਏ ਭਾਦੋਂ ਦੀ, ਅੱਜ ਗਰਮੀ ਕੁਝ ਨਹੀਂ, ਇੱਕੋ ਦਮ ਹਵਾ ਨੇ ਬੱਦਲ ਨੂੰ ਚੁੱਕਿਆ ਤੇ ਸੂਰਜ ਦੀਆਂ ਕਿਰਨਾਂ ਪਿੰਡੇ ਤੇ ਪਈਆਂ, ਤੇ ਜਿਹੜਾ ਠੰਡੀ ਹਵਾ ਦੇ ਰਿਹਾ ਸੀ ਮੌਸਮ, ਇੱਕੋ ਦਮ ਕਿਰਨਾਂ ਲੜਨ ਲੱਗੀਆਂ, ਕਿਉਂਕਿ ਉਹ ਭਰਮ ਵਿੱਚ ਪਾਉਣ ਵਾਲੇ ਦਾ ਕੋਈ ਪਤਾ ਨਹੀਂ ਕਦੋਂ ਠੰਡ ਤੋਂ ਸੂਲਾ ਬਣ ਜਾਣਾ। ਮਹਾਰਾਜ ਜੀ ਨੇ ਕਿਹਾ ਭਾਦਵੇਂ ਭਰਮ ਭੁਲਾਣੀਆਂ, ਦੂਜਾ ਲੱਗਾ ਖੇਤ, ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀ ਖੇਤ। ਭਰਮ ਚਲਾ ਗਿਆ, ਅੱਸੂ ਦਾ ਮਖੀਨਾ ਆ ਗਿਆ, ਰੁੱਤ ਠੰਡੀ ਚੰਗੀ ਬਣ ਗਈ। ਮਹਾਰਾਜ ਜੀ ਨੇ ਕਿਹਾ ਜਗਿਆਸੂ ਦੇ ਮਨ ਵਿੱਚ ਵੀ ਆਇਆ ਅਸੁਨ ਪ੍ਰੇਮ ਉਮਾੜਾ, ਕਿਉਂ ਮਿਲ ਗਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਹੇ। ਅਜੇ ਉਮਾ ਚਾਹ ਹੈ, ਕੱਤੇ ਆਇਆ, ਹਜ਼ੂਰ ਨੇ ਕਿਹਾ ਬੰਦੇ ਦਾ ਇੱਕ ਸੁਭਾਅ ਹੈ, ਇਹਨੂੰ ਕਦੀ ਵੀ ਆਪਣੀਆਂ ਅੱਖਾਂ ਦਿਸੀਆਂ ਨਹੀਂ। ਆਪਾਂ ਜਿੰਨੇ ਵੀ ਬੈਠੇ ਹਾਂ, ਨਾ ਸਾਨੂੰ ਆਪਣੀਆਂ ਅੱਖਾਂ ਕਦੀ ਦਿਸੀਆਂ ਨੇ, ਤੇ ਨਾ ਸਾਨੂੰ ਆਪਣੀਆਂ ਅੱਖਾਂ ਨਾਲ ਆਪਣਾ ਚਿਹਰਾ ਕਦੀ ਦਿਸੇ। ਜਦੋਂ ਵੀ ਬੰਦਾ ਅੱਖਾਂ ਨਾਲ ਦੇਖਦਾ ਦੂਜੇ ਦੇ ਚਿਹਰੇ ਨੂੰ ਦੇਖਦਾ, ਇਹੀ ਕਾਰਨ ਕਿ ਜਿਹਦੇ ਅੱਖਾਂ ਵੀ ਦੂਜੇ ਨੂੰ ਤੱਕਦੀਆਂ ਨੇ, ਦੁੱਖ ਆਪਣੇ ਕਰਕੇ ਪੈਦਾ ਹੁੰਦਾ, ਦੋਸ਼ ਦੂਜਿਆਂ ਤੇ ਦਿੰਦਾ। ਮਹਾਰਾਜ ਜੀ ਨੇ ਕਿਹਾ ਆਪਣਾ ਆਪ ਕਦੀ ਦੇਖੇ ਨਹੀਂ। ਉੱਥੇ ਬਚਨ ਕੀਤਾ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਮੰਗਰ ਆ ਗਿਆ, ਹਜ਼ੂਰ ਨੇ ਕਿਹਾ ਮੰਗਰ ਮਾਹੇ ਸੁਹੰਦੀਆਂ, ਹਰ ਪਿਰਸੰਗ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਪੋ ਆਇਆ, ਕੱਕਰ ਬਹੁਤ ਪੈ ਰਿਹਾ ਸੀ, ਹਜ਼ੂਰ ਨੇ ਕਿਹਾ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਖਰਨਾ। ਅੱਗੇ ਆਇਆ ਮਾਘ, ਮੈਂ ਸੰਖੇਪ ਜਿਹਾ ਤੁਰਾਂ, ਮਾਘ ਦੇ ਮਹੀਨੇ ਦੀ ਲੋਕ ਬਹੁਤ ਮਹਾਨਤਾ ਮੰਨਦੇ, ਇਸ਼ਨਾਨ ਦੀ, ਦਾਨ ਦੀ, ਨਾਮ ਦੀ। ਕਈ ਸੱਜਣ ਮਾਘ ਦੇ ਮਕੀਨੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ, ਕਈ ਗੁਰਮੁਖ ਪਿਆਰੇ ਵੱਖਰੇ ਨੇਮ ਨਿਭਾਉਂਦੇ ਨੇ। ਮਹਾਰਾਜ ਜੀ ਨੇ ਜਿਹੜਾ ਇਸ਼ਨਾਨ ਮਾਘ ਵਿੱਚ ਕਿਹਾ ਉਹ ਇੱਕ ਕਰੋੜਾਂ ਵਿੱਚੋਂ ਇੱਕ ਅੱਧਾ ਕਰਦਾ। ਕਿੰਨੇ ਦਾਨ ਉਹ ਦੇ ਸਕਦਾ ਜਿਹਦੀ ਜੇਬ ਚ ਕੁਝ ਹੈ, ਦਾਣਿਆਂ ਦੀ ਲੱਪ ਮੁੱਠੀ ਉਹ ਦੇ ਸਕਦਾ ਜਿਹਦੀ ਘਰ ਦਾਣਿਆਂ ਦਾ ਕੋਈ ਪੜੋਲਾ, ਕੋਈ ਸਟੋਰ ਦਾਣੇ ਕੀਤੇ ਨੇ। ਜਿਹਦੇ ਕੋਲ ਪੈਸੇ ਨੀ ਉਹ ਦਾਨ ਕਿਵੇਂ ਕਰੇਗਾ, ਜਿਹਦੇ ਕੋਲ ਦਾਣੇ ਨੀ ਉਹ ਦਾਣੇ ਕਿਵੇਂ ਦਾਨ ਕਰੇਗਾ। ਕਹਿਣ ਲੱਗੇ ਮਾਘ ਦੇ ਮਹੀਨੇ ਚ ਇੱਕ ਕੰਮ ਕਰ, ਨਾਲੇ ਕਰੀ ਜਾ ਕਮਾਈ ਤੇ ਨਾਲੇ ਦਾਨ ਕਰੀ ਜਾ, ਨਾਮ ਨੂੰ ਧਿਆ, ਨਾਮ ਨੂੰ ਸੁਣ, ਜੇ ਤੇਰੇ ਅੰਦਰ ਨੂੰ ਟਿਕਾ ਮਿਲ ਜਾਏ ਤਾਂ ਦਾਨ ਵੀ ਕਿਸੇ ਨੂੰ ਕਰ ਦੇ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਗੱਲ ਸ਼ੁਰੂ ਕੀਤੀ ਸੀ ਫੱਗਣ ਤੋਂ, ਅਸੀਂ ਫੱਗਣ ਤੇ ਆ ਗਏ। ਮੈਂ ਤਾਂ ਇਹ ਬੇਨਤੀ ਕੀਤੀ ਏ ਕਿ 12 ਮਹਾਂ ਰੂਹਾਨੀਅਤ ਕਮਾਣ ਦਾ ਇੱਕ ਸਿਲੇਬਸ ਹੈ, ਦਰਅਸਲ ਇਹ ਗੁਰੂ ਦੀ ਕਿਰਪਾ ਲੈਣ ਦਾ ਇੱਕ ਵਸੀਲਾ ਹੈ। ਜਿਹੜੀ ਗੱਲ ਚੇਤ ਦੇ ਮਖੀਨੇ ਵਿੱਚ ਕਹੀ ਉਹ ਫੱਗਣ ਵਿੱਚ ਸੱਚਮੁੱਚ ਵਾਪਰ ਗਈ, ਪ੍ਰਗਟ ਹੋ ਗਈ। ਹੁਣ ਅਸੀਂ ਪੜ੍ਹਿਆ ਫਲਗੁਣ ਆਨੰਦ ਉਪਾਰ ਜਨਾ, ਤੇ ਚੇਤ ਚ ਪੜ੍ਹਿਆ ਸੀ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ, ਉਦੋਂ ਹੋਵੇ ਸੀ, ਹੁਣ ਉਪਾਰ ਜਾਣਾ, ਹੁਣ ਹੋਵੇ ਵਿੱਚ ਤੇ ਆ ਜਾਣ ਵਿੱਚ, ਦੋਨਾਂ ਵਿੱਚ ਬੜਾ ਫਰਕ ਹੈ। ਚੇਤ ਵਿੱਚ ਕਿਹਾ ਪੈਦਾ ਹੋਵੇਗਾ ਆਨੰਦ, ਫੱਗਣ ਵਿੱਚ ਗੁਰੂ ਨੇ ਕਿਹਾ ਸੱਚਮੁੱਚ ਆਨੰਦ ਆ ਗਿਆ। ਗੁਰਮੁਖੋ, ਆਪਾਂ ਕਥਾ ਹਰ ਸਾਲ ਕਰਨੇ ਆ, ਮਹੀਨਾ ਸੁਣਨੇ ਆ, ਵਕਤ ਲੰਘਦਾ, ਪਰ ਕਿੱਦਣ ਉਹ ਫੱਗਣ ਆਏਗਾ ਜਿੱਦਣ ਸੱਚਮੁੱਚ ਆਨੰਦ ਵੀ ਆਏਗਾ ਤੇ ਸਾਈਂ ਵੀ ਪ੍ਰਗਟ ਹੋਵੇਗਾ। ਪ੍ਰਗਟ ਹੋਏ ਸ਼ਬਦ ਵਰਤੇ ਆ, ਮਹਿਸੂਸ ਹੋਏ ਨਹੀਂ ਵਰਤੇ ਆ। ਫਲਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟ ਹੀ ਆਏ, ਤੇ ਉੱਥੇ ਕਿਹਾ ਸੀ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ, ਤੇ ਅਗਲੀ ਤੁਕਸੀ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਭਣਾ। ਫੱਗਣ ਵਿੱਚ ਆਨੰਦ ਕਿਵੇਂ ਆਇਆ, ਸਾਈਂ ਕਿਵੇਂ ਪ੍ਰਗਟ ਹੋਇਆ? ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟ ਹੀ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਸਹਾਈ ਰਾਮ ਕੇ, ਧਿਆਨ ਦਿਆ ਜੇ, ਪਰਮਾਤਮਾ ਦੇ ਸੰਤ ਜਨ
ਮਿਲਾਨ ਵਿੱਚ ਸਹਾਇਕ ਨੇ, ਉਹ ਕਿਰਪਾ ਕਰਨ ਤਾਂ ਸਫ਼ਰ ਬੜੀ ਜਲਦੀ ਮੁੱਕ ਸਕਦਾ ਹੈ। ਇੱਥੇ ਇੱਕ ਬੇਨਤੀ ਹੈ, ਕਿਉਂਕਿ ਭਾਈ ਸਾਹਿਬ ਵੀ ਬੈਠੇ ਆ, ਕੇਵਲ ਸਿਫਤ ਨਹੀਂ ਭਾਈ ਰਜਿੰਦਰ ਸਿੰਘ ਜੀ ਹੋਣੀ, ਇਹਨਾਂ ਮਹਾਂਪੁਰਖਾਂ ਦੀ ਸੰਗਤ ਵੀ ਕੀਤੀ, ਇਹ ਬਚਨ ਵੀ ਦੱਸਦੇ ਨੇ ਉਹਨਾਂ ਦੇ। ਇੱਕ ਦੋ ਵਾਰੀ ਦਰਸ਼ਨ ਮੈਂ ਕੀਤੇ, ਪਰ ਅੱਜ ਰਸਤੇ 'ਚ ਉਹਨਾਂ ਦਾ ਜੀਵਨ ਪੜ੍ਹਦਿਆਂ ਦੋ ਗੱਲਾਂ ਬੜੀਆਂ ਸਾਹਮਣੇ ਆਈਆਂ ਕਿ ਖੁੰਡੇ ਵਾਲੇ ਬਾਬਾ ਜੀ ਨੂੰ ਯਾਦ ਆਪਾਂ ਕਰਨੇ ਪੈਣ। ਉਹਨਾਂ ਨੇ ਵੀ ਲੰਗਰ ਦੀ ਸੇਵਾ ਚੁਣੀ ਕੀਤੀ, ਤੇ ਮਹੰਤ ਜੀ ਹੋਣਾ ਨੇ, ਮਹਾਂਪੁਰਖਾਂ ਨੇ, ਬਾਬਾ ਤਾਰਾ ਸਿੰਘ ਜੀ ਹੋਣਾ ਨੇ ਵੀ ਲੰਗਰ ਦੀ ਸੇਵਾ ਕੀਤੀ। ਲੰਗਰ ਦੀ ਸੇਵਾ ਨਾਲ ਸਿਮਰਨ। ਭਾਈ ਸਾਹਿਬ ਮੈਨੂੰ ਇੱਕ ਵਾਰੀ ਯਾਦ ਹੈ, ਆਪ ਜੀ ਨੇ ਸ਼ਬਦ ਕਿਹਾ ਸੀ ਕਿ ਮਹੰਤ ਜੀ ਨੇ ਕਿਹਾ ਸੀ, ਸੁਖਮਨੀ ਸਾਹਿਬ ਕਰੀਏ ਤੇ ਗੁਰੂ ਅਰਜਨ ਦੇਵ ਲੈਣ ਆਉਂਦੇ ਨੇ। ਇਹ ਸ਼ਬਦ ਮੇਰੇ ਅੱਜ ਤੀਕਰਾਂ ਜਦੋਂ ਸੁਖਮਨੀ ਸਾਹਿਬ ਪੜ੍ਹੀਦਾ, ਸਲੀਅਤ ਹੈ ਗੁਰੂ ਸਾਹਿਬ ਦੀ ਜ਼ਰੂਰੀ ਝੂਠ ਨਹੀਂ, ਕਿਉਂਕਿ ਕਮਾਈ ਵਾਲੇ ਦੇ ਸ਼ਬਦ ਜ਼ਿੰਦਗੀ ਨੂੰ ਬਹੁਤ ਵੱਡੀ ਸੇਧ ਦਿੰਦੇ ਨੇ। ਉਹਨਾਂ ਨੇ ਭਾਂਡਿਆਂ ਦੀ ਸੇਵਾ ਬਚਪਨ ਤੋਂ, ਤੁਸੀਂ ਇਤਿਹਾਸ ਤੋਂ ਸਾਰੇ ਜਾਣੂ ਹੋ, ਭਾਂਡਿਆਂ ਦੀ ਸੇਵਾ ਹੱਥੀ ਸਿਮਰਨ ਸਾਰੇ ਗੁਰਸਿੱਖ ਦੱਸਦੇ ਨੇ, ਰਾਤ ਨੂੰ ਜਾ ਕੇ ਬੱਚਿਆਂ ਦੀ ਸੇਵਾ, ਵਿਦਿਆਰਥੀਆਂ ਦੀ ਸੰਭਾਲ। ਮੇਰੇ ਮਨ 'ਚ ਇੱਕੋ ਗੱਲ ਵਾਰ ਵਾਰ ਆਈ ਗਈ ਕਿ ਜਦੋਂ ਉਹ ਘਰ ਗਏ ਨੇ ਦੋ ਤਿੰਨ ਵਾਰ, ਜੋ ਲਿਖਿਆ ਵੀ ਇਤਿਹਾਸ ਤੁਸੀਂ ਵਾਪਸ ਲਿਆਂਦਾ, ਤੇ ਉਹਨਾਂ ਇੱਕੋ ਗੱਲ ਕਹੀ ਸੀ ਬਾਬਾ ਜਵਾਹਰ ਸਿੰਘ ਜੀ ਨੂੰ ਕਿ ਨਾਲ ਦੇ ਸਾਥੀ ਕੋਈ ਕੀਰਤਨ ਸਿੱਖ ਗਿਆ, ਕੋਈ ਕਥਾ, ਕੋਈ ਵਿਦਵਾਨ ਬਣ ਗਿਆ, ਕੋਈ ਵਖਿਆਨ ਕਰਤਾ ਬਣ ਗਿਆ, ਮੈਂ ਤਾਂ ਸਿਰਫ ਭਾਂਡੇ ਧੋਂਦਾ ਰਹਿ ਗਿਆ। ਤੇ ਉਹਨਾਂ ਇੱਕੋ ਗੱਲ ਕਹੀ ਸੀ, ਇਹਨਾਂ ਭਾਂਡਿਆਂ ਵਿੱਚ ਇਤਨੀ ਬਰਕਤ ਹੈ, ਕਥਾ ਕੀਰਤਨ ਕਰਨ ਵਾਲੇ ਤੇਰੇ ਚੁਗਿਰਦੇ ਸੇਵਾ ਵਾਸਤੇ ਤਿਆਰ ਰਹਿਣ। ਹੁਣ ਇਹ ਗੱਲ ਅਤ ਕਥਨੀ ਨਹੀਂ, ਇਹ ਕੀ ਕਾਰਨ? ਕਿਉਂਕਿ ਜਦੋਂ ਕੋਈ ਸਿਮਰਨ ਕਰਦਾ ਧੁਰੇ ਨਾਲ ਜੁੜ ਜਾਂਦਾ, ਸੋਮੇ ਨਾਲ ਜੁੜ ਜਾਂਦਾ। ਹੁਣ ਇੱਕ ਬੰਦਾ ਮਸ਼ਕ 'ਚ ਪਾਣੀ ਪਾ ਕੇ ਛਿੜਕਾਅ ਕਰਨ ਵਾਲਾ ਤੇ ਦੂਜਾ ਖੁਦ ਸੋਮਾ ਬਣਿਆ। ਚੇਤੇ ਰੱਖਿਓ, ਮਸ਼ਕ ਵਾਲੇ ਨੂੰ ਸੋਮੇ ਵਾਲੇ ਕੋਲ ਆਉਣਾ ਹੀ ਪੈਂਦਾ। ਮਸ਼ਕ ਭਰੀ ਉੱਥੇ ਜਾਣੀ ਜਿੱਥੇ ਸੋਮਾ ਪ੍ਰਗਟ ਹੋ ਗਿਆ। ਜਿਹੜਾ ਸੇਵਾ ਕਰਦਾ, ਸੇਵਾ ਇੱਕ ਇਹੋ ਜਿਹੀਆਂ ਤਰੰਗਾਂ ਪੈਦਾ ਕਰਦੀ ਹੈ ਕਿ ਜਿਹੜੀ ਹਰ ਇੱਕ ਨੂੰ ਪ੍ਰਭਾਵਿਤ ਕਰਦੀ। ਗੱਲ ਤਾਂ ਮਨ ਦੇ ਟਿਕਾ ਦੀ ਏ। ਇੱਕ ਸਿਰਫ ਸ਼ਲੋਕ ਕਹਿ ਕੇ ਸੰਪੰਨਤਾ ਕਰ ਦੇਣਾ, ਸੇਵਾ ਵਿੱਚੋਂ ਬਹੁਤ ਕੁਛ ਮਿਲਦਾ ਜੀ। ਗੁਰਮੁਖੋ, ਪਿਛਲੇ ਦਿਨੀ ਇੱਕ ਬੇਨਤੀ ਕੀਤੀ, ਭਾਵੇਂ ਕਿਤਨੇ ਕੀਮਤੀ ਪਕਵਾਨ ਹੋਣ, ਅਸੀਂ ਕਿਸੇ ਦੇ ਵਿਆਹ ਵਿੱਚ ਜਾਈਏ ਜਾਂ ਕਿਸੇ ਦੇ ਘਰ ਵਿੱਚ ਵੇਟਰ ਰੋਟੀ ਖਵਾਏ, ਅਚਨਚੇਤ ਕਿਤੇ ਸਬਜ਼ੀ ਭਾਜੀ ਛੁਲ ਕੇ ਸਾਡੇ ਕੱਪੜੇ ਤੇ ਪੈ ਜਾਏ, ਆਪਾਂ ਕਿੰਨੇ ਕਬੂਲ ਬੋਲਨੇ। ਉਸ ਵੇਟਰ ਨੂੰ ਸਜ਼ਾ ਵੀ ਦਿੱਤੀ ਜਾਂਦੀ ਏ, ਉਸ ਵਿਚਾਰੇ ਦੀ ਬੇਇੱਜ਼ਤੀ ਵੀ ਕੀਤੀ ਜਾਂਦੀ ਏ, ਪਰ ਜਦੋਂ ਲੰਗਰ ਦੇ ਭਾਂਡੇ ਮਾਂਜੇ ਜਾਂਦੇ ਨੇ, ਸਾਰੇ ਕੱਪੜੇ ਭਰ ਜਾਂਦੇ ਨੇ, ਕਦੀ ਕਿਸੇ ਨੇ ਕਿਹਾ ਵੀ ਆਹ ਦੇਖੋ ਜੀ ਸਲੂਣੇ ਸਬਜ਼ੀ ਭਾਜੀ ਨਾਲ ਮੇਰੇ ਕੀਮਤੀ ਕੱਪੜੇ ਭਰੇ ਗਏ? ਯਾਦ ਰੱਖੋ, ਜਿੱਥੇ ਪਰਮਾਤਮਾ ਚੇਤੇ ਨਹੀਂ ਉੱਥੇ ਸਬਜ਼ੀ ਤੇ ਚਿੱਕੜ ਦੀਆਂ ਛਿੱਟਾਂ ਗੰਦ ਬਣ ਜਾਂਦੀਆਂ ਨੇ, ਜਿੱਥੇ ਰੱਬ ਦੀ ਯਾਦ ਆ ਜਾਏ ਉੱਥੇ ਸਬਜ਼ੀ ਤੇ ਚਿੱਕੜ ਵੀ ਕੇਸਰ ਬਣ ਜਾਂਦਾ। ਤਾਂ ਹੀ ਬਾਬਾ ਜੀ ਨੇ ਇੱਕ ਗੱਲ ਕਹੀ ਸੀ, ਸੁਲੱਖਣੀਏ, ਲੈਣੇ ਦੇ ਬਸਤਰਾਂ ਉੱਤੇ ਚਿੱਕੜ ਨਹੀਂ, ਇਹਦੇ ਬਸਤਰਾਂ ਤੇ ਕੇਸਰ ਹੈ। ਮਹਾਂਪੁਰਖ ਸੇਵਾ ਕਰਕੇ ਗਏ ਤੇ ਸੇਵਾ ਵਿੱਚੋਂ ਸਾਨੂੰ ਉਹ ਕੁਝ ਮਿਲਦਾ ਜੋ ਹਜ਼ੂਰ ਨੇ ਕਿਹਾ, ਸਮਾਂ ਸਮਾਪਤ ਹੋ ਚੁੱਕਾ। ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਜਦੋਂ ਉਹਨਾਂ ਕਿਹਾ ਵੀ ਤੂੰ ਸੇਵਾ ਕਰੋ, ਸੇਵਾ ਵੀ ਸਭ ਕੁਝ ਏ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਸੇਵਾ ਕਰਨ ਵਾਲਾ ਸਭ ਤੋਂ ਪਿੱਛੇ ਹੋਵੇ, ਇੱਕ ਦਿਨ ਸਭ ਦਾ ਆਗੂ ਬਣ ਜਾਏਗਾ। ਸੇਵਾ ਕਰਨ ਵਾਲਾ ਜ਼ਿੰਦਗੀ ਜੇ ਨਿਰਾਸ਼ ਹੋਵੇ, ਉਹਦੀਆਂ ਆਸਾਂ ਪੂਰੀਆਂ ਹੋਣਗੀਆਂ। ਜੇ ਕੋਈ ਗਰੀਬ ਹੋਵੇ, ਸੇਵਾ ਉਹਨੂੰ ਧਨਵਾਨ ਬਣਾ ਦੇਗੀ। ਜੇਕਰ ਕੋਈ ਰੋਗੀ ਹੋਵੇ, ਲੰਗਰ ਦੀ ਸੇਵਾ ਉਹਨੂੰ ਅਰੋਗ ਕਰ ਦੇਗੀ। ਤੇ ਜਿਸ ਬਿਰਤੀ ਨਾਲ ਆਵੇ, ਮੈਂ ਕੀਰਤਨ ਤੇ ਭਗਤੀ ਲੈਣੀ ਏ, ਸੇਵਾ ਕਰਨ ਵਾਲਿਆਂ ਨੂੰ ਰੱਬ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਬਾਬਾ ਜੀ ਦੇ ਬਚਨ ਨੇ, ਪਾਛੰ ਕਰੋਤ ਅਗਰਣੀ ਵਹਿ, ਨਿਰਾਸੰਗ ਆਸ ਪੂਰਨ ਹੈ, ਨਿਰਧਨ ਭਯੰਗ ਤਨਵੰਤ ਹੈ, ਅਰੋਗੀਅੰਗ ਰੋਗ ਖੰਡਣੈ, ਭਗਤਿਅੰਗ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕੀ ਨਾ
ਲਭਿਅਤੇ ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਲੱਭਦੀ। ਆਪਾਂ ਬਸ ਇੰਨਾ ਕੋਈ ਸ਼ਬਦ ਕਮਾ ਲਈਏ ਕਿ ਆਪਣੇ ਹੱਥ ਸਫਲ ਕਰ ਲਈ ਭਾਂਡਿਆਂ ਦੀ ਸੇਵਾ ਤੇ ਇਸ ਜ਼ਿੰਦਗੀ ਨੂੰ ਸਫਲ ਕਰਨ ਲਈ ਆਪਾਂ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾਈਏ ਤੇ ਸੱਚੀ ਮੁੱਚੀ ਆਨੰਦ ਤੇ ਸ਼ਾਂਤੀ ਪ੍ਰਗਟ ਹੋ ਸਕੇਗੀ। ਆਪ ਸਭ ਦਾ ਧੰਨਵਾਦ, ਸਮੂਹ ਪ੍ਰਬੰਧਕ ਵੀਰਾਂ ਦਾ, ਇੱਥੋਂ ਦਾ ਮਹੰਤ ਸਾਹਿਬਾਨ ਜੀ ਦਾ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰੇਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਇਕ ਅਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੂਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਨ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਉ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਸਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟ ਤਾਂ ਨਹੀਂ ਕੋਟ ਲੱਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮੈਲਾ ਮਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਮਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਵਾਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਹੇ ਬਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤਿਉ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਬੂਝਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਅਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ
1: ਵਰਤ ਨੇਮ ਕਰੈ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੋਮਤ ਪੁਰਾਨ
1: ਕਨਕ ਹਸਵ ਹੈ ਵਰਭੂ ਦਾਨ
0: ਨਿਵਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋ ਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਬ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਵੈ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਬਿਖਿਆ ਤਰੈ
0: ਜਲ ਧੋਵੈ ਬਹੁ ਦੇਹੇ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਕੋਟੋ ਪਾਵਦਰ ਗੈਨੇ ਸਿਜੈ
0: ਛੁਟ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਵੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਕੋ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾੜੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਪਸ਼ੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬਨਤਾ ਸੰਗ ਹੱਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੈ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੈ
1: ਤਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੈ ਦਰਗਾਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਕ ਅੰਤਰ ਮਲ ਮਾਇਆ
1: ਸ਼ਬਸ਼ ਨਾਹੀ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰ ਜਾਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸ਼ਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਚੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਬਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਦੋਭ ਧਰੋਹ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪੈ ਅਰਦਾਸ
1: ਜੀਓ ਪਿੰਡ ਤੇਰੀ ਰਾਸ
0: ਤੂੰ ਮਾਤ ਪਿਤਾ ਹਾਂ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਲ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਵਸੂਲੇ ਪਾਛੈ ਪਾਵੈ
1: ਏਕ ਵਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਉ ਨਾਹੀ ਚਾਰਾ
1: ਤਾਕੋ ਕੀਜੈ ਸਦ ਨਮਸਕਾਰ
0: ਜਾਤੇ ਮਨ ਲਾਗਾ ਪ੍ਰਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੁਖ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਹੋਰ ਉਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸਤ ਸਾਗਰ ਰੱਖੈ
1: ਕੀ ਆਗਿਆ ਮਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟਰ ਉਹ ਤੈ ਅੰਧਿਆਂ ਦਾ
0: ਘਟਾਉ ਸਿਉ ਜੋ ਲਾਵੈ ਨੇ
1: ਤਾਕੋ ਹੱਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਚਰਨ ਪਰ ਵਿਕਾਰ ਕੁਰਤਾ ਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਪਾਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਤਤਾ ਕਹਿ ਦੁਰਗੰਧ
0: ਫਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਰਪਣ ਕੇ ਨਿਰਾਰਥ ਦਾਮ
0: ਧਨ ਧਨ ਤੇਜਨ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾਕੇ ਬਲ ਬਲ ਜਾਉ
0: ਰਹਿਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਕ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਅਨੰਤ ਵਿਆਹ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇ ਪ੍ਰਸਾਦ ਬਸੈ ਸੁਖ ਮੰਦਰ
0: ਧਿਆਏ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਨ ਜੋਗ
1: ਦੇ ਪ੍ਰਸਾਦ ਪਾਟ ਪਟੰਬਰ ਹੰਡਾਵਹੇ
0: ਜਿਸੇ ਤਿਆਗਤ ਅਵਰ ਲੁਭਾਵੇ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਨ
0: ਮੁਕਤਾ ਕੋ ਦਸ ਰਸਨ ਬਖਾਨਾ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀ ਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੁੱਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪਾਪੋ ਕਬੂ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਨੀਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਇਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੇ
0: ਗੁਰ ਪ੍ਰਸਾਦ ਨਾਨਕ ਜਸ ਕਹੇ
1: ਦੇ ਪ੍ਰਸਾਦ ਸੁਨੇਹ ਕਰਨ ਨਾਦ
0: ਦੇ ਪ੍ਰਸਾਦ ਭੇਖਿਆ ਵਿਸਮਾਦ
1: ਦੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸਤ ਕਰ ਚਲਹੇ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮਗਤ ਪਾਵਹੇ
0: ਦੇ ਪ੍ਰਸਾਦ ਸੁਖ ਸਹਿਜ ਸਮਾਵੇ
1: ਐਸਾ ਪ੍ਰਭ ਤਿਆਗ ਬਰਕਤ ਲਗ ਹੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇ ਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਹਿੰਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧਕ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧਕ ਸੰਗ ਮਿਟੈ ਅਭਿਮਾਨ
0: ਸਾਧਕ ਸੰਗ ਪ੍ਰਗਟੈ ਸੁਗਿਆਨ
1: ਸਾਧਕ ਸੰਗ ਬੁਝੈ ਪ੍ਰਭ ਨੇਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧਕ ਸੰਗ ਪਾਏ ਨਾਮ ਰਤਨ
0: ਸਾਧਕ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧਕ ਸੋਭਾ ਪ੍ਰਭ ਮਹਿ ਸਮਾਨੀ
1: ਸਾਧਕ ਸੰਗ ਅਗੋਚਰ ਮਿਲੈ
0: ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਥੂ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧਕ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕੈ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧਕ ਸੰਗ ਨਾ ਵੀਗਾ ਪੈਰ
1: ਸਾਧਕ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧਕ ਸੰਗ ਨਾਹੀ ਹਉ ਤਾਪ
0: ਸਾਧਕ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣ ਆਈ
1: ਸਾਧਕ ਸੰਗ ਨ ਕਰਹੁ ਭਾਵੈ
0: ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕੈ ਸੰਗ ਅਜਰ ਸਹੈ
1: ਸਾਧਕ ਸੰਗ ਬਸੈ ਥਾਨ ਉੱਚੈ
0: ਸਾਧੂ ਕੈ ਸੰਗ ਮਹਿਰ ਪਹੁੰਚੈ
1: ਸਾਧਕ ਸੰਗ ਦ੍ਰਿੜੈ ਸਭ ਧਰਮ
0: ਸਾਧਕ ਸੰਗ ਕੇਵਲ ਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰ ਹੈ
0: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰ ਹੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧਕ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ
0: ਨਾਨਕ ਸਾਧਕ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋ ਤਨਹਾਲ
1: ਸਾਧਕ ਸੰਗ ਕਲੂਕਤ ਹਰੈ
0: ਸਾਧਕ ਸੰਗ ਨਰਕ ਪਰ ਹਰੈ
1: ਸਾਧਕ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧਕ ਸੰਗ ਨ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਦੱਸੈ
1: ਸਾਧਕ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧਕ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧਕ ਸੰਗ ਲੱਗੈ ਪ੍ਰਭ ਮਿੱਠਾ
0: ਸਾਧੂ ਕੈ ਸੰਗ ਘੜ ਘੜ ਜੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮਿੱਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ
0: ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ।
1: ब्रह्म ज्ञानी सदा निर्लेप
0: जैसे जल में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसता को खुदे को चिंदन ले
1: ब्रह्म ज्ञानी का यह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नहीं अभिमान
1: ब्रह्म ज्ञानी ऊंचते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन से मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी दे तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम प्रवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी का कल सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का विता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बट प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बरबल जाइए
1: ब्रह्म ज्ञानी को खोजे महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवन माहे
1: ब्रह्म ज्ञानी का कौन जाने ते
0: ब्रह्म ज्ञानी को सदा आदेश
1: ब्रह्म ज्ञानी का कथिया ना जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब सृष्ट का करता
0: ब्रह्म ज्ञानी सद जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुख विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारै जो अंतर नाम सर्व में देखै भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्श
1: कत्रिया रूप न देखै नेत्र
0: साध की टहल संत संग हेत
1: कर्ण न सुने काहू पे निंदा
0: सत्य जाने आपस को मंदा
1: और प्रसाद विद्या पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वै निह कर्म
0: इस वैष्णो का निर्मल धर्म
1: काहू फल की इच्छा नहीं बंश
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावै
0: नानको वैष्णो परम गत पावे
1: भगवती भगवंत भगत का रंग
0: सगल त्याग दुष्ट का संग
1: मन से बिन सह सगला परम
0: कर पूजे सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पय विष्णु प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबुद्ध है
0: राम नाम आत्म शुद्ध है
1: राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जोन न आवे
1: वेद पुराण सिमरत बूझे मूल
0: सुख मैं जाने स्थूल
1: जो वरना को दे उपदेश
0: नानक उस पंडित को सदा देश
1: बीज मंत्र सर को ज्ञान
0: जो वरना मैं जपे को नाम
1: जो जो जपे तिसकी गत होए
0: साध संग पावे जन खोए
1: कर कृपा अंतर उतार है
0: बस प्रेत मुक्त पात्र को उतार है
1: सर्व रोग का यो खद नाम
0: ज्ञान रूप मंगल गुण गाम
1: काहू जुगत कितने न पाई है धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निकट निकट हर जान
0: सो दास दरगाह परवान
1: अपने दास को आप कृपा करे
0: जिस दास को सब सोजी पर है
1: सगल संग आत्म उदास
0: ऐसी जुगत नानक राम दास
1: सब की आज्ञा आत्म हितावै
0: जीवन मुक्त सो कहावै
1: ऐसा हरत तैसा उस होग
0: सदा अनंत है नहीं वियोग
1: ऐसा स्वर्ण तैसी उस माटी
0: ऐसा अमृत तैसी बिखाटी
1: ऐसा मान तैसा अभिमान
0: ऐसा रंग तैसा राजान
1: जो बरताए साई जुगत
0: नानको पुरख कहिए जीवन मुक्त
1: पार ब्रह्म के सगले ठाऊ
0: जित जित घर रखे तैसा तिन नाम
1: आपे कर्म करावन जोग
0: भावे सोई पन होग
1: असरे आप होए अंत तरंग
0: लखन जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्त करे अनेक जन अंत न पारावार
0: नानक रचना प्रभ रची बहु विद्यनक परकार ਪ੍ਰਕਾਰ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਾਈ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਰ ਕੇ ਸਰੋਤੇ
0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੀ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਵਹੇ
0: ਨਾਨ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਾਈ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭਿਗ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋਤੇ ਤਿਤ ਲਗਨਾ
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਤਰ ਬ੍ਰਿਕ ਨਿਪਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸੀਆ ਸੂਰ ਨਿਕਤਰ
0: ਕਈ ਕੋਟ ਦੇਵ ਦਾਨ ਇੰਦਰ ਸ਼ਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰ
0: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸਥਾਨ ਸਾਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਜੀਵੇ
0: ਕਈ ਕੋਟ ਗਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ
1: ਸਾਥੇ ਨੇਰਾ ਸਭ ਹੂੰ ਤੇ ਦੂਰ
0: ਨਾਨਕ ਆਪ ਲਿਖਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵਹ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਕਾਲੇ ਤਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮੈਂ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੇ ਹੱਥੇ
1: ਕਈ ਕੋਟ ਭਏ ਵਹਿ ਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਭਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰ ਖੰਡ
0: ਕਈ ਕੋਟ ਆਕਾਸ਼ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜਗ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਪ੍ਰਭ ਮਹਿ ਸਮਾਤ
1: ਤਾਂ ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵ ਹੈ
0: ਅਮਰ ਭਏ ਸਦ ਸਦ ਹੀ ਜੀਵ ਹੈ
1: ਕਈ ਕੋਟ ਨਾਮ ਗੁਣ ਗਾਵਹੇ
0: ਆਤਮ ਰਸੁਖ ਸਹਿ ਸਮਾਵੇ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕ ਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਫਿਰ ਮੈਂ ਥਾਪ ਉਤਾਪ ਨਹਾਰਾ
0: ਅੰਤ ਨਹੀ ਕਿਸ ਵਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਰੱਬ ਭਾਵੈ ਮਨੋ ਗਤ ਪਾਵੈ
0: ਰੱਬ ਭਾਵੈ ਤਾਂ ਪਾਤਰ ਤਰਾਵੈ
1: ਰੱਬ ਭਾਵੈ ਬਿਨ ਸਾਸ ਤੇ ਰੱਖੈ
0: ਰੱਬ ਭਾਵੈ ਤਾਂ ਹਰ ਗੁਣ ਭਾਖੈ
1: ਰੱਬ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਣ ਵਿਚਾਰੈ
1: ਦੋਹਾਂ ਸ੍ਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਔਰ ਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਇਸ ਕੇ ਹਾਥ ਹੋਏ ਤਾਂ ਸਤ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੂਲੈ ਦਹਿ ਦਿਸ ਧਾਵੈ
0: ਨਮਕ ਮਾਹੀ ਚਾਰ ਕੁੰਡ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨਵੈ ਨੀਚ ਕੀਟ ਕੋ ਰਾਜ
0: ਬਾਹਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਇਸ ਤਰਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ
0: ਤਾਕਾ ਲੇਖਾ ਨਾ ਗਣੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਪ੍ਰਭ ਹੂੰ ਊਚ ਨੀਚ ਮਹਿ ਬਸੈ
0: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
1: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
0: ਪ੍ਰਭ ਹੂੰ ਊਬ ਆਕਾਸ਼ ਪਿਆਲ
1: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
0: ਪ੍ਰਭ ਹੂੰ ਸੋਏ ਰਹੈ ਦਿਨ ਰਾਤ
1: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ
0: ਪ੍ਰਭ ਹੂੰ ਸਰਬ ਕੀ ਹੋਤਰ ਵਾਲ
1: ਪ੍ਰਭ ਹੂੰ ਹੋਏ ਬਹਿ ਬਡ ਰਾਜਾ
0: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ
1: ਪ੍ਰਭ ਹੂੰ ਆਪ ਕੀਰਤ ਮਹਿ ਆਵੈ
0: ਪ੍ਰਭ ਹੂੰ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ
0: ਗੁਰ ਪ੍ਰਸਾਦ ਨਾਨਕ ਸਚ ਕਹੈ
1: ਪ੍ਰਭ ਹੂੰ ਹੋਏ ਪੰਡਿਤ ਕਰੇ ਬਖਿਆਨ
0: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ
1: ਪ੍ਰਭ ਹੂੰ ਤਟ ਤੀਰਥ ਇਸ਼ਨਾਨ
0: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ
1: ਪ੍ਰਭ ਹੂੰ ਪੀਠ ਹਸ ਪਤੰਗ ਹੋਏ ਦੀਆ
0: ਅਨਕ ਜੋਨ ਭਰਮੈ ਭਰਮਈਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ
0: ਜੋ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਪ੍ਰਭ ਹੂੰ ਸਾਧ ਸੰਗਤ ਇਹ ਪਾਵੈ
0: ਉਸ ਸਥਾਨ ਤੇ ਬੌਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ
1: ਮਨ ਤਨ ਨਾਮ ਰਤੇ ਇੱਕ ਰੰਗ
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮਹਿ ਜਲ ਆਏ ਕਟਾਨਾ
0: ਜੋ ਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतरराज अभिमान
0: सो नक पाति होवत स्वान
1: जो जाने मैं जो बनवंत
0: सो होवत पिष्टा का जंत
1: पाप को कर्मवंत कहावे
0: जन्म मरे भोजन परमावे
1: धन भूम का जो करे गुमान
0: सो मूर्ख अंधा अज्ञान
1: कर कृपा जिसका हृदय गरीबी बसावे
0: नानकी है मुक्ति अगै सुख पावे
1: धनवंता हुए कर गर्भावे
0: तरण समान का संग न जावे
1: बहु लश्कर मानुख ऊपर करे आस
0: और भीतरता का हुए विनाश
1: सब ते आप जाने बलवंत
0: होए जाए पसमंत
1: सेना बदा आप हंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगाह परवान
1: कोट कर्म करे हो धारी
0: शरम पावे सकले बरथारे
1: अनक तपस्या करे हंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगाह को कैसे गवे
1: आप को जो भला कहावे
0: से भलाई निकट न आवे
1: सर्व की रेन जा का मन होए
0: कहो नानक ताके निर्मल सोए
1: जब लग जाने मुझ ते कश होए
0: तब इस को सुख नाही कोए
1: जब यह जाने मैं किस करता
0: तब लग गर्भ जोन में फिरता
1: जब धारे को बैरी मीत
0: जब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुर प्रसाद नानक हो छुटे
1: सहस कटे लख कोट तावे
0: रतन आवे माया पाछे पावे
1: अनक भोग विखिया के करे
0: नैत बतावे खप खप मरे
1: बिना संतोख नहीं को राजे
0: सुपन मनोरथ फिर से सब काजे
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहां विचार
1: जैसी दृष्ट करे तैसा होए
0: आपे आप प्रभु सोए
1: जो किस पीनो सो अपने रंग
0: सब ते दूर सब हूं कै संग
1: दूजा देखे करे विवेक
0: आपे एका पै अनेक
1: मरे न बिनसै आवे न जाए
0: नानक सब ही रह समाए
1: आप उपदेशै समझे आप
0: आपे रचिया सब के साथ
1: आप पीनो अपन विस्तार
0: सब कुछ उसका हो करने हार
1: पोस्ते पिन कहो किस होए
0: हांत नंतर एका सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद के नै बखियानी
1: सत सत सत सब कीना
0: कोट मदय के बिरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: कट कट सुनी सर उन बखियानी
1: पवित्र पवित्र पवित्र पुनीत
0: नाम जप नानक मन प्रीत श्लोक
1: संत सरन जो जन पर सो जन उदर नहार
0: संत की निंदा नानका बहुर बहुर अवतार अष्टपदी
1: संत का दुखन आरजा कटे
0: संत का दुखन जमते नहीं छुटे
1: संत का दुखन सुख सब जाए
0: संत का दुखन नरक में पाए
1: संत का दुखन मत हो मलीन
0: संत का दुखन शोभा देहीन
1: संत के हथे को रखे ना कोई
0: संत का दुखन थान भ्रष्ट होए
1: संत कृपाल कृपा जे करे
0: नानक संत संग निंदक भीतरे
1: संत के दुखन ते मुख पवे
0: संतन का दुखन काग ज्यों लवे
1: संतन का दुखन सर्प जोन पाए
0: संत का दुखन त्रिगत जोन करमाए
1: संतन का दुखन तृष्णा मह जले
0: संत का दुखन सब को छले
1: संत का दुखन तेज सब जाए
0: संत का दुखन नीच निचाए
1: संत दुखी का थाउ को नाही
0: नानक संत भावे ता ए पी कत पाए
1: संत का निंदक महा अतताई
0: संत का निंदक खन टिकन न पाए
1: संत का निंदक महा हत्यारा
0: संत का निंदक परमेश्वर मारा
1: संत का निंदक राज तेहीन
0: संत का निंदक दुखिया अरदीन
1: संत के निंदक को सर्व रोग
0: संत के निंदक को सदा बिजोग
1: संत के निंदा दुख मैं दुख
0: नानक संत भावे ता उसका भी होए मोख
1: संत का दुखी सदा अपवित
0: संत का दुखी किसे का नहीं मित
1: संत के दुखी को डान लगे
0: संत के दुखी को सब त्याग
1: संत का दुखी महा अहंकारी
0: संत का दुखी सदा बेकारी
1: संत का दुखी जन्म मरे
0: संत की दुख न सुख ते तरे
1: संत के दुखी को ना ही ठाऊं
0: नानक संत भावे ता लय मिलाए
1: संत का दुखी अद बीज ते टूटे
0: संत का दुखी किते काज न पहुंचे
1: संत के दुखी को उदयान फरमाइए
0: संत का दुखी उजड़ पाइए
1: संत का दुखी अंतर ते थोथा
0: सास बिना मृत की लोथा
1: संत के दुखी की जड़ किस नाही
0: आपन बीजा पे ही खाहे
1: संत के दुखी को अवर न रख नहार
0: नानक संत भावे ता लय उबार
1: संत का दुखी इउं बिललाए
0: ज्यों जल बे हून मछली तड़फड़ाए
1: संत का दुखी भूखा नहीं राजै
0: ज्यों पावक ईंधन नहीं त्रापै
1: संत का दुखी छुटै अकेला
0: ज्यों गुआर तिर खेत माहे दुहेला
1: संत का दुखी धर्म ते रहत
0: संत का दुखी सत मिथ्या कहत
1: कीर्तन निंदक का तुर ही पया
0: नानक जो तिस भावे सोई थिया
1: संत का दुखी बिगड़ रूप होए जाए
0: संत के दुखी को दरगह मिलै सजाए
1: संत का दुखी सदा सहकाइयै
0: संत का दुखी ना मरे ना जिवाइयै
1: संत के दुखी की पूजै न आसा
0: संत का दुखी उठ चले निराशा
1: संत के दुख न दृष्टै कोई
0: जैसा भावे तैसा कोई होए
1: पया कीर्तन मिटै कोई
0: नानक जाने सच्चा सोए
1: सब कर तिसकी ओ करने हार
0: सदा सदा तिस को नमस्कार
1: रबी उसत करहो दिन रात
0: तिसे त्याहो सास ग्रास
1: सब कछ वरतै तिसका किया
0: जैसा करे तैसा को थिया
1: अपना खेला करने हार
0: दूसर कौन कहे विचार
1: जिसनो कृपा करे तिस आपन नाम दे
0: वड पागी नानक जन से श्लोक
1: तजो सियान पुसुर जन हो सिमरो हर हर राय
0: एक आस हर मन रखो ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ
0: ਨਿਵਨ ਪਉ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੇ
0: ਪਉ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਮਾਨੁਕ ਕੈ ਕਿਸ਼ਨਾ ਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਘਨ ਲਾਗੈ ਕੋਏ
1: ਉਸਤ ਮਨ ਮੈਂ ਕਰਨ ਨਿਰੰਕਾਰ
0: ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਬੇਗਠਾ ਪੁਰਕਾ ਰੰਗ
0: ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਮਿਟੈ ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਣੈ
0: ਤੇ ਤੁਤ ਕੀਓ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੇ ਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਬੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਤ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਬੁਝਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਖਮ ਸੋਈ ਅਸਥੂਲ
1: ਮੈਂ ਕਿਸ਼ਚਨ ਮੈਂ ਨਹਿ ਕਿਸ਼ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨਕ ਜੁਗਤ ਰਚ ਥਾ ਬਿਉਥਾ
1: ਅਵਨਾਸੀ ਨਾਹੀ ਕਿਸ਼ ਖੰਡ
0: ਧਾਰਨ ਧਾਰ ਰਿਹਾ ਬ੍ਰਹਿਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ
0: ਸਗਲ ਸੰਸਾਰ ਉਦਰੈ ਤਿਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਬਟ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਤਾਪ ਸਹਿ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੇ ਹਾਰ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤੇ ਸਮਾਹੀ ਸਮਾਏ
0: ਸੁਖ ਨਿਧਾਨ ਉਹਨੂੰ ਬਣੇ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸਦੇ ਵਿਰਥਾ ਕੋਈ ਨਾ ਹੈ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਸਭ ਕੁਛ ਤਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸ ਤਿਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਬ੍ਰਹਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਹਰਗੁਣ ਗਾਇ ਅਮ੍ਰਿਤ ਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਾਰੇਕ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀਂ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਤਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਤੀਮਿਤ ਨਾਹੀਂ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਕਿਨ ਮਾਹੇ
0: ਪੂਰ ਰਹੋ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗ ਉਧਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਲਤਾ ਕੀ ਗਤ ਹੋਏ
1: ਆਪ ਸਤ ਕੀ ਅਸਭ ਸਤ
0: ਆਪੇ ਜਾਣੇ ਆਪਣੇ ਮਿਤਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਹਿ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟ ਨਹਾਰ
0: ਜਗ ਕੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਤ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ सब होई
0: नानक सत सत प्रभ सोए
1: सत स्वरूप हृदय जन मानिया
0: नानक रावण तिन मूल पछाने
1: जाके हृदय विश्वास प्रभ आया
0: तत के अंत समान प्रगटाया
1: भय ते निरपो होए बसाना
0: जिसते उपजे ते समाहे समाना
1: बस माही ले बस कढाई
0: ताको भिन्न न कहना जाई
1: पूजे पूज नहार विवेक
0: नारायण मिले नानक एक
1: ठाकुर का सेवक आज्ञाकारी
0: ठाकुर का सेवक सदा पुजारी
1: ठाकुर के सेवक कै मन प्रतीत
0: ठाकुर के सेवक की निर्मल रीत
1: ठाकुर को सेवक जाने संग
0: का सेवक नाम का रंग
1: सेवक को प्रभ पालन हारा
0: सेवक की रख निरंकारा
1: सो सेवक जिस दया प्रभ धारै
0: नानक सो सेवक सास सास समार
1: अपने जान का पर्दा ढाकै
0: अपने सेवक की सर पर रख
1: अपने दास को देव डाई
0: अपने सेवक को नाम जपाई
1: अपने सेवक की आप पत रखै
0: ताकि कदमित कोई न लख
1: रब के सेवक को कोऊ न पहुँचै
0: रब के सेवक ऊंचते ऊंचे
1: जो प्रभ अपनी सेवा लाया
0: नानक सो सेवक दया दिस प्रगटाया
1: नीकी कीरी मह कर रखै
0: भस्म करै लस कर कोट लख
1: जिसका शासन काटते आप
0: ताको राखत दे कर हाथ
1: मानस जतन करत बहु भांत
0: जिसके कर्तव्य वृथे जात
1: मारे न रखै अवर न कोई
0: सर्व जिया का रखा सोए
1: काहे सोच कर हेरे प्राणी
0: जप नानक प्रभ लख बडाणी
1: बारंबार बार प्रभ जपी है
0: नियम रते मन तन तरपी है
1: नाम रत्न जन गुरमुख पाया
0: जिसके शेवर न हिंद दृष्टाया
1: नाम धन नामो रूप रंग
0: नामो सुखर नाम का संग
1: नाम रस जो जन तृप्ताने
0: मन तन नाम में नाम समाने
1: मूर्त बैठ सोभत नाम
0: रहो नानक जन कै सद काम
1: बोलो जस जेवा दिन रात
0: रब अपने जन कीनी दात
1: करे भक्त आत्म कह चाय
0: रब अपने से रहे समाये
1: जो हो वाह हो वत सो जाने
0: रब अपने का हुक्म पछाने
1: इसकी महिमा कौन बखानो
0: इसका गुण क्या एक न जानो
1: आठ पैर प्रभ से हजूरे
0: रहो नानक से जन पूरे
1: मर मेरे तिन की ओट ले
0: मन तन अपना तिन जन दे
1: जिन जने अपना प्रभु पछाता
0: सो जन सर्व थोक का दाता
1: किसकी शरण सर्व सुख पावे
0: इसके दर्श सब पाप मिटावे
1: अवर सियान पसगली छाट
0: जिस जन की तू सेवा लाग
1: आप न जान न हो भी तेरा
0: नानक तिस जन के पूजो सद पैरा
1: श्लोक सत पुरख जिन जानिया सतगुर तिस का नाम
0: जिसके संग सिख उदर है नानक हर गुण गावष्टपदी
1: सतगुर सेव की करे प्रतपाल
0: सेव को गुर सदा दयाल
1: सिख की गुर दुरमत मल हिरै
0: गुर बचनी हर नाम उचरै
1: सतगुर सिख के बंधन काटै
0: गुर का सिख वकार ते हटै
1: सतगुर सिख को नाम धन दे
0: गुर का सिख वड भागी है
1: सतगुर सिख का हलत पलत सवारै
0: नानक सतगुर सिख को जी नाल समारै
1: गुर के गृह सेवक जो रहै
0: गुर की आज्ञा मन में सहै
1: आप उसको कर कष्ट न जनावै
0: हर हर नाम हृदय सद ध्यावै
1: मन बेचै सतगुर के पास
0: सेवक के कार्य रास
1: सेवा करत होए निकामी
0: जिसको होत प्राप्त स्वामी
1: अपनी कृपा जिस आप करे
0: नानक सो सेवक गुर की मतले
1: जिस विश्वे गुर का मन माने
0: सो सेवक परमेश्वर की गत जाने
1: सो सतगुर जिस हृदय हरनाओ
0: अनक बार गुर को बल जाओ
1: सर्व निधान जी का दाता
0: आठ पहर पार ब्रह्म रंग राता
1: ब्रह्म जन जन में पार ब्रह्म
0: एक आप नहीं कछ भरम
1: सह सियान पलिया न जाइए
0: नानक ऐसा गुरवट भागी पाई है
1: सफल दर्शन देखत पुनीत
0: दर्शत चरण गत निर्मल रीत
1: भेट संग राम गुण रवे
0: पार ब्रह्म की दरगाह गवे
1: सुनकर वचन करन आगामी
0: मन संतोखा तंपति आने
1: पूरा गुर अखियो जा का मंत्र
0: अमृत दृष्टि पे कहे हुए संत
1: गुण बेअंत कीमत नहीं पाए
0: नानक जिस भावे तिस लए मिलाए
1: देवाए को सत अनेक
0: सतपुरख पूर्ण विवेक
1: काहू बोल न पहुंचत प्राणी
0: अगमा गोचर प्रभ निर्वाणी
1: मेरा हार निर्वैर सुखदाई
0: ताकि कीमत किने न पाई
1: अनक भक्त बंदन नित करहे
0: चरण कमल हृदय सिमरै
1: सत बलहारी सतपुरे अपने
0: नानक जिस प्रसादा सा प्रभ जपने
1: यो हर रस पावे जन कोई
0: अमृत पीवे अमर सोए
1: उस पुरख का नाही कदे विनाश
0: जाके मन पर टे गुणतास
1: आठ पैर हर का नाम ले
0: सच उपदेश वको दे
1: वो माया के संग न लेप
0: मन में रखे हर हर एक
1: अंधकार दीपक प्रगासे
0: नानक भरम बहु दुख ते नासे
1: सत माही ठांड वरताई
0: अनंत भया दुख नाठे भाई
1: जन्म मरण के मिटे अंदेसे
0: साधु के पूर्ण उपदेशे
1: भव चूका निर्भव होए बसै
0: सगल व्याध मन ते कह नसे
1: जिसका साधन कृपा धारी
0: सा संग जप नाम मुरारी
1: चित पाई चूके भ्रम गमन
0: सुन नानक हर हर दस सरवण
1: निर्गुण आप सरगुण भी होही
0: कला धार जिन सगली मोही
1: अपने चरित प्रभ आप नाए
0: अपनी कीमत आपे पाए
1: हर बिन दूजा नाही कोई
0: सर्व निरंतर एको सोए
1: ओत पोत रविया रूप रंग
0: भय प्रकाश साधक संग
1: रच रचना अपनी कल धारी
0: अनक बार नानक बलहारी
1: श्लोक साथ न चल बिन भजन बिखिया सगली शार
0: हर हर नाम कमावन नानके हो तन सार अष्टपदी
1: संत जना मिल करो विचार
0: एक सिमर नाम आधार
1: अब रूपा समीत पसारो
0: चरण कमल रिद में उतार
1: कर्म काम सो प्रभ समर्थ
0: दृढ़ कर गहो नाम हर वत
1: एह धन संचो हो भगवंत
0: संत जना का निर्मल मंत
1: एक आस रखो मन माही
0: सर्व रोग नानक मिट जाहि
1: जिस धन को चार कुंट उठता वही
0: सो तन हर से बाते पावे
1: जिस सुख को नित बांचे मीत
0: सो सुख साधु संग प्रीत
1: जिस शोभा को करहे भली करनी
0: सासो बापर हर की सरनी
1: अनको पावी रोग न जाए
0: रोग मिटे हर अवखद लाए
1: सर्व निधान ਜਾਣੈ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਬੋਧੋ ਹਰ ਕਹਿ ਨਾਈ
0: ਸਤਾਪ ਤੇ ਆ ਬੈਠਾਏ
1: ਤਾਂ ਕੋ ਬਿਘਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਏ
1: ਕਲ ਤਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਭਉ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ
1: ਇਤ ਕਰ ਜਾਏ ਵਸੈ ਅਬਿਨਾਸੀ
0: ਨਾਨਕ ਘਾਟੀ ਜਮ ਫਾਸੀ
1: ਮਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ

0: ਚਿੰਤ ਬਸੈ ਸੁਖਨਾਲ
1: ਛਾੜ
0: ਸਿਆਨਕ ਸਗਲੀ ਮਨਾ
1: ਸਾਧ ਸੰਗ ਭਾਵ ਸਸਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਸਬਦਰ ਗੈ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਨਾਨਕ ਜਾਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹ
1: ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰੇ ਪ੍ਰਵਿਆਪ
0: ਅੰਤ ਵਿਸਾਰ ਏਕ ਤੇ ਭਏ
1: ਏਕ ਅਰਾਧ ਪ੍ਰਾਸ਼ਟ ਗਏ
0: ਮੰਤਨ ਅੰਤਰ ਏਕ ਪ੍ਰਭਰਾਤਾ
1: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
0: ਫਿਰਤ ਫਿਰਤ ਪ੍ਰਭਿਆਇਆ ਤੋ ਸ਼ਰਨਾਈ
1: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ
1: ਕਿਰਪਾ ਦੇਵ ਹਰਨਾਮ
0: ਸਾਧ ਜਨਾ ਕੀ ਮੰਗੋ ਧੂਰ
1: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਵੋ
1: ਸਾਧ ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ
1: ਕਰੋ ਪ੍ਰਭ ਕੀ ਨਿਤ ਨੀਤ
0: ਏਕੋ ਏਕੋ ਆਧਾਰ
1: ਨਾਨਕ ਮੰਗੈ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਰਸ ਪਾਵੈ ਬਿਰਲਾ ਕੋਏ
0: ਦਿਨ ਚਾਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੁਭਰ ਭਰੇ ਪ੍ਰੇਮ ਰਸ ਰੰਗ
1: ਚਾਓ ਸਾਧਕ ਸੰਗ
0: ਹਰੇ ਸਰਨ ਆਨ ਸਤਿਆਗ
1: ਅੰਤਰ ਪ੍ਰਕਾਸ਼ ਅੰਦਰ ਨਿਵਲਾਗ
0: ਬੜ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਵਰ ਤੇ ਸੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਿਗੁਰ ਦੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਦਯਾਲ
1: ਸੇਵਕ ਕੀ ਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨ ਮਰਨ ਦੁਖ ਭ੍ਰਮ ਗਿਆ
0: ਜਿਛ ਪੁੰਨੀ ਸਰਦਾ ਸਾ ਪੂਰੀ
1: ਗਵ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾ ਤਿਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰਿਆ ਜੇ ਘਾਲ ਨਾ ਭਾਨੈ
1: ਸੋ ਕਿਉਂ ਬਿਸਰੇ ਜੇ ਕੀਆ ਜਾਣੈ
0: ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦੀਆ
1: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
0: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰੱਖੈ
1: ਗੁਰਪ੍ਰਸਾਦ ਕੋ ਬਿਰਲਾ ਲੱਖ ਹੈ
0: ਸੋ ਕਿਉਂ ਬਿਸਰਿਆ ਜੇ ਵਿਖ ਤੇ ਕੱਢ ਹੈ
1: ਜਨੋ ਜਨਮ ਕਾ ਟੂਟਾ ਗੰਢ ਹੈ
0: ਗੁਰਪੂਰੈ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆਨ ਤਿਆਗ ਜਪੋ ਹਰਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਭਰਿਆ ਨਾਮ ਜਪਾਵੋ
0: ਭਗਤ ਭਾਈ ਤਰੀਐ ਸੰਸਾਰ
1: ਭਗਤੀ ਤਨ ਖੁਸ਼ੀ ਸਾਰ
0: ਸਰਬ ਕਲਿਆਣ ਸੂਪ ਨਿਧ ਨਾਮ
1: ਮੂਢਤ ਜਾਤ ਪਾਏ ਵਿਸਰਾਮ
0: ਸਗਲ ਦੂਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣ ਪਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ
1: ਮੰਤਰ ਅੰਤਰ ਇਹੀ ਸਵਾਓ
0: ਨੇਤਰੋਂ ਵੇਖ ਦਰ ਸੁਖ ਹੋਏ
1: ਮਨ ਬਿਕਸੈ ਸਾਧ ਚਰਨ ਧੋਏ
0: ਭਗਤ ਜਨਾ ਕੈ ਮਨ ਤਨ ਰੰਗ
1: ਬਿਰਲਾ ਕੋ ਪਾਵੇ ਸੰਗ
0: ਏਕ ਬਸਦੀ ਜੈ ਕਰਮਯਾ
1: ਪ੍ਰਸਾਦ ਨਾਮ ਜਪ ਲਿਆ
0: ਤਾਂ ਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ੰਦ ਦੀਨ ਦਯਾਲ
1: ਭਗਤ ਬਿਸ਼ਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ
1: ਭਗਤ ਭਾਏ ਲਾਵੇ ਮਨ ਹੀਤ
0: ਹਮ ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਵੈਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਗੋ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋਭਾ ਧਨਵੰਤ
1: ਹਿਰਦੈ ਵਸੈ ਪੂਰਨ ਗੁਰਮੰਤ
0: ਸਾਧ ਸੰਤ ਪ੍ਰਭ ਦੇਹੋ ਨਿਵਾਸ
1: ਸਰਬ ਸੁਖ

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸ਼ਟੇ ਤਾ
0: ਆਪਨ ਤਬ ਕਹਤੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਤ,
0: ਵੈਰ ਵਿਰੋਧ ਕੇ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ,
0: ਹਰਕ ਸੋ ਕੋ ਕਿਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ,
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਸੰਬੰਧ ਮੁਗਤ ਕਹੋ ਕਿਸ ਕਹੋ ਗਨੀ,
1: ਜਬ ਇਕ ਹੀ ਹਰ ਅਗਮ ਅਪਾਰ,
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਜਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੇ ਹਾਰ,
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਜਬ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਜਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰਜਾ,
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜੈ ਬਿਨ ਮੈਲ ਕਹੋ ਕਿਆ ਧੋਤਾ,
1: ਜੈ ਨਿਰੰਜਨ ਨਿਰੰਕਾਰ ਨਿਰਵਾਨ,
0: ਜੈ ਕੌਣ ਕਮਾਨ ਕੌਣ ਅਭਿਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ,
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸਮਾਰ,
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ,
1: ਜੈ ਸਰਵ ਕਲਾ ਆਪੇ ਪ੍ਰਵੀਨ,
0: ਜੈ ਵੇਦਕ ਦੇਵ ਕਹਾਂ ਕਉ ਚੀਨ,
1: ਜਬ ਆਪਨ ਆਪ ਆਪ ਉਰਧਾਰੈ,
0: ਸ਼ਗਨ ਅਪਸ਼ਗਨ ਕਹਾਂ ਵਿਚਾਰੈ,
1: ਜੈ ਆਪਨ ਊਚ ਆਪਨ ਆਪ ਨੇਰਾ,
0: ਜੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹੋ ਆਪ,
1: ਜੈ ਛਲ ਅਸ਼ੇਦ ਅਭੇਦ ਸਮਾਇਆ,
0: ਮੁਹਾਂ ਕਿਸੈ ਪਿਆਪਤ ਮਾਇਆ,
1: ਆਪਸ ਕੋ ਆਪੇ ਆਦੇਸ਼,
0: ਗੁਣ ਕਾ ਨਾ ਹੀ ਪ੍ਰਵੇਸ਼,
1: ਜੈ ਏਕ ਏਕ ਏਕ ਭਗਵੰਤਾ,
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਨ ਆਪ ਆਪ ਪਤਿਆਰਾ,
0: ਜੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪਸ ਕੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਜਗਨ ਮੈਂ ਕੀ ਨੋ ਵਿਸਥਾਰ,
1: ਆਪ ਪੁਨ ਤਹਿ ਭਈ ਕਹਾਵਤ,
0: ਓ ਨਰਕ ਕੋ ਸੁਰਗ ਵਿਸ਼ਾਵਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਸੁਖ ਮਾਨ ਅਪਮਾਨ,
0: ਅਨਕ ਪ੍ਰਕਾਰ ਕੀ ਓ ਵਿਖਿਆ।

0: ਆਪਣ ਖੇਲ ਆਪ ਕਰ ਦੇਖੈ
1: ਖੇਲ ਸੰਕੋਚੈ ਤੋ ਨਾਨਕ ਏਕ
0: ਜੈ ਅਵਗਤ ਭਗਤ ਹੈ ਆਪ
1: ਜੈ ਪਸਰੈ ਪਸਾਰ ਸੰਤ ਪ੍ਰਤਾਪ
0: ਤੂੰ ਪਾਖਾ ਆਪੇ ਧਨੀ
1: ਉਨਕੀ ਸੋਭਾ ਉਨਹੋ ਬਨੀ
0: ਆਪੇ ਕੌਤਕ ਕਰੈ ਅਨੰਦ ਜੋਜ
1: ਆਪੇ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤਿਸ ਆਪਣ ਨਾਏ ਲਾਵੈ
1: ਜਿਸ ਭਾਵੈ ਤਿਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾਹ ਅਗੰਤ ਅਤੁਲੈ
1: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
0: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
1: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
0: ਆਪ ਕਥੈ ਆਪ ਸੁਣਨੈ ਹਾਰ
1: ਆਪੇ ਏਕ ਆਪ ਵਿਸਥਾਰ
0: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
1: ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਭਿੰਨ ਨਹੀਂ ਕਿਛ ਹੋਏ
1: ਆਪਣ ਸੂਤ ਸਭ ਜਗਤ ਪਰੋਏ
0: ਜਾਂ ਕੋ ਪ੍ਰਾਪਤੀ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਈ ਨ ਮਾਰੈ
1: ਸੋ ਮੂਹ ਆਜ ਸਮਨੋ ਬਿਸਾਰੈ
0: ਇਸ ਤਜ ਅਵਰ ਕਹਾਂ ਕੋ ਜਾਏ
1: ਸਭ ਸਿਰ ਏਕ ਨਿਰੰਜਨ ਰਾਏ
0: ਏਕੀ ਜੁਗਤ ਜਾਂ ਕੈ ਸਭ ਹਾਥ
1: ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਧਾਨ ਬੇਅੰਤ ਅਪਾਰ
1: ਨਾਨਕ ਦਾਸ ਸਦਾ ਬਲਹਾਰ
0: ਪੂਰਨ ਪੂਰ ਰਹੇ ਦਿਆਲ
1: ਸਭ ਉਪਰ ਹੋਵਤ ਕਿਰਪਾ
0: ਆਪਣੇ ਕਰਤਵ ਜਾਣੈ ਆਪ
1: ਅੰਤਰ ਜਾਮੀ ਰਹੋ ਬਿਆ
0: ਪ੍ਰਤ ਪਾਲੈ ਜੀ ਅਨੁਭਵ ਭਾਂਤ
1: ਜੋ ਜੋ ਰਚਿਓ ਸੋ ਤਿਸੈ ਧਿਆਤ
0: ਜਿਸ ਭਾਵੈ ਤਿਸ ਲਏ ਮਿਲਾਏ
1: ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮੰਨਿਆ
1: ਕਰਨ ਹਾਰ ਨਾਨਕ ਇਕ ਜਾਣੇ
0: ਜਨ ਲਾਗਾ ਹਰ ਇਕ ਨਾਈ
1: ਜਿਸ ਕੀ ਆਸ ਨ ਬਰਥੀ ਜਾਏ
0: ਸੇਵਕ ਕੋ ਸੇਵਾ ਬਨ ਆਈ
1: ਹੁਕਮ ਬੂਝ ਪਰਮ ਪਦ ਪਾਈ
0: ਇਸੇ ਉਪਰ ਨਹੀਂ ਵਿਚਾਰ
1: ਜਾਕੇ ਮਨ ਬਸਿਆ ਨਿਰੰਕਾਰ
0: ਬੰਧਨ ਤੋਂ ਭਏ ਨਿਰਵੈਰ
1: ਹਰ ਦਿਨ ਪੂਜਾ ਗੁਰ ਕੇ ਪੈਰ
0: ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੇਖਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਣ ਤਰਨ ਕਾ ਇਹ ਸਵਾਵ
0: ਆਠ ਪੈਰ ਪ੍ਰਭ ਦੇਖੋ ਹਨੇਰਾ
1: ਮਟਿਆ ਗਿਆਨ ਬਿਨ ਸਹਿ ਅੰਧੇਰਾ
0: ਸੋ ਉਪਦੇਸ਼ ਹਿਰਦੈ ਵਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਹਲਤ ਪਲਤ ਤੋਂ ਲਿਹੋ ਸਵਾਰ
1: ਰਾਮ ਨਾਮ ਅੰਤਰ ਉਰਧਾਰ
0: ਪੂਰੇ ਗੁਰ ਕੀ ਪੂਰੀ ਦੇਖਿਆ
1: ਜਿਸ ਮਨ ਬਸੈ ਤੇ ਸਾਚ ਪਰੀਖਿਆ
0: ਮਨ ਤਰ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪਾਉ ਜਾਏ
0: ਸਚ ਵਾਪਾਰ ਕਰੋ ਵਾਪਾਰੀ
1: ਦਰਗਹਿ ਨਿਧੈ ਖੇਪ ਤੁਮਾਰੀ
0: ਏਕਾ ਟੇਕ ਰਖੋ ਮਨ ਮਾਹੇ
1: ਨਾਨਕ ਬਹੁਰ ਨ ਆਵੇ ਜਾਹੇ
0: ਜਿਸ ਤੇ ਦੂਰ ਕਹਾਂ ਕੋ ਜਾਏ
1: ਉਭਰੇ ਰਾਖਣ ਹਾਰ ਤੇ ਆਏ
0: ਨਿਰ ਭਉ ਜਪੈ ਸਕਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੈ ਹੰਕਾਰ
1: ਤਿਸ ਜਨ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾੜਾ ਗੁਰਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾਂ ਕੀ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪ੍ਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੈ ਸੁਹੋਤ ਨਿਹਾਲ
1: ਤਾਕੇ ਨਿਕਟਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ
1: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
0: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
1: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਬੀਠਾ
1: ਨਾ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਘਟ ਮਾਹੇ
1: ਅਨਕ ਰੰਗ ਨਾ ਦ੍ਰਿਸ਼ਟਾ ਹੈ
0: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
1: ਇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਦ ਤਹਿਨਾਦ
1: ਕਹਿ ਨਾ ਜਾਈਏ ਚਰਚ ਵਿਸਮਾਦ
0: ਤਿੰਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਤੇ ਦਰ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਘਟ ਘਟ ਵਿਆਪ ਰਿਹਾ ਭਗਵੰਤ
0: ਧਰਮ ਮਾਹੀ ਆਕਾਸ਼ ਪਿਆਲ
1: ਸਰਬ ਲੋਕ ਪੂਰਨ ਪ੍ਰਤਪਾਲ
0: ਮਨ ਤਿੰਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਦਾ ਸੰਤਰ ਮਾਹੀ
1: ਚਾਰ ਕੁੰਟ ਦਾ ਦਿਸੈ ਸਮਾਹੀ
0: ਇਸ ਤੇ ਭਿੰਨ ਨਹੀ ਕੋ ਠਾਉਂ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪੁਰਾਣ ਸਿਮਰਤ ਮੈਂ ਦੇਖ
1: ਸਸਿਆ ਸੂਰ ਨ ਖਤਰੇ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ
1: ਆਪ ਡੋਲ ਨਾ ਕਬ ਹੂੰ ਡੋਲੈ
0: ਸਰਬ ਕਲਾਕਰ ਖੇਲੈ ਖੇਲ
1: ਬੋਲ ਨਾ ਪਾਈਐ ਗੁਣੈ ਅਮੋਲ
0: ਸਰਬ ਜੋਤ ਮੈਂ ਜਾਂ ਕੀ ਜੋਤ
1: ਧਾਰ ਰਹਿਓ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਵੇਖਣ ਸਭ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਪੀਓ ਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਜਿਸ ਪ੍ਰਭ ਤੇ ਸਗਲੀ ਉਤਪਤ
0: ਜਿਸ ਭਾਵੈ ਤਾਂ ਕਰੇ ਵਿਸਾਰ
1: ਜਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਤਿਸ ਲਏ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣੇ ਆਪੇ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਜਾਨ ਖੇਲ ਬਨਾਇਆ
1: ਆਗਿਆਕਾਰੀ ਕਿੰਨੀ ਮਾਇਆ
0: ਸਭ ਕੈ ਮਤ ਅਲਿਪਤ ਹੋ ਰਹਿ
1: ਜੋ ਕਿਛ ਕਹਿਣਾ ਸੋ ਆਪੇ ਕਹੈ
0: ਆਗਿਆ ਆਵੈ ਆਗਿਆ ਜਾਏ
1: ਨਾਨਕ ਜਾਪਾ ਵੈ ਤਾਂ ਲਏ ਸਮਾਏ
0: ਇਸੇ ਹੋਈ ਸੁਨਾ ਹੀ ਬੁਰਾ
1: ਉਰੇ ਕਹੋ ਕਿਨੈ ਕਛ ਕਰਾ
0: ਆਪ ਭਲਾ ਕਰਤੂਤ ਆਤਮੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ
1: ਪੋਤ ਪੋਤੇ ਆਪਨ ਸੰਗ ਰਾਚ
0: ਕੀ ਗਰਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਜੀ ਪਾਏ
0: ਇਸ ਕਾ ਕੀ ਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਨ
0: ਜੋ ਜਾਣੈ ਤੇ ਸਦਾ ਸੁਖ ਹੋਏ
1: ਆਪ ਮਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤ ਸਤਵੰਤ
1: ਜੀਵਨ ਮੁਕਤ ਜਿਸ ਹਿਰਦਾ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੇ ਸੰਗਤ ਆਵੈ ਨਾਮ
0: ਆਪ ਮੁਕਤ ਮੁਕਤ ਕਰੈ ਸੰਸਾਰ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ, ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਆਉਂਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਆਉਂਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਆਉਂਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਆਉਂਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ। ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ। ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲਾਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ। ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਲੈਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ। ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਮਸਤੰ ਅਮਜਬੇ ਨਮਸਤਸਤ ਅਜਬੇ। ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ। ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ, ਰਸਤੇ ਚ ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਵਿੱਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਵਿੱਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਵਿੱਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਵਿੱਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚਲੀਨ ਹੋ ਜਾਂਦਾ, ਗੁਸਤਾਖੀ ਮਾਫ਼ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ, ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੂਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਾਇਓ, ਕਿਸੇ ਦੇ ਬੰਦ ਕੱਢ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ, ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਯਾ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਯਾ ਜਮਹੂਰੀਅਤ ਦਾ ਤਮਾਸ਼ਾ ਹੋਵੇ, ਯਾ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦੋ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ। ਮੌਸੋ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ। ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਰਹੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਕਸ਼ਮ ਮਜ਼ਮੂਨ ਹੈ, ਅਤਿ ਸੂਕਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੌਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ ਹੈ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਹੈ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤੇ ਇੱਥੇ ਰਹਿ ਜਾਏ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਕਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਕਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਕਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਕਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੇ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਕਸ਼ਮ ਸਰੀਰ ਨੇ ਅਸਥੂਲ ਸਰੀਰ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਕਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਵਿੱਚ ਸੂਕਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਕਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਕਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇੱਡੇ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਕਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਕਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਕਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਛੱਡ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ, ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਫਿਰ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ। ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲੇ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤੇ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ। ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, उस महाशक्ति का ना ही तो परमात्मा और की है। मनुख परमात्मा होना चाहता है, होना चाहता है। परमात्मा होने की सौगात परमात्मा ने हर मनुख नूं दित्ती है, हर एक नूं दित्ती है। किस तरह परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नूं वेखण दी तौफीक नहीं पर वेखदा है। परमात्मा सुणदा है, पेखत सुनत सदा है संगे, मैं मूर्ख जाणिया दूरी है। सदा वेखदा पै, सब नूं वेखदा पै, सब नूं सुणदा पै, सदा सुणदा पै। ठाकर हमरा सद बोलंता, सदा बोलदा पै और उहदा बोल सारी दुनिया विच गूंज रिहा है। अनाहद ना मनुख भी सुणदा है, वेखदा है, मनुख भी समझदा है, पर सीमित है। मनुख भी जानदा है पर सीमित है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है, और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वासे जफर कहता है, बनाया ऐ जफर खालिक ने कब, इंसान से बढ़कर मलिक को, देव को, जिन को, परी को, ऊरे गिलमा को। मनुख तो वध परमात्मा ने किसे नो नहीं बनाया, क्योंकि मनुख का ही भविष्य है परमात्मा होना। पशुआं का भविष्य अजय मनुख होना है, बनस्पति का भविष्य अजय पशु होना है, पत्थरां का भविष्य अजय बनस्पति होना है। केवल मनुख का भविष्य है परमात्मा होना। फरवरी का महीना पिछलिया, इस साल दे जो लंघे, मैं कानपुर दे सी, सज्जन मित्र नाल सन। अमृत वेले मैं नितनेम पिया करा ते फोन आई दिल्ली तो। मैं खैर होवे सही है, अमृत वेले 4:30 बजे कि कौन फोन करता। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहा जानना, भविष्य वक्ता, भविष्य जानना। कहन लग्या कि फिर हुण तुसी आ रहे हो ना दिल्ली, की बाई संत बाबा अतर सिंह जी दी बरसी ते मैं पहुंचना सी, तुसी आ रहे हो, असी पोस्टर पढ़े ने, असी थोड़े कोल आवांगे अपना भविष्य जानने वास्ते। मैं कहा उदो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पुछ लो। कहिंदे हुणे ही दस दोगे, फोन ते दस दोगे? मैं कहा हुणे ही दस दें। तो मेरा भविष्य की है? मैं कहा केवल तेरा ही नहीं, तेरे सारे परिवार का, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया परेशानियां नहीं जानगी, बड़ी धन संपदा मिल गई, रहन ऊंचा महल मकान मिल गया बेचैनी नहीं जाएगी, बड़ा बैंक बैलेंस हो गया, नोटां दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटणगे जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा कि होया तू चोटी दा धनवान होवे, दुख भी बनिया रहेगा, चिंता भी बनी रहेगी कि होया तू दार्शनिक ते फिलोसफर होवे, दुख भी बनिया रहेगा, कलेश भी बनिया रहेगा कि होया तू बहुत वड्डा शक्तिशाली राजनैतिक हो जाए, धनवान हो जाए, कि होया तेरा महल उच्चा हो गया, मकान बहुत वड्डा हो गया। दिल दी व्याकुलता नहीं जाएगी, ये सब कुछ उस दिन मिटेगा जिस दिन तो परमात्मा हो जाएगा। हर जन ऐसा चाहिए जैसा हरि ही होए, ਭਗਤ ਕਬੀਰ ਐਲਾਨੀਆ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ, ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ, ਬਿਗਰੇ ਹੋ ਕਬੀਰਾ ਰਾਮ ਦੁਹਾਈ ਸਾਚ ਭਇਓ ਅਨ ਕਥੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ ਔਰ ਮੁਖੀ ਸੱਜਣਾਂ ਦਾ। ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
0: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib.

ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨ ਚਤਰ ਚੱਕਰ ਜਾਨ ਚਤਰ ਚੱਕਰ ਵਰਤੇ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ।

ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰ ਅਨਾਦੰਗ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਵਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਲੇ।

ਆ ਕਰਮ ਆ ਭਰਮ ਆ ਗੰਜੇ ਆ ਲੇਖੇ ਪੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਆ ਗੰਜੁਲ ਆ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤਲ ਸਵਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੇਭੂਤੇ ਸਦਾ ਸਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮੁਲ ਕੋ ਨਿੰਦਾ।

ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਦਕ ਸੰਤ ਸਮੂਹ ਨੇਕਮਤੀ ਕੇ ਸਾਰ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਅਤ ਪ੍ਰਾਨ ਪਤੀ ਕੇ

ਆਵੇ ਸੱਚੀ ਬਾਣੀ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੇ ਰਵਾਣੀ, ਕਹਿ ਨਾਨ ਸਤਿਗੁਰ ਬਾਝੋ ਹੋਰ ਕੱਚੀ ਬਾਣੀ।

ਵੇਖਿਆ ਗੁਰਮੁਖ ਸਭ ਜਹਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਿਵ ਲਾਏ, ਕਹੇ ਨਾਨਕ ਆਪ ਕਰਤਾ ਪਿਓ ਕੁੰਭ ਜਹਾਏ, ਸਿਮਰਤ ਸਾਸਤ

ਤੇ ਆਵਨ ਕਾ ਸਦਕਾ ਸਰਬ ਸੁਖ ਹੋਇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਛਿਆ ਰਿਆਇਤ ਦੇਗ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਦਾ ਦਾਨ ਪਿਆਰੇ ਪੰਥ ਖਾਲਸਾ ਜੀ ਅਨ ਬਖਸ਼ੋ ਜੀ ਨਿਮਾਣਿਓ ਕੇ ਮਾਣ ਨੇ ਤਾਣਿਓ ਕੇ ਤਾਣ ਨੇ ਉੱਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ

ਆਪ ਜੀਆਂ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ, ਅੰਮ੍ਰਿਤ ਗੁਰਬਾਣੀ ਦਾ ਨਿਤਨੇਮ ਕਰਦਿਆਂ, ਸਿਮਰਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਜੀ। ਸਤਿਗੁਰੂ ਜੀ, ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ। ਸਤਿਗੁਰੂ ਜੀ, ਬੀਬੀ ਪਰਮਜੀਤ ਕੌਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ, ਕਿਰਪਾ ਕਰਨੇ, ਗੁਰਮਤ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ।

ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਕਿਰਪਾ ਕੀਤੀ ਹੈ ਸਾਡੇ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤ ਨਿਯਮ ਬਖਸ਼ਿਸ਼ ਕੀਤਾ ਹੈ। ਹੁਣ ਸੰਗਤ ਜੀ ਆਪਾਂ ਸਿਮਰਨ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਪੌੜੀ ਨਾਨਕ ਜੀ ਉਪਾਇ ਇੱਕ ਲਿਖਣਾ ਵਾ ਧਰਮ ਵਾਲਿਆ ਉੱਥੇ ਸੱਚੇ ਸੱਚ ਨੇ ਬੜਾਚਣ ਵਾ ਘੱਟੇ ਜਮਾ ਲਿਆ ਥਾ ਪਾਣੀ ਕੂੜਿਆ ਮੂੰਹ ਕਾਲੇ ਦੁਰਕ ਚਾਲਿਆ ਤੇਰੇ ਨਾਇਰ ਤੇ ਸਜਣ ਗਾਰ ਕਿਸੇ

0: ਗਿਆਨ ਗਲੀ ਧੁੰਦੀ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖਵਾ
1: ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਉ ਬੋਤੇ ਜਨਮ ਭਰਮਤ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋਨੇ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲੇ ਸਿਰ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਕਾਰਨ ਪੂਰੇ ਤਾਲ ਆ ਪਿਛੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾ ਜਾਂ ਕਾ ਕੀਆ ਸਕਲ ਜਹਾਨ।

ਟਾਟੂ ਮਧਾਣੀਆਂ ਨਗਾ ਪੰਖੀ ਪਾਉਂਦਿਆਂ ਲੈ ਨਸਾ ਸੂਏ ਚੜ ਪਹੀਏ ਜੰਤ ਨਾਨਕ ਪਾਉਂਦਿਆਂ ਗਣਤਨਾਂਤ ਬੰਧਨ ਬੰਨ ਪਾਏ ਸੋਏ ਪੈ ਕਿਰਤਨ ਤੇ ਸਾਭ ਕੋਏ ਨੱਚ ਨੱਚ ਹੱਸੇ ਚਲੇ ਸਿਰ ਉੱਡਣਾ ਜਾਈ ਸਿੱਧ ਨਾ ਹੋਏ ਨੱਚਣ ਕੁਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ।

ਪੌੜੀ ਬਿਨੁ ਸਤਿਗੁਰੂ ਕਿਨ ਨ ਪਾਇਆ, ਬਿਨੁ ਸਤਿਗੁਰੂ ਕਿਨ ਨ ਪਾਇਆ। ਸਤਿਗੁਰ ਬਚਾ ਪਰਖਨ ਕਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲਿਆ ਸਦ ਅੰਤ ਹੈ ਜਿਨੂੰ ਇੱਛੇ ਮੋਹ ਚੁਕਾਇਆ। ਉਤਮ ਇਹ ਵਿਚਾਰ ਹੈ ਜਿਨੀ ਸੱਚੇ ਸਿਉਂ ਚਿਤਲਾ।

ਅਲਮਲ ਖਾਈ ਸ੍ਰੀ ਸ਼ਾਹੀ ਪਾਈ ਮੂਰਖਨ ਦੇ ਪਤ ਗਵਾਈ ਵਿਣ ਨਾ ਵੇ ਕਿਸ ਥਾਈ ਨਾ ਪਾਈ ਰਹੇ ਬਾਣੀ ਮਣੀ ਮਸਾਣੀ ਅੰਧ ਨਾ ਜਾਣੀ ਫਿਰ ਪਛਤਾਣੀ ਸਤਿਗੁਰ ਭੇਟੇ ਸੁਸਕ ਪਾਏ ਹਰ ਕਾ ਨਾ ਮਨ ਵਸਾਏ ਨਾਨਕ।

ਨੇ ਧੁਰ ਕਰਮ ਚਨਾ ਕੋ ਤਦਪਾ ਤਤਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਦ ਵੇਖੀ ਜਗਤੋ ਪਾਇਆ ਇਕ ਨਾ ਨੂੰ ਤੂੰ ਮੇਲੇ ਕਪ ਤੁਦ ਖੁਆਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਦਾ ਬੁਝਾਇਆ

ਪੌੜੀ ਪੜਿਆ ਹੋਵੇ ਗੁਨੇਗਾਰ ਤੋਂ ਵੀ ਸਾਧ ਨਾ ਮਾਰੀਏ ਜਿਹਾ ਘਾਲੇ ਘਾਲਣਾ ਤੇ ਵੇਖਣਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਤੇ ਮੀਆਂ ਵਿਚਾਰ ਅੱਗੇ ਵਿਚਾਰ।

ਨਾਮ ਕੈ ਸਤਮਰ ਸਵਾਮੀ ਸੱਚ ਮੈਂ ਅਸੇ ਸੱਚ ਰਹੇ ਸਭ ਕੁਛ ਸੱਚ ਮਵਿਰ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾ ਲੈ ਪ੍ਰਸਤ ਜਾਏ ਨਾਨਕ ਤੋ ਮੁਖੰਤਰ ਪਾਏ ਜੁਜ ਮੈਂ ਜੋਰ ਸ਼ਲੀ ਚੰਦਰਾਵਲ।

ਪੌੜੀ ਸਤਿਗੁਰੂ ਬਟਵਾਰਿਆ ਜਿਤ ਮਿਲੀਏ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਅਨੇ ਨੇਤਰ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਝ ਥਾਵਰ ਲੈ ਕੇ।

ਪੌੜੀ ਕਪੜ ਰੂਪ ਸਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੇਵਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੂਰ ਚੱਲੇ ਤੇ ਦਿਸ

0: ਜਿਤ ਮੁਖ ਸਦਾ ਸਲਾਈਏ ਭਗਨ ਤਿਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ।
1: ਪੌੜੀ ਸਭ ਕੋ ਕੇ ਆਪਣਾ ਜਿਸਨਾਈ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪੇ ਲਿਖਾ ਸੰਡੀਏ, ਜਾਂ ਰਹਿਣ ਨਾਏ ਅਇਤ ਜਗ ਤਾਂ ਕਾਇਤ ਗਰਭ ਹੰਡੀਏ, ਮੰਦਾ ਕਿਸਨਾ ਕੀਏ ਪਟਕ।

ਪੌੜੀ ਚੱਕਰ ਲਗੇ ਚੱਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਸਨੂ ਅਗਲੀ ਉਹ ਵਜ ਪੁਦਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂੰਹ ਮਪਾਉਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਸਕਈਏ ਸਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਨਾਨਕ ਹੁਕਮ ਨਾ ਚੱਲੇ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰੀਆ ਘਰ ਨੌ ਨਿਦਾਵੈ ਤਹੇ ਸਭ ਥਾਈ ਹੋਏ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਉਟਿਓ ਕੀ ਓੜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਾ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਮਹਾਰਾਜ ਸੱਚੇ

ਸ਼ਿਵ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਆ। ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ, ਬੱਚਿਆਂ ਨੂੰ ਗੁਰਸਿੱਖੀ ਨਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਆਪਣੇ ਦਰ ਕਰਦੇ ਨਾਲ ਜੋੜ ਕੇ ਰੱਖਣਾ। ਬੀਬੀ ਕੁਲਦੀਪ ਕੌਰ ਵਿਣਗ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ। ਤੰਦਰੁਸਤੀਆਂ ਚੜ੍ਹਦੀਆਂ ਕਲਾ ਆਪਣੇ ਦਰਬਾਰ ਦੀਆਂ ਹਾਜ਼ਰੀਆਂ ਸੇਵਾਵਾਂ ਬਖਸ਼ ਕੇ ਨਵਾਜਦੇ ਰਹਿਣਾ। ਸਤਿਗੁਰੂ ਜੀ ਸਭਨਾਂ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀ। ਅਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਕਰੀ ਭਾਗ ਸਾਲ ਸੋਚ ਪਵਿੱਤਰ, ਹੁਣ ਲਾਭ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਸ਼ਕੇ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ। ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰ

ਫਤਿਹ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਬੇਅੰਤ ਬੇਅੰਤ ਕਿਰਪਾ ਕਰਦਿਆਂ ਹੋਇਆ ਸਾਡੇ ਜੀਵਾਂ ਦੀ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਤੁਰ ਕੀ ਬਾਣੀ ਨਿਤਨੇਮ ਰੂਪ ਕੀਰਤਨ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ, ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਸਾਧ ਸੰਗਤ ਜੀ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਵਿੰਦਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪ ਜੀ ਨੂੰ ਸਰਵਣ ਕਰਵਾਉਣਗੇ। ਗੁਰੂ ਘਰ ਦੇ ਵਿੱਚ ਅੰਮ੍ਰਿਤ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ। ਤੰਤੀ ਸਾਜਾਂ ਨਾਲ ਕੀਰਤਨ ਗਤਕਾ ਸਿਖਾਇਆ ਜਾਂਦਾ। ਇਹਨਾਂ ਸੇਵਾਵਾਂ ਤੋਂ ਆਪ ਜੀ ਨੇ ਲਾਹਾ ਪ੍ਰਾਪਤ ਕਰਨਾ ਹੈ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਵਿੰਦਰ ਸਿੰਘ ਜੀ ਖਾਲਸਾ ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੇ ਲਾਹੇ ਪ੍ਰਾਪਤ ਕੀਤੇ ਨੇ। ਹੁਣ ਗੁਰੂ ਸੰਗਤ ਜੀ ਉਹ ਸਮਾਂ ਹੋਇਆ ਹੈ ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਜੋ ਨਿਤਾ ਪ੍ਰਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਨੇ ਜੋ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪ੍ਰਕਾਸ਼ਮਨ ਹੋ ਕਰਕੇ ਪਾਵਨ ਹੁਕਮਨਾਮਾ ਸਾਹਿਬ ਦੀ ਦਾਤ ਸਾਨੂੰ ਸਭਨਾਂ ਨੂੰ ਬਖਸ਼ ਕਰਕੇ ਸਤਿਗੁਰੂ ਜੀਆਂ ਨੇ ਕਿਰਤਾਰਥ ਕੀਤਾ ਹੈ। ਆਪ ਜੀਆਂ ਨੇ ਸਤਿਗੁਰਾਂ ਦਾ ਅੰਮ੍ਰਿਤ ਮੁਖਵਾਕ ਗੁਰੂ ਸਵਾਰਿਆਂ ਪਾਸੋਂ ਸ਼ਰਮਣ ਕੀਤਾ ਹੈ। ਹੁਣ ਕੁਝ ਸਮੇਂ ਵਾਸਤੇ ਆਪਣੇ ਮਨ ਦੀਆਂ ਬਿਰਤੀਆਂ ਸੁਰਤੀਆਂ ਨੂੰ ਸਤਿਗੁਰੂ ਜੀਆਂ ਦੇ ਚਰਨਾਂ 'ਤੇ ਇਕਾਗਰ ਕਰਨ ਦਾ ਯਤਨ ਕਰੀਏ ਤਾਂ ਜੋ ਸਤਿਗੁਰੂ ਜੀਆਂ ਦੀ ਅੰਮ੍ਰਿਤ ਗੁਰਬਾਣੀ ਦੀ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਪ੍ਰਥਾਏ ਅੱਜ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਨੇ ਉਸ ਵਿਚਾਰ ਨੂੰ ਸ਼ਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਆਪਾਂ ਸਫਲ ਕਰ ਸਕੀਏ। ਕਿਉਂਕਿ ਮਹਾਰਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਗੁਰਬਾਣੀ ਅੰਦਰ ਮਹਾਂਵਾਕ ਬਖਸ਼ਿਸ਼ ਕੀਤਾ ਹੈ, ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤਿਗੁਰੂ ਜੀ ਕਹਿੰਦੇ ਇਸ ਸਾਰੇ ਸੰਸਾਰ ਨੂੰ ਅਸੀਂ ਖੋਜਣਾ ਕੀਤਾ ਅਤੇ ਇੱਕ ਗੱਲ ਸਾਡੇ ਪ੍ਰਤੱਖ ਰੂਪ ਅੰਦਰ ਸਾਹਮਣੇ ਆਈ ਹੈ, ਸਾਰੇ ਸੰਸਾਰ ਨੂੰ ਢੂੰਡ ਕਰਕੇ ਖੋਜ ਕਰਕੇ ਉਹ ਕੀ ਹੈ ਕਿ ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਿੰਨਾ ਮਰਜ਼ੀ ਕੋਈ ਪੁਰਖ ਆਪਣੇ ਆਪ ਵਿੱਚ ਧਰਮੀ ਹੋਵੇ, ਸਿਆਣਪ ਵਾਲਾ ਹੋਵੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੈਸਾ ਮਰਜ਼ੀ ਕੋਈ ਸੁਭਾਅ ਰੱਖਦਾ ਹੋਵੇ, ਪਰ ਸਤਿਗੁਰਾਂ ਦੀ ਸਤ ਸੰਗਤ ਤੋਂ ਬਿਨਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਅੰਦਰ ਕਿਸੇ ਦਾ ਵੀ ਇਸ ਕਲਯੁੱਗ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਲਾ ਨਹੀਂ ਹੋ ਸਕਦਾ, ਉਧਾਰ ਨਹੀਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸਤਸੰਗਤ ਦੀ ਮਹਿਮਾ ਅੰਮ੍ਰਿਤ ਗੁਰਬਾਣੀ ਅੰਦਰ ਬੇਅੰਤ ਥਾਵਾਂ 'ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਦੇ ਤਮਾਮ ਹੀ ਕਰਮਾਂ ਦੇ ਵਿੱਚੋਂ ਇਸ ਸਤਸੰਗਤ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਵਡਭਾਗੀ ਦਰਸਾਉਣਾ ਕੀਤਾ ਹੈ। ਵਡਭਾਗੀ ਹਰ ਸੰਗਤ ਪਾਵ ਹੈ, ਭਾਗ ਹੀਨ ਪਰਮ ਚੋਟਾਂ ਖਾਵ ਹੈ। ਗੁਰੂ ਸਵਾਰੇ ਖਾਲਸਾ ਜੀਓ, ਆਪ ਜਿਤਨੇ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਸਾਜ ਕਰਕੇ, ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਕੇ, ਹਰ ਜਾ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ, ਮਹਾਰਾਜ ਜੀ ਤਿੰਨਾਂ ਗੁਰਮੁਖਾਂ ਦੇ ਬਾਵਤ ਇਹ ਬਚਨ ਕਰਦੇ ਨੇ ਵੀ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠਣ ਦਾ, ਸਤਸੰਗਤ ਕਰਨ ਦਾ ਸੁੱਖ ਪ੍ਰਾਪਤ ਹੁੰਦਾ ਹੈ। ਹਰ ਇੱਕ ਪੁਰਖ ਆ ਕਰਕੇ ਗੁਰੂ ਦੀ ਗੋਦ ਵਿੱਚ ਨਹੀਂ ਬੈਠ ਸਕਦਾ। ਜਿਨ੍ਹਾਂ 'ਤੇ ਸਤਿਗੁਰੂ ਪਾਤਸ਼ਾਹ ਦੀ ਨਜ਼ਰੇ ਰਹਿਮਤ ਹੁੰਦੀ ਹੈ ਤਿਨ੍ਹਾਂ ਨੂੰ ਇਹ ਗੁਰੂ ਦੀ ਗੋਦ ਵਿੱਚ ਬੈਠਣ ਦਾ ਇਸ ਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਅਤੇ ਇਸ ਕਰਕੇ ਜਿਹੜੀਆਂ ਇਹ ਘੜੀਆਂ ਨੇ ਸਤਸੰਗਤ ਦੀਆਂ, ਇਹ ਸਭ ਤੋਂ ਕੀਮਤੀ ਨੇ, ਕਿਉਂਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਜਿੰਨੇ ਵੀ ਸੰਸਾਰ ਦੇ ਤਮਾਮ ਕਰਮ ਨੇ, ਸਾਰੇ ਕਰਮਾਂ ਦੇ ਵਿੱਚੋਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੀ ਇਬਾਦਤ ਕਰਨੀ, ਕੀਰਤੀ ਕਰਨੀ, ਹਰ ਜਸ ਕਰਨਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਕਰਮ ਸਭ ਤੋਂ ਸ੍ਰੇਸ਼ਟ ਸ਼੍ਰੋਮਣੀ ਕਰਮ ਹੈ। ਅਤੇ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਹ ਵੱਡੇ ਭਾਗਾਂ ਦੇ ਨਾਲ ਇਹ ਘੜੀਆਂ ਪ੍ਰਾਪਤ ਹੁੰਦੀਆਂ ਨੇ। ਇਸ ਕਰਕੇ ਜਿੰਨੇ ਵੀ ਆਪ ਸਾਜ ਰਹੇ ਹੋ, ਆਪ ਸਭਨਾਂ ਦੇ ਬਹੁਤ ਵੱਡੇ ਭਾਗ ਨੇ। ਆਓ ਹੁਣ ਕੁਝ ਸਮਾਂ ਮਨ ਦੀਆਂ ਬਿਰਤੀਆਂ ਨੂੰ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਦੇ ਚਰਨਾਂ 'ਤੇ ਇਕਾਗਰ ਕਰਨ ਦਾ ਯਤਨ ਕਰੀਏ। ਵਿਚਾਰ ਨੂੰ ਪ੍ਰਾਰੰਭ

ਬਾਵਤ ਬਚਨ ਉਚਾਰਨ ਕਰਦੇ ਨੇ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਧੰਨ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਿਰਪਾ ਦੇ ਦਾਤੇ ਨੇ। ਐਸਾ ਸਤਿਗੁਰੂ ਪਾਤਸ਼ਾਹ ਜੀਆਂ ਦਾ ਪ੍ਰਤਾਪ ਹੈ, ਜਿਹੜਾ ਵੀ ਇੱਕ ਵਾਰ ਭਾਵਨਾ ਦੇ ਨਾਲ ਆਪਣੀ ਰਸਨਾ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਨਾਮ ਜਪ ਲਵੇ। ਅਤੇ ਪਾਠ ਸਾਹਿਬਾਨ ਜੀ ਬਚਨ ਕਰਦੇ ਨੇ, ਭਾਈ ਸੰਕਟ ਜੋਨ ਗਰਭ ਨਾ ਆਇਓ। ਫਿਰ ਉਹਨਾਂ ਨੂੰ ਗਰਭ ਜੁਨੀਆਂ ਵਿੱਚ ਨਹੀਂ ਆਉਣਾ ਪਿਆ, ਜਿਨ੍ਹਾਂ ਨੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀਆਂ ਦਾ ਨਾਮ ਆਪਣੇ ਮੁੱਖ ਤੋਂ ਬੜੇ ਭਾਵਨਾ ਸਹਿਤ ਉਚਾਰਨਾ ਕੀਤਾ। ਐਸੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਦਿਆਂ ਬਲਾਵਲ ਰਾਗ ਅੰਦਰ ਆਪਣੇ ਮੁਖਾਰਬਿੰਦ ਤੋਂ ਇਹ ਹੁਕਮਨਾਮਾ ਸਾਹਿਬ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਬਖਸ਼

ਪਾਤਸ਼ਾਹ ਦੀ ਕਿਰਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਤੇ ਉਸ ਗੁਰੂ ਸੂਰਮੇ ਦਾ ਸਤਿਗੁਰੂ ਪਾਤਸ਼ਾਹ ਜੀ ਪ੍ਰਤਾਪ ਦੱਸ ਰਹੇ ਨੇ ਵੀ ਸਤਿਗੁਰੂ ਪਾਤਸ਼ਾਹ ਜੀ ਕੈਸੇ ਗੁਰੂ ਸੂਰਮੇ ਨੇ ਕਿਸ ਪ੍ਰਕਾਰ ਆਪਣੇ ਪਿਆਰਿਆਂ ਦੀ ਸਤਿਗੁਰੂ ਪਾਤਸ਼ਾਹ ਜੀ ਦੋਵੇਂ ਥਾਵ ਦੋ ਥਾਂ ਤੋਂ ਭਾਵ ਲੋਕ ਅਤੇ ਪ੍ਰਲੋਕ ਅੰਦਰ ਸਤਿਗੁਰੂ ਪਾਤਸ਼ਾਹ ਜੀ ਜਿਹੜੀ ਰੱਖਿਆ ਕਰਦੇ ਨੇ ਗੁਰਬਾਣੀ ਅੰਦਰ ਬੇਅੰਤ ਥਾਵਾਂ 'ਤੇ ਗੁਰਬਾਣੀ ਨੇ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਸੂਰਮੇ ਆਖਿਆ ਹੈ। ਜਿਵੇਂ ਭਗਤ ਕਬੀਰ ਜੀ ਦਾ ਵੀ ਬਚਨ ਆਉਂਦਾ ਹੈ, ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਨੇ, ਬਾਹਿਆ ਬਾਣ ਸਤਿਗੁਰੂ ਪਾਤਸ਼ਾਹ ਦੀ ਬਾਬਤ ਬਚਨ ਉਚਾਰਦੇ ਨੇ, ਅਤੇ ਇਸ ਕਰਕੇ ਜਿਵੇਂ ਬਚਨ ਆਉਂਦਾ ਹੈ, ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ, ਭਾਵੀ ਐਸਾ ਕੌਣ ਬਲੀ ਹੈ ਸੰਸਾਰ ਅੰਦਰ ਜਿਹਨੂੰ ਮਿਲ ਕਰਕੇ ਪੰਜ ਸੂਰ ਵੀਰ ਜਿਹੜੇ ਨੇ ਕਾਮ ਕ੍ਰੋਧ ਆਦਿਕ ਇਹਨਾਂ ਨੂੰ ਮਾਰ ਲਿਆ ਜਾਵੇ। ਉਹ ਸੂਰਮਾ ਕੌਣ ਹੈ? ਗੁਰੂ ਹੀ ਹੈ ਭਾਈ, ਜਿਹੜਾ ਇਹ ਸੰਸਾਰ ਅੰਦਰ ਵੀ ਅਤੇ ਪ੍ਰਲੋਕ ਅੰਦਰ ਵੀ ਰੱਖਿਆ ਕਰਦਾ ਹੈ, ਕਿਉਂਕਿ ਉਹ ਵਾਹਿਗੁਰੂ ਐਸਾ ਸਮਰੱਥ ਹੈ, ਹਰ ਇੱਕ ਉਸ ਥਾਂ 'ਤੇ ਸਾਡੀ ਰੱਖਿਆ ਕਰਨ ਵਾਲਾ ਹੈ ਜਿੱਥੇ ਸਾਡੀ ਕੋਈ ਹੋਰ ਸਹਾਇਤਾ ਨਹੀਂ ਕਰ ਸਕਦਾ। ਜਿੰਨੇ ਅਸੀਂ ਸੰਬੰਧਾਂ 'ਤੇ ਮਾਣ ਕਰਦੇ ਹਾਂ ਇਹਨਾਂ ਦੀ ਬਾਬਤ ਸਤਿਗੁਰੂ ਜੀ ਬਚਨ ਕਰਦੇ ਨੇ, ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ, ਬਿਪਤ ਭਰੇ ਸਭ ਹੀ ਸੰਗ ਛਾੜਤ ਕਉ ਨਾ ਆਵਤ ਨੀਰੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨੇ ਵੀ ਸੰਬੰਧ ਨੇ ਭਾਈ ਇਹ ਸੁੱਖਾਂ ਦੇ ਕਰਕੇ ਨੇ, ਜਦੋਂ ਬਿਪਤਾ ਦਾ ਸਮਾਂ ਆਉਂਦਾ ਉਦੋਂ ਕੋਈ ਵੀ ਰੱਖਿਆ ਨਹੀਂ ਕਰ ਸਕਦਾ, ਉੱਥੇ ਫਿਰ ਭਾਈ ਕੌਣ ਰੱਖਿਆ ਕਰਦਾ ਹੈ? ਸਤਿਗੁਰੂ ਪਾਤਸ਼ਾਹ ਜੀ ਆਪ ਰਖਵਾਲੇ ਹੁੰਦੇ ਨੇ, ਉਦੋਂ ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਨੇ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੈ ਰਾਮ ਕਾਰ ਦੁੱਖ ਲੱਗੈ ਨਾ ਭਾਈ। ਸਤਿਗੁਰੂ ਪਾਤਸ਼ਾਹ ਜੀ ਤਾਤੀ ਵਾਹ ਵੀ ਆਪਣੇ ਪਿਆਰੇ ਆਪਣੇ ਸੇਵਕ ਨੂੰ ਲੱਗਣ ਨਹੀਂ ਦਿੰਦੇ। ਸਤਿਗੁਰੂ ਪਾਤਸ਼ਾਹ ਜੀ ਇਕੱਲੇ ਸੰਸਾਰ ਅੰਦਰ ਹੀ ਨਹੀਂ ਪਰਲੋਕ ਅੰਦਰ ਵੀ ਆਪਣੇ ਪਿਆਰੇ ਦੀ ਗਰੀਬ ਨਿਵਾਜ ਮਹਾਰਾਜ ਜੀ ਰੱਖਿਆ ਕਰਦੇ ਨੇ। ਆਪਾਂ ਮਾਤਾ ਦੇ ਗਰਭ ਅੰਦਰ ਹੀ ਦੇਖ ਲਈਏ, ਜਿੱਥੇ ਕੋਈ ਵੀ ਸਾਡੀ ਸਹਾਇਤਾ ਨਹੀਂ ਕਰ ਸਕਦਾ ਸੀ, ਜਿੱਥੇ ਕੋਈ ਖਾ ਖੁਰਾਕ ਨਹੀਂ ਪਹੁੰਚ ਸਕਦੀ ਸੀ, ਅਤੇ ਜਿੱਥੇ ਜਠਰ ਅਗਨ ਬਲ ਰਹੀ ਹੈ, ਭੋਜਨ ਦੇ ਵਿੱਚ ਅਸੀਂ ਰੋੜ ਵੀ ਛੱਕ ਲਈਏ ਨਾ, ਸੰਗਤ ਦੀ ਜਿਹੜੀ ਪੇਟ ਦੀ ਜਠਰ ਅਗਨ ਹੈ ਉਹਨੂੰ ਵੀ ਸਾੜ ਕੇ ਸਵਾਹ ਕਰ ਦਿੰਦੀ ਹੈ, ਕਿਉਂਕਿ ਚਾਰ ਤਰ੍ਹਾਂ ਦੀ ਅੱਗ ਇੰਨਾ ਕੀਤੀ ਵਿਦਵਾਨਾਂ ਨੇ। ਇੱਕ ਹੈ ਪ੍ਰਤੱਖ ਅੱਗ, ਇੱਕ ਵਿਡਵਾਨਣ ਅਗਨ ਹੈ, ਇੱਕ ਦਾਵਾ ਅਗਨ ਹੈ, ਅਤੇ ਪੇਟ ਦੀ ਅਗਨ ਜਿਹੜੀ ਭੋਜਨ ਨੂੰ ਪਚਾਉਣ ਦੇ ਕੰਮ ਕਰਦੀ ਹੈ ਉਹਨੂੰ ਜਠਰ ਅਗਨ ਕਿਹਾ ਜਾਂਦਾ, ਅਤੇ ਹਰ ਇੱਕ ਪੇਟ ਅੰਦਰ ਉਹ ਜਠਰ ਅਗਨ ਬਲ ਰਹੀ ਹੈ। ਮਾਤਾ ਦੇ ਗਰਭ ਵਿੱਚ ਵੀ ਉਸ ਜਠਰ ਅਗਨ ਤੋਂ ਕਿਹਨੇ ਸਾਨੂੰ ਬਚਾਉਣਾ ਕੀਤਾ, ਕਿਹਨੇ ਸਾਡੀ ਰੱਖਿਆ ਕੀਤੀ? ਮਹਾਰਾਜ ਪਾਤਸ਼ਾਹ ਜੀ ਬਚਨ ਕਰਦੇ ਨੇ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਜਿੱਥੇ ਕੋਈ ਵੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਾਡੀ ਰੱਖਿਆ ਨਹੀਂ ਕਰ ਸਕਦਾ ਸੀ, ਵਸੰਦੋ ਕੋਥੜੇ ਥਾਏ, ਐਸੇ ਭਿਆਨਕ ਘੋਰ ਗੁਬਾਰ ਵਾਲੇ ਥਾਂ 'ਤੇ ਵਸ ਰਹੇ ਸੀ, ਉੱਥੇ ਵੀ ਗਰੀਬ ਨਿਵਾਜ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਜਿਹੜੀ ਹੈ ਰੱਖਿਆ ਕਰਨਾ ਕੀਤੀ ਹੈ। ਇਸ ਕਰਕੇ ਸਿੱਖ ਦੇ ਮਨ ਅੰਦਰ ਪੂਰਨ ਜਿਹੜਾ ਭਰੋਸਾ ਗੁਰੂ 'ਤੇ ਹੋਣਾ ਚਾਹੀਦਾ ਹੈ ਵੀ ਗੁਰੂ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਆਪਣੇ ਸਿੱਖ ਦੀ ਜਿਹੜੀ ਪੱਤ ਹੈ, ਆਪਣੇ ਸਿੱਖ ਦੀ ਜਿਹੜੀ ਰੱਖਿਆ ਹੈ, ਉਹ ਸਾਰੇ ਥਾਵਾਂ 'ਤੇ ਕਰਨਹਾਰ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਭਾਵਨਾ ਗੁਰੂ ਕੇ ਸਿੱਖ ਅੰਦਰ ਹੋਣੀ ਚਾਹੀਦੀ ਹੈ, ਗੁਰੂ ਸਮਰੱਥ ਹੈ। ਆਪਾਂ ਅਰਦਾਸ ਕਰਦੇ ਹਾਂ, ਜਦੋਂ ਅਰਦਾਸ ਦੇ ਵੀ ਅਰਥ ਦੇਖੀਏ ਨਾ, ਚਾਰ ਅੱਖਰ ਨੇ ਅਰਦਾਸ ਦੇ, ਐੜਾ ਰਾਰਾ ਦੱਦਾ ਅਤੇ ਸੱਸਾ, ਅਤੇ ਇਹਨਾਂ ਚਾਰੇ ਅੱਖਰਾਂ ਦੇ ਵਿੱਚ ਬਹੁਤ ਵੱਡਾ ਭੇਦ ਹੈ। ਐੜੇ ਅੱਖਰ ਤੋਂ ਭਾਵ ਇਹ ਜਾਣਨਾ ਵੀ ਜਦੋਂ ਅਰਦਾਸ ਕਰਨੀ ਵੀ ਗੁਰੂ ਅੰਤਰਜਾਮੀ ਹੈ, ਇਹ ਨਹੀਂ ਜਾਣਨਾ ਵੀ ਗੁਰੂ ਨੂੰ ਪਤਾ ਹੀ ਨਹੀਂ, ਸ਼ਾਇਦ ਮੈਂ ਦੱਸਾਂਗਾ ਅਤੇ ਗੁਰੂ ਨੂੰ ਪਤਾ ਲੱਗੇਗਾ। ਨਹੀਂ ਭਾਈ, ਇਹ ਸਾਡੇ ਮਨ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਵੀ ਗੁਰੂ ਸਾਡੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗਰੀਬ ਨਿਵਾਜ ਸਤਿਗੁਰੂ ਜੀ ਤੇ ਹਰ ਇੱਕ ਹਿਰਦੇ ਦੀ ਜਾਣਨ ਵਾਲੇ ਨੇ, ਤੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਅੱਖਰ ਹੈ ਰਾਰਾ, ਰਾਰੇ ਤੋਂ ਭਾਵ ਹੈ ਗੁਰੂ ਰਖਵਾਲਾ ਹੈ। ਗੁਰੂ ਹਰ ਇੱਕ ਥਾਂ ਤੇ ਸਾਡੀ ਰੱਖਿਆ ਕਰਨ ਵਾਲਾ ਹੈ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਸਤਿਗੁਰੂ ਪਾਤਸ਼ਾਹ ਜੀ ਹਰ ਇੱਕ ਭਿਆਨਕ ਤੋਂ ਭਿਆਨਕ ਥਾਂ ਤੇ ਵੀ ਸਾਡੀ ਰੱਖਿਆ ਕਰਨ ਵਾਲੇ ਨੇ। ਆਪਾਂ ਬੇਅੰਤ ਗੁਰੂ ਇਤਿਹਾਸ ਅੰਦਰੋਂ ਸਾਖੀਆਂ ਸੁਣਦੇ ਹਾਂ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਦੀ ਮਹਿਮਾ ਦੀਆਂ। ਜਦੋਂ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੂੰ ਯਾਦ ਕੀਤਾ, ਸਤਿਗੁਰੂ ਪਾਤਸ਼ਾਹ ਜੀ ਨੇ ਆਪ ਆਪਣੇ ਸੇਵਕਾਂ ਦੇ ਸਹਾਈ ਹੋ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਰੱਖਿਆ ਕੀਤੀ ਹੈ, ਅਤੇ ਅੱਜ ਵੀ ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ
ਆਪਣੇ ਪਿਆਰਿਆਂ ਦੀ ਆਪਣੇ ਪ੍ਰੇਮ ਵਾਲਿਆਂ ਦੀ ਸਤਿਗੁਰੂ ਜੀ ਰੱਖਿਆ ਕਰਦੇ ਨੇ ਕਿਉਂਕਿ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਬਿਰਦ ਹੈ ਇਹ ਸੁਭਾਅ ਹੈ ਸਤਿਗੁਰੂ ਪਾਤਸ਼ਾਹ ਜੀ ਯੁੱਗਾਂ ਯੁੱਗਾਂ ਤੋਂ ਆਪਣੇ ਪਿਆਰਿਆਂ ਦੀ ਸਤਿਗੁਰੂ ਪਾਤਸ਼ਾਹ ਜੀ ਰੱਖਿਆ ਕਰਦੇ ਆਏ ਨੇ ਅਤੇ ਸਤਿਗੁਰੂ ਗਰੀਬ ਨਿਵਾਜ ਜੀ ਰੱਖਿਆ ਕਰਦੇ ਨੇ ਇਸ ਕਰਕੇ ਜਦੋਂ ਅਰਦਾਸ ਕਰਨ ਲਈ ਦੂਸਰਾ ਸਾਡੇ ਮਨ ਵਿੱਚ ਇਹ ਪ੍ਰੇਮ ਹੋਣਾ ਚਾਹੀਦਾ ਹੈ ਵੀ ਜਿਸ ਸਾਹਿਬ ਅੱਗੇ ਅਸੀਂ ਅਰਦਾਸ ਕਰ ਰਹੇ ਹਾਂ ਉਹ ਸਾਹਿਬ ਇੰਨਾ ਕੁ ਸਮਰੱਥ ਹੈ ਕਿ ਸਾਡੀ ਉਹ ਹਰ ਇੱਕ ਥਾਂ 'ਤੇ ਰੱਖਿਆ ਕਰ ਸਕਦਾ ਹੈ ਗੁਰੂ ਐਸਾ ਸਮਰੱਥ ਰਖਵਾਲਾ ਹੈ ਤੀਸਰਾ ਅੱਖਰ ਹੈ ਦੱਦਾ ਦੱਦੇ ਅੱਖਰ ਤੋਂ ਭਾਵ ਹੈ ਕਿ ਗੁਰੂ ਦਾਤਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵਈ ਅਗੰਤ ਪਰੇ ਭੰਡਾਰ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਐਸੇ ਦਾਤੇ ਨੇ ਸਾਰਿਆਂ ਨੂੰ ਦਾਤਾਂ ਬਖਸ਼ਣ ਵਾਲੇ ਨੇ ਅਤੇ ਚੌਥਾ ਅੱਖਰ ਹੈ ਸਮਰੱਥਾ ਤੋਂ ਭਾਵ ਵੀ ਗੁਰੂ ਸਮਰੱਥ ਹੈ ਹਰ ਕਾਰਜ ਕਰਨ ਦੇ ਇਸ ਕਰਕੇ ਜਦੋਂ ਗੁਰੂ ਦੇ ਚਰਨਾਂ 'ਤੇ ਬਿਨੈ ਕਰਨੀ ਹੈ ਬੇਨਤੀ ਕਰਨੀ ਹੈ ਅਰਦਾਸ ਕਰਨੀ ਹੈ ਸਾਡੇ ਮਨ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਵੀ ਗਰੀਬ ਨਿਵਾਜ ਸਾਹਿਬ ਜੀ ਐਸੇ ਅੰਤਰਜਾਮੀ ਨੇ ਐਸੇ ਰਖਵਾਲੇ ਨੇ ਜਿਹੜੇ ਸਾਡੀ ਹਰ ਥਾਂ 'ਤੇ ਰੱਖਿਆ ਕਰ ਲੈਣ ਵਾਲੇ ਨੇ ਅਤੇ ਐਸੇ ਦਾਤੇ ਨੇ ਸਾਰੇ ਸੰਸਾਰ ਨੂੰ ਦਾਤਾਂ ਦੇ ਕਰਕੇ ਨਿਵਾਜ ਰਹੇ ਨੇ ਕਿਸੇ ਦੇ ਔਗਣਾਂ ਨੂੰ ਨਹੀਂ ਚਿਤਾਰਦੇ ਕਿਉਂਕਿ ਸਾਡੇ ਮਨੁੱਖਾ ਸਰੀਰ ਦਾ ਸੁਭਾਅ ਹੈ ਅਸੀਂ ਹਰ ਇੱਕ ਕਾਰਜ ਕਰਦੇ ਹਾਂ ਅਤੇ ਮਨੁੱਖ ਦੇ ਗੁਣ ਔਗਣਾਂ ਨੂੰ ਚਿਤਾਰਦੇ ਹਾਂ ਪਰ ਉਹ ਐਸਾ ਵਾਹਿਗੁਰੂ ਗਰੀਬ ਨਿਵਾਜ ਹੈ ਉਹ ਕਿਸੇ ਦੇ ਵੀ ਔਗਣਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਚਿਤਾਰਨਾ ਨਹੀਂ ਕਰਦੇ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ 'ਤੇ ਸਮਦ੍ਰਿਸ਼ਟੀ ਹੋ ਕਰਕੇ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ ਅਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਮਨ ਅੰਦਰ ਕਿਸੇ ਪ੍ਰਤੀ ਵੀ ਨਹੀਂ ਸਾਰਿਆਂ ਨੂੰ ਇੱਕ ਸਮਾਨ ਕੋਈ ਕੈਸਾ ਵੀ ਪੁੰਨੀ ਹੈ ਕੈਸਾ ਵੀ ਪਾਪੀ ਹੈ ਸਾਰਿਆਂ ਨੂੰ ਇੱਕੋ ਜਿਹੀਆਂ ਦਾਤਾਂ ਰਿਜ਼ਕ ਦੇ ਕਰਕੇ ਸਤਿਗੁਰੂ ਜੀ ਨਿਵਾਜ ਰਹੇ ਨੇ ਅਤੇ ਸੱਸੇ ਤੋਂ ਭਾਵ ਗੁਰੂ ਜੀ ਸਮਰੱਥ ਨੇ ਅਤੇ ਇੱਥੇ ਵੀ ਸਤਿਗੁਰੂ ਗਰੀਬ ਨਿਵਾਜ ਸਾਨੂੰ ਸੋਝੀ ਬਖਸ਼ ਰਹੇ ਨੇ ਭਾਈ ਆਪਣੇ ਸੰਸਾਰ ਅਤੇ ਆਪਣੇ ਮਨ ਦੀ ਭੜਕਣਾ ਨੂੰ ਦੂਰ ਕਰਕੇ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਲੋਕ ਸੁਖੀਏ ਪਰਲੋਕ ਸਹੇਲੇ ਦੀ ਦਾਤ ਬਖਸ਼ਣ ਵਾਲੇ ਨੇ ਗੁਰੂ ਸੁਰ

ਪਲ ਤੋਂ ਭਾਵ ਹੈ ਪਰਲੋਕ, ਉੱਥੇ ਪਾਰਾਵਾਰ ਤੋਂ ਰਹਿਤ ਜਿਹੜੇ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੀ ਨੇ, ਉਹ ਹਲਤ ਪਲਤ ਪਾਰ ਬ੍ਰਹਮ ਸਵਾਰੇ, ਇਹ ਲੋਕ ਅਤੇ ਪ੍ਰਲੋਕ ਨੂੰ ਸਤਿਗੁਰੂ ਪਾਤਸ਼ਾਹ ਜੀ ਸਵਾਰਨ ਹਾਰੇ ਨੇ। ਕਾਰਜ ਹੋਏ ਸਗਲੇ ਪੂਰੇ, ਜਦੋਂ ਲੋਕ ਪ੍ਰਲੋਕ ਇਸ ਸੰਗਤ ਦੀ ਸਹੇਲਾ ਹੋ ਜਾਂਦਾ ਮਨੁੱਖ ਦਾ, ਫਿਰ ਸਾਰਾ ਜਿਹੜਾ ਕਾਰਜ ਹੈ ਇਸ ਸੰਸਾਰ 'ਤੇ ਆਉਂਦਾ ਉਹ ਪੂਰਾ ਹੋ ਜਾਂਦਾ। ਕਿਉਂਕਿ ਕਿਸੇ ਕਾਰਜ ਨੂੰ ਮੁਖਰਾ ਕਰਕੇ ਅਸੀਂ ਸੰਸਾਰ 'ਤੇ ਜਿਹੜਾ ਪ੍ਰਾਣਾਧਾਰੀ ਜੀਵ ਹੈ ਉਹ ਜੀਵਨ ਪ੍ਰਾਪਤ ਕਰਦਾ ਹੈ। ਕਿਉਂਕਿ ਅਸੀਂ ਇਸ ਸੰਸਾਰ 'ਤੇ ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਵਕੀਲ, ਕੋਈ ਬਿਜ਼ਨਸਮੈਨ ਬਣਨ ਵਾਸਤੇ ਨਹੀਂ ਆਏ। ਇਹ ਜਿੰਨੇ ਵੀ ਅਸੀਂ ਤਮਾਮ ਕਰਮ ਕਰਦੇ ਹਾਂ, ਧੰਦੇ ਕਰਦੇ ਹਾਂ ਸੰਸਾਰ ਦੇ ਉੱਪਰ, ਇਹ ਸਾਡੇ ਆਪਣੇ ਨਿੱਜੀ ਸਰੀਰ ਦੇ ਪ੍ਰਵਾਹ ਵਾਸਤੇ ਨੇ, ਇਹ ਸਾਡੀ ਕਿਰਤ ਹੈ। ਕਿਉਂਕਿ ਮਹਾਰਾਜ ਨੇ ਵੀ ਕਿਰਤ ਤੋਂ ਵਾਂਝੇ ਰਹਿਣਾ ਨਹੀਂ ਸਿੱਖ ਨੂੰ ਉਪਦੇਸ਼ਿਆ। ਮਹਾਰਾਜ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ। ਪਰ ਜਿਹੜੀ ਇਹ ਕਿਰਤ ਹੈ ਇਹ ਸਾਡੇ ਸਰੀਰ ਦੇ ਨਿਰਵਾਹ ਵਾਸਤੇ ਹੈ, ਸਾਡੀ ਆਤਮਾ ਦੇ ਨਿਰਵਾਹ ਵਾਸਤੇ, ਇਹ ਆਤਮਾ ਦੀ ਖੁਰਾਕ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜੇ ਸਿੱਧੇ ਸ਼ਬਦਾਂ ਵਿੱਚ ਗੁਰਬਾਣੀ ਨੂੰ ਆਪਾਂ ਪੜ੍ਹੀਏ ਨਾ, ਮਹਾਰਾਜ ਨੇ ਜੀਵਨ ਕਾਹਦੇ ਵਾਸਤੇ ਮਿਲਿਆ ਹੈ? ਕਿਉਂਕਿ ਇਹ ਜੀਵਨ ਦਾ ਕੋਈ ਮਕਸਦ ਹੈ, ਕੋਈ ਪ੍ਰਯੋਜਨ ਹੈ ਜਿਹਨੂੰ ਅਸੀਂ ਸੰਸਾਰ ਤਿਆਗ ਕਰਕੇ, ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਗੁਲਤਾਰ ਹੋ ਕਰਕੇ ਉਸ ਮਕਸਦ ਨੂੰ ਭੁੱਲ ਜਾਂਦੇ ਹਾਂ। ਮਹਾਰਾਜ ਪਾਤਸ਼ਾਹ ਦਾ ਹਰ ਰੋਜ਼ ਨਿਤਾ ਪ੍ਰਤੀ ਬਚਨ ਆਪਾਂ ਸੰਧਿਆ ਸਮੇਂ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਸੁਮਤ ਬਖਸ਼ਦੇ ਨੇ ਵੀ ਆਹ ਜਿਹੜਾ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ ਕਾਹਦੇ ਵਾਸਤੇ ਹੈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਜੀ ਕਹਿੰਦੇ ਉਹ ਗੋ ਨਾਮ ਹੈ ਜੋ ਧਰਤੀ ਦੀ ਬਿੰਦ ਕਹੀਏ ਰੱਖਿਆ ਕਰਨ ਵਾਲਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਨਾਲ ਮਿਲਾਪ ਵਾਸਤੇ ਮਿਲਣਾ ਇਹ ਨਹੀਂ ਹੈ, ਮਿਲਣਾ ਇਹ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹਰ ਜਣ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੇ ਵਿੱਚ ਫਿਰ ਭੇਦ ਨਹੀਂ ਰਹਿੰਦਾ, ਜਿਨ੍ਹਾਂ ਨਾ ਵਿਸਰਿਆ ਨਾਮ ਸੇਕ ਨੇਹਿਆ, ਭੇਦ ਨਾ ਜਾਣ ਹੋ ਮੂਲ ਸਾਈਂ ਜਿਹੇ ਆ। ਕਹਿੰਦੇ ਸਵਾਲ ਹੋਇਆ ਵੀ ਰੱਬ ਦੇ ਪਿਆਰੇ ਕਿਹੋ ਜਿਹੇ ਹੁੰਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਜਿਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਵਾਹਿਗੁਰੂ ਦੀ ਇਬਾਦਤ, ਵਾਹਿਗੁਰੂ ਦਾ ਸਿਮਰਨ ਕਦੇ ਵਿਸਰਦਾ ਹੀ ਨਹੀਂ, ਜਿਨ੍ਹਾਂ ਨਾਲ ਵਿਸਰਿਆ ਨਾਮ ਸੇਕ ਨੇਹੇ ਆ, ਉਹ ਕਿਹੋ ਜਿਹੇ ਨੇ? ਮਹਾਰਾਜ ਜੀ ਕਹਿੰਦੇ ਭੇਦ ਨਾ ਜਾਣ ਹੋ ਮੂਲ ਸਾਈਂ ਜਿਹੇ ਆ। ਭਾਈ ਉਹਨਾਂ ਵਿੱਚ ਕੋਈ ਅੰਤਰ, ਕੋਈ ਫਰਕ ਨਾ ਜਾਣਨਾ ਕਰੋ, ਸਾਈਂ ਉਹ ਆਪਣੇ ਪਿਆਰੇ ਵਰਗੇ ਹੀ ਹੋ ਜਾਂਦੇ ਨੇ। ਜਿਵੇਂ ਹਰ ਜਣ ਦੁਈ ਏਕ ਹੈ, ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰੇ ਇੱਕ ਨੇ। ਬਿਬ ਵਿਚਾਰ ਕਛ ਨਾਹੇ, ਬਿਬ ਦਾ ਅਰਥ ਹੈ ਦੋ ਦੀ ਉੱਥੇ ਕੋਈ ਵਿਚਾਰ ਹੀ ਨਹੀਂ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ, ਜਿਵੇਂ ਜਲ ਦੇ ਵਿੱਚੋਂ ਹਵਾ ਦੇ ਪ੍ਰਭਾਵ ਕਰਕੇ ਤਰੰਗਾਂ ਲਹਿਰਾਂ ਪੈਦਾ ਹੁੰਦੀਆਂ ਨੇ, ਉਹ ਇੱਕ ਵਾਰ ਦੇਖਣ ਨੂੰ ਇਉਂ ਜਾਪਦਾ ਵੀ ਉਹਦੇ ਨਾਲ ਵੱਖਰੀਆਂ ਹੋ ਗਈਆਂ, ਪਰ ਜਦੋਂ ਹਵਾ ਦਾ ਪ੍ਰਭਾਵ ਘਟਦਾ ਹੈ ਤੇ ਉਹ ਆ ਕਰਕੇ ਲਹਿਰਾਂ ਤਰੰਗਾਂ ਫਿਰ ਸਮੁੰਦਰ ਦੇ ਵਿੱਚ, ਫਿਰ ਜਲ ਦੇ ਵਿੱਚ ਹੀ ਸਮਾ ਜਾਂਦੀਆਂ ਨੇ ਤੇ ਉਹਦਾ ਹੀ ਰੂਪ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਿੰਨੇ ਵੀ ਅਸੀਂ ਜੀਵ ਹਾਂ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ, ਅਸੀਂ ਮਾਇਆ ਦਾ ਪ੍ਰਭਾਵ ਪਾ ਕਰਕੇ ਉਹਦੇ ਨਾਲ ਵੱਖਰੇ ਜ਼ਰੂਰ ਹੋਏ ਹਾਂ, ਪਰ ਜਿਹੜੇ ਗੁਰਮੁਖ ਨੇ ਉਸ ਮਾਇਆ ਦੇ ਪ੍ਰਭਾਵ ਨੂੰ ਸਿਮਰਨ ਦੇ ਨਾਲ, ਬੰਦਗੀ ਦੇ ਨਾਲ ਕੱਟ ਕਰਕੇ ਉਸ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਨੇ। ਅਤੇ ਭਾਵ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਭਾਵ ਇਹ ਜਿਹੜਾ ਜੀਵਨ ਹੈ ਖਾਲਸਾ ਜੀ, ਮਹਾਰਾਜ ਜੀ ਨੇ ਸਾਨੂੰ ਰੱਬ ਬਣਨ ਵਾਸਤੇ ਬਖਸ਼ਿਆ ਹੈ, ਭਾਵ ਉਹਦੇ ਵਿੱਚ ਅਭੇਦ ਹੋਣ ਵਾਸਤੇ ਜੀਵਨ ਮਹਾਰਾਜ ਨੇ ਬਖਸ਼ਿਆ ਹੈ। ਸਤਿਗੁਰੂ ਗਰੀਬ ਨਿਵਾਸ ਜੀ ਨੇ ਸਰੀਰ ਕਰਕੇ 10 ਜਾਮਿਆਂ ਵਿੱਚ ਸਤਿਗੁਰੂ ਜੀ ਦੀ ਜੋਤ ਨੇ ਵਰਤਨਾ ਕੀਤਾ ਹੈ। 10ਵੇਂ ਜਾਮੇ ਵਿੱਚ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਗੁਣ, ਸਾਰੀਆਂ ਬਖਸ਼ਿਸ਼ਾਂ ਸਿੱਖਾਂ ਨੂੰ ਬਖਸ਼ ਦੇਣੀਆਂ ਕੀਤੀਆਂ ਨਾ, ਫਿਰ ਮਹਾਰਾਜ ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰਹੋ ਨਿਵਾਸ। ਮਹਾਰਾਜ ਜੀ ਨੇ ਉਦੋਂ ਫਿਰ ਖਾਲਸੇ ਨੂੰ ਇਹ ਮਾਣ, ਇਹ ਵਡਿਆਈ ਬਖਸ਼ੀ ਵੀ ਮੇਰਾ ਖਾਸ ਰੂਪ ਹੈ। ਭਾਵ ਮਹਾਰਾਜ ਪਾਤਸ਼ਾਹ ਨੇ ਕਿਹਾ ਵੀ ਮੋਹ ਮੈਂ ਤਾਸ ਮੈਂ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਮੇਰੇ ਵਿੱਚ ਅਤੇ ਮੇਰੇ ਖਾਲਸੇ ਵਿੱਚ ਰੰਚਕ ਨਾਹੀਂ ਨਾ ਭੇਵ, ਰੰਚਕ ਮਾਤਰ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੇਦ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਓਤ ਪੋਤ ਸਾਗਰ ਬੰਦੇਰੋ, ਜਿਵੇਂ ਸਾਗਰ ਦੀਆਂ ਬੂੰਦਾਂ ਜਦੋਂ ਸਮੁੰਦਰ ਦੇ ਵਿੱਚ ਮੀਂਹ ਦੀਆਂ ਬੂੰਦਾਂ ਪੈਂਦੀਆਂ ਨਾ, ਉਹ ਸਾਗਰ ਦਾ ਹੀ ਰੂਪ ਹੋ ਜਾਂਦੀਆਂ। ਇੱਦਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਵਿੱਚ ਮੇਰੇ ਵਿੱਚ ਅਤੇ ਮੇਰੇ ਖਾਲਸੇ ਵਿੱਚ ਕੋਈ ਭੇਦ ਨਹੀਂ ਹੈ। ਮਹਾਰਾਜ ਨੇ ਇਹ ਜਿਹੜਾ ਸਾਨੂੰ ਪਵਿੱਤਰ ਜੀਵਨ ਬਖਸ਼ਿਆ ਹੈ, ਇਹਦਾ ਮਕਸਦ ਹੈ ਸੰਗਤ ਜੀ,
ਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਵਾਰ ਵਾਰ ਗੁਰਬਾਣੀ ਅੰਦਰ ਪ੍ਰੇਰਨਾ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਸ ਸੱਚ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੂ, ਅਵਸਰ ਬੀਤਿਓ ਜਾਤ ਹੈ ਕਹੇ ਉਹ ਮੰਨ ਲੈ ਮੇਰੂ। ਮਹਾਰਾਜ ਜੀ ਕਹਿੰਦੇ ਭਾਈ ਉਸ ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਕਰ ਜਿਹੜਾ ਤੇਰਾ ਸੰਗੀ ਹੈ, ਕਿਉਂਕਿ ਇਹ ਜਿੰਨੇ ਵੀ ਸੰਸਾਰ ਦੇ ਰਿਸ਼ਤਿਆਂ ਦੇ ਸੰਬੰਧ ਨੇ ਜਿਨ੍ਹਾਂ ਨੂੰ ਤੂੰ ਸੰਗੀ ਸਮਝ ਰਿਹਾ ਹੈ, ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਸ੍ਰੇਸ਼ਟ ਬੁੱਧ ਬਖਸ਼ਦੇ ਨੇ ਵੀ ਇਹ ਤੇਰੇ ਸੰਗੀ ਨਹੀਂ, ਤੇਰਾ ਸੰਗੀ ਕੌਣ ਹੈ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੂ। ਇਸ ਵਾਹਿਗੁਰੂ ਦੀ ਉਸਤਤ ਸਿਫਤ ਸਲਾਹ ਨੂੰ ਆਪਣੇ ਜੀਵਨ ਦੇ ਵਿੱਚ ਗਾਉਣਾ ਕਰ ਜਿਹੜਾ ਤੇਰਾ ਸੰਗੀ ਹੈ, ਜਿਹੜਾ ਤੇਰੇ ਨਾਲ ਨਿਭਣ ਵਾਲਾ। ਅੱਗੇ ਮਹਾਰਾਜ ਜੀ ਬਚਨ ਕਰਦੇ ਅਵਸਰ ਬੀਤਿਓ ਜਾਤ ਹੈ, ਕਿਹੜਾ ਅਵਸਰ ਕਿਹੜਾ ਮੌਕਾ ਜਿਹੜਾ ਤੇਰੇ ਹੱਥੋਂ ਲੰਘਦਾ ਜਾ ਰਿਹਾ। ਮਹਾਰਾਜ ਜੀ ਕਹਿੰਦੇ ਆ ਮਨੁੱਖਾ ਦੇਹੀ ਰੂਪ ਜਿਹੜਾ ਤੈਨੂੰ ਅਵਸਰ ਪ੍ਰਾਪਤ ਹੋਇਆ ਨਾ, ਉਹ ਦਿਨ ਬਾ ਦਿਨ ਕਰਕੇ ਲੰਘਦਾ ਜਾ ਰਿਹਾ ਹੈ। ਅਵਸਰ ਬੀਤਿਓ ਜਾਤ ਹੈ ਕਹਿਓ ਮੰਨ ਲੈ ਮੇਰੋ। ਮਹਾਰਾਜ ਜੀ ਕਹਿੰਦੇ ਮੇਰੇ ਕਹੇ ਹੋਏ ਬਚਨਾਂ ਨੂੰ ਗੁਰੂ ਕਿਹਾ ਸਿੱਖਾ ਮੰਨ ਲੈਣਾ ਕਰ। ਤੇਰੇ ਪਾਸੋਂ ਜਿਹੜਾ ਇਹ ਰੱਬ ਨੂੰ ਮਿਲਣ ਦਾ, ਰੱਬ ਦੇ ਵਿੱਚ ਅਭੇਦ ਹੋਣ ਦਾ ਜਿਹੜਾ ਮੌਕਾ ਹੈ, ਜਿਹੜਾ ਲੰਘਦਾ ਜਾ ਰਿਹਾ ਹੈ। ਨਹੀਂ ਤੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ਼ ਮੀਨ ਕਰੰਗਾ, ਕਿਉਂਕਿ ਐਸੀਆਂ ਲੱਖਾਂ ਜੂਨੀਆਂ ਨੂੰ ਭੋਗ ਕਰਕੇ ਤੈਨੂੰ ਆ ਜਿਹੜੀ ਉੱਤਮ ਜੋੜ ਜਿਹੜੀ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਦੇਹੀ ਦੇ ਵਿੱਚ ਰਹਿੰਦਿਆਂ ਇਸ ਅਵਸਰ ਨੂੰ ਮੌਕੇ ਨੂੰ ਪਛਾਣ ਕਰਕੇ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋਣ ਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਯਤਨ ਕਰ ਪਾਈ, ਕਿਉਂਕਿ ਜੇ ਹੁਣ ਇਹ ਸਮਾਂ ਤੇਰੇ ਪਾਸੋਂ ਲੰਘ ਗਿਆ। ਅਬ ਨਾ ਭਜਸ ਭਜਸ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ। ਜੇ ਮਹਾਰਾਜ ਜੀ ਕਹਿੰਦੇ ਹੁਣ ਨਹੀਂ ਜਪਿਆ ਗਿਆ ਭਾਈ, ਜਦੋਂ ਅੰਤ ਸਮਾਂ ਆ ਗਿਆ ਉਦੋਂ ਤੇਰੇ ਪਾਸ ਪਛਤਾਵੇ ਤੋਂ ਵਧੀਕ ਕੁਝ ਵੀ ਨਹੀਂ ਰਹਿ ਜਾਣਾ। ਇਹ ਤੈਨੂੰ ਮੌਕਾ ਮਿਲਿਆ ਹੈ, ਸਵਾਸ ਮਿਲੇ ਨੇ, ਸੁੰਦਰ ਦੇਹੀ ਉਸ ਪਰਮੇਸ਼ਰ ਨੇ ਬਖਸ਼ੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੇ ਪ੍ਰਸਾਦ ਛੱਤੀਹ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਮਹਾਰਾਜ ਜੀ ਕਹਿੰਦੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਇਸ ਸੁੰਦਰ ਦੇਹੀ ਦੇ ਨਾਲ ਹਰ ਇੱਕ ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਤੂੰ ਛਕ ਰਿਹਾ ਹੈ, ਅਤੇ ਫਿਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਨੂੰ ਵੀ ਆਪਣੇ ਮਨ ਵਿੱਚ ਵਸਾਰਨਾ, ਭੁਲਾਉਣਾ ਨਾ ਕਰ, ਉਸ ਵਾਹਿਗੁਰੂ ਦੇ ਸ਼ੁਕਰਾਨੇ ਦੇ ਵਿੱਚ ਜੁੜਨਾ ਕਰ। ਕਿਉਂਕਿ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜੀਵਨ ਤੈਨੂੰ ਮਿਲਿਆ ਹੀ ਇਸੇ ਵਾਸਤੇ ਹੈ। ਅਤੇ ਇੱਥੇ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਹਲਤ ਪਲਤ ਪਾਰ ਬ੍ਰਹਮ ਸਵਾਰੇ, ਆਪਣੇ ਪਿਆਰਿਆਂ ਦੀ ਜਿਹੜੇ ਗੁਰੂ ਦੇ ਆਸਛੇ ਅਨੁਸਾਰ ਚੱਲਦੇ ਨੇ, ਗੁਰੂ ਦੇ ਬਖਸ਼ੇ ਹੋਏ ਮਾਰਗ ਤੇ ਚੱਲਦੇ ਨੇ ਸਤਿਗੁਰੂ ਜੀ, ਉਹਨਾਂ ਗੁਰਮੁਖ ਪਿਆਰਿਆਂ ਦਾ ਲੋਕ ਪ੍ਰਲੋਕ ਸਹੇਲਾ ਕਰ ਦਿੰਦੇ ਨੇ, ਸਫਲ ਕਰ ਦਿੰਦੇ ਨੇ, ਸਵਾਰ ਦਿੰਦੇ ਨੇ। ਤੇ ਫਿਰ ਅੱਗੇ ਬਖਸ਼ਿਸ਼ ਕੀ ਹੁੰਦੀ ਹੈ, ਕਾਰਜ ਹੋਏ ਸਗਲੇ ਪੂਰੇ, ਕਿਉਂਕਿ ਇਹ ਕਾਰਜ ਵਾਸਤੇ ਅਸੀਂ ਆਏ ਹਾਂ। ਅੱਗੇ ਆਪਾਂ ਪੜ੍ਹਿਆ ਨਾ ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਜੀ ਅੱਗੇ ਕਹਿੰਦੇ ਆਵਰ ਕਾਜ ਤੇਰੇ ਕਿਤੇ ਹੈ ਨਾ ਕਾਮ, ਜਿਹੜੇ ਕੰਮਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਗੁਰੂ ਕਿਹਾ ਸਿੱਖਾ, ਉਹ ਗੁਰੂ ਕਿਹਾ ਲਾਲਾ ਤੂੰ ਲੱਗਿਆ ਹੋਇਆ ਨਾ, ਹਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਹੋਰ ਜਿਹੜੇ ਕਾਜ ਕੰਮ ਨੇ ਇਹ ਤੇਰੇ ਕਿਤੇ ਵੀ ਨਹੀਂ ਕੰਮ ਆਉਣੇ। ਮਿਲ ਸਾਧ ਸੰਗਤ ਭਾਜ ਕੇਵਲ ਨਾਮ, ਮਹਾਰਾਜ ਜੀ ਨੇ ਕੇਵਲ ਅਤੇ ਕੇਵਲ ਇਸ ਮਨੁੱਖਾ ਸਰੀਰ ਦਾ ਪ੍ਰਯੋਜਨ ਨਾਮ ਜਪਣ ਨੂੰ ਦਰਸਾਇਆ ਹੈ, ਕਿਉਂਕਿ ਨਾਮ ਜਪ ਕਰਕੇ ਹੀ ਇਹ ਜੰਮਣ ਮਰਨ ਦੇ ਬੰਧਨ ਕੱਟੇ ਜਾ ਸਕਦੇ ਆ। ਕਿਉਂਕਿ ਭਰੀਐ ਮਤ ਪਾਪਾ ਕਹਿ ਸੰਗ ਉਹ ਧੂਪੈ ਨਾਵੈ ਕਹਿ ਰੰਗ, ਕਿਉਂਕਿ ਪਾਪਾਂ ਦੀ ਸੰਗਤ ਕਰਕੇ ਸੰਗਤ ਜੀ ਸਾਡੀ ਬੁੱਧੀ ਮਲੀਨ ਹੋਈ ਹੈ, ਅਤੇ ਪਾਪਾਂ ਦੀ ਸੰਗਤ ਹੋਣ ਕਰਕੇ ਸਾਨੂੰ ਜੰਮਣ ਅਤੇ ਮਰਨ ਦੇ ਗੇੜ ਵਿੱਚ ਜਿਹੜਾ ਪੈਣਾ ਪੈਂਦਾ ਹੈ। ਇਹ ਪਾਪਾਂ ਦੇ ਕਰਕੇ ਹੀ ਅਸੀਂ ਜੰਮਣ ਮਰਨ ਦੇ ਜਿਹੜੇ ਦੁੱਖ ਸਹਾਰਦੇ ਹਾਂ, ਅਤੇ ਪਾਪ ਕਿਵੇਂ ਪਵਿੱਤਰ ਹੁੰਦੇ, ਕਿਉਂਕਿ ਜਨਮ ਜਨਮ ਕੀ ਮਲ ਲਾਗੀ, ਕਿਉਂਕਿ ਇੱਕ ਜੀਵਨ ਦੀ ਨਹੀਂ। ਮਹਾਰਾਜ ਜੀ ਕਹਿੰਦੇ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸਹੁ ਧੋਵਣ ਪਾਹੋ। ਜਿਵੇਂ ਮਹਾਰਾਜ ਨੇ ਉਦਾਹਰਣ ਬਖਸ਼ਿਸ਼ ਕੀਤੀ ਹੈ, ਜਿਵੇਂ ਤੇਲੀ ਜਿਹੜਾ ਹੈ ਕੋਹਲੂ 'ਤੇ ਜਦੋਂ ਤੇਲ ਕੱਢਦਾ ਹੈ ਨਾ ਤਿਲਾਂ ਦੇ ਵਿੱਚੋਂ, ਅਤੇ ਉੱਥੇ ਫਿਰ ਉਹ ਇੱਕ ਵਾਰ ਵਾਰ ਉੱਥੇ ਜਿਵੇਂ ਥੰਧਿਆਈ ਦੇ ਤੌਂਕੇ ਤੇਲ ਦੇ ਡਿੱਗਦੇ ਨੇ, ਉਹਨਾਂ ਨੂੰ ਸਾਫ਼ ਕਰਨ ਵਾਸਤੇ ਇੱਕ ਜਿਹੜਾ ਕੱਪੜਾ ਰੱਖਦਾ ਉਹਨੂੰ ਖੰਨਲੀ ਕਹਿੰਦੇ ਆ।
ਤੇ ਉਹਦੇ ਵਿੱਚ ਬਹੁਤੀ ਥੰਧਿਆਈ ਹੋਣ ਕਰਕੇ ਉਹ ਜਿਹੜਾ ਵਸਤਰ ਹੈ ਉਹ ਸਾਫ਼ ਨਹੀਂ ਹੋ ਸਕਦਾ ਜੇ ਸੈਂਕੜੇ ਧੋ ਵੀ ਉਹਨੂੰ ਪਾ ਲਈਏ। ਇੱਦਾਂ ਹੀ ਜੇ ਅਸੀਂ ਜਿਹੜੇ ਨਿਮਿੱਤ ਹੋਰ ਕਈ ਤਰ੍ਹਾਂ ਦੇ ਕਰਮ ਕਾਂਡ ਕਰੀਏ ਨਾ, ਵੀ ਇਸ ਮਨ ਨੂੰ ਸਾਫ਼ ਕਰਨ ਵਾਸਤੇ, ਸਵੱਛ ਕਰਨ ਵਾਸਤੇ, ਇਹ ਮਨ ਜਿਹੜਾ ਹੈ ਪਵਿੱਤਰ ਨਹੀਂ ਹੋ ਸਕਦਾ, ਕਿਉਂਕਿ ਇਸ ਮਨ ਨੂੰ ਜਿਹੜੀ ਮੈਲ ਹੈ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇੱਕ ਜਨਮ ਦੀ ਥੋੜ੍ਹਾ ਲੱਗੀ ਹੈ ਭਾਈ, ਜਨਮ ਜਨਮ ਕੀ ਮਲ ਲੱਗ ਗਈ, ਇਹਨੂੰ ਜਨਮਾਂ ਜਨਮਾਂ ਤੋਂ ਮਹਾਰਾਜ ਜੀ ਕਹਿੰਦੇ ਮਲ ਲੱਗੀ ਹੋਈ ਹੈ। ਕਾਲਾ ਹੁਆ ਸਿਆਹੂ, ਇਹ ਕਾਲਾ ਮਲੀਨਤਾ ਦੇ ਵਿਸ਼ਿਆਂ ਦੀ ਸੰਗਤ ਕਰਕੇ ਮਲੀਨਤਾ ਦੇ ਸਹਿਤ ਹੋ ਚੁੱਕਾ ਹੈ। ਮਹਾਰਾਜ ਜੀ ਕਹਿੰਦੇ ਖੰਡਲੀ ਧੋਤੀ ਉਜਲੀ ਨਾ ਹੋਵੇ ਜੀ ਸੋ ਧੋਵਣ ਪਾਹੋ, ਜਿੰਨੇ ਮਰਜ਼ੀ ਅਸੀਂ ਕਰਮ ਕਰੀ ਜਾਈਏ ਸੰਗਤ ਜੀ ਪਵਿੱਤਰ ਨਹੀਂ ਹੋ ਸਕਦਾ। ਮਹਾਰਾਜ ਜੀ ਫਿਰ ਕਹਿੰਦੇ ਕਿਵੇਂ ਪਵਿੱਤਰ ਹੋਵੇਗਾ, ਭਰੀ ਹੈ ਮਤ ਪਾਪਾ ਕਹਿ ਸੰਗ, ਪਾਪਾਂ ਦੀ ਸੰਗਤ ਕਰਕੇ ਮਤ ਭਰੀ ਹੋਈ ਹੈ, ਉਹ ਧੋਪੈ ਨਾਵੈ ਕਹਿ ਰੰਗ। ਜਦੋਂ ਨਾਮ ਦਾ ਰੰਗ ਇਸ ਮਨ ਨੂੰ ਲੱਗ ਗਿਆ ਨਾ, ਸੰਗਤ ਜੀ ਮਨ ਦੇ ਵਿੱਚ ਜਦੋਂ ਨਾਮ ਵਸ ਗਿਆ, ਉਦੋਂ ਸੰਗਤ ਜੀ ਇਹ ਮਲੀਨਤਾ ਦੂਰ ਹੋਵੇਗੀ, ਅਤੇ ਜਦੋਂ ਇਹ ਮਲੀਨਤਾ ਦੂਰ ਹੋ ਗਈ ਤਾਂ ਫਿਰ ਜਿਹੜਾ ਇਸ ਜੀਵਨ ਹੈ ਪਵਿੱਤਰ ਹੋ ਜਾਵੇਗਾ, ਇਹ ਗੁਰੂ ਦੇ ਚਰਨਾਂ ਦੇ ਵਿੱਚ ਮਨ ਜੁੜ ਜਾਵੇਗਾ, ਅਤੇ ਕੀ ਹੋਵੇਗਾ, ਕਾਰਜ ਹੋਏ ਸਗਲੇ ਪੂਰੇ। ਇਹ ਕਾਰਜ ਇਹੀ ਲੈ ਕੇ ਆਏ ਹਾਂ ਨਾ ਅਸੀਂ ਇੱਥੇ, ਇਹੀ ਸਾਡੇ ਆਉਣ ਦਾ ਇਹੀ ਕਾਰਜ ਵਾਸਤੇ ਇਹ ਜਿਹੜਾ ਸਾਨੂੰ ਮਨੁੱਖਾਂ ਦੀ ਮਿਲੀ ਹੈ। ਹੋਰ ਜਿੰਨਾ ਮਰਜ਼ੀ ਅਸੀਂ ਵਿਚਾਰ ਲਈਏ, ਹੋਰ ਕੋਈ ਵੀ ਕਾਰਜ ਹੋਰ ਕਿਤੇ ਨਾਕਾਮ। ਮਹਾਰਾਜ ਜੀ ਕਹਿੰਦੇ ਹੋਰ ਕੰਮ ਤੇਰੇ ਕੰਮ ਆਉਣ ਵਾਲੇ ਨੇ। ਹੁਣ ਕਿੰਨੀ ਮਾਇਆ, ਕਿੰਨਾ ਕੁਝ ਬੰਦਾ ਬੈਂਕ ਬੈਲੈਂਸ ਇਹ ਸੰਸਾਰ 'ਤੇ ਇਕੱਤਰ ਕਰਦਾ, ਕਿਸੇ ਦੇ ਨਾਲ ਨਿਭਦਾ ਹੈ, ਕਿਸੇ ਦੇ ਉਹ ਉਸ ਅਗਲੇ ਮਾਰਗ ਵਿੱਚ ਸਹਾਈ ਹੁੰਦਾ ਨਹੀਂ। ਵਾਹਿਗੁਰੂ ਦੀ ਬੰਦਗੀ ਉੱਥੇ ਭਾਈ ਸੋਭਾ ਵਾਲੀ ਹੈ, ਸੋਭਣੀ ਕੋਣ ਵਾਲੀ ਹੈ, ਜਾਂ ਗੁਰੂ ਹੀ ਉੱਥੇ ਕਿਰਪਾ ਕਰਕੇ ਹਲਤ ਪਲਤ ਲੋਕ ਅਤੇ ਪ੍ਰਲੋਕ ਤੋਂ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਹਲਤ ਪਲਤ ਪਾਰ ਬ੍ਰਹਮ ਸਵਾਰੇ, ਲੋਕ ਪ੍ਰਲੋਕ ਨੂੰ ਸਤਿਗੁਰੂ ਜੀ ਸਵਾਰ ਦਿੰਦੇ ਨੇ। ਫਿਰ ਕੀ ਹੁੰਦਾ, ਕਾਰਜ ਹੋਏ ਸਗਲੇ ਪੂਰੇ, ਜਿਸ ਕਾਰਜ ਵਾਸਤੇ ਆ ਮਨੁੱਖਾ ਸਰੀਰ ਪ੍ਰਾਪਤ ਹੋਇਆ ਉਹ ਕਾਰਜ ਪੂਰਾ ਹੋ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਐਸੇ ਸਮਰੱਥ ਨੇ ਜਿਹੜੇ ਸੰਗਤ ਜੀ ਇੱਥੇ ਲੋਕ ਅੰਦਰ ਵੀ ਰੱਖ ਸਕਦੇ ਨੇ ਅਤੇ ਪ੍ਰਲੋਕ ਅੰਦਰ ਵੀ। ਕੋਈ ਹੋਰ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਤੋਂ ਬਿਨਾਂ ਸਾਡੀ ਲੋਕ ਅਤੇ ਪ੍ਰਲੋਕ ਵਿੱਚ ਪੱਤ ਨਹੀਂ ਰੱਖ ਸਕਦਾ, ਸਾਡਾ ਸਤਿਗੁਰੂ ਪਾਤਸ਼ਾਹ ਤੋਂ ਬਿਨਾਂ ਕੋਈ ਹੋਰ ਉੱਥੇ ਸਹਾਈ ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਕੋਈ ਧਨੀ ਹੋਵੇ, ਜਿੰਨਾ ਮਰਜ਼ੀ ਕੋਈ ਬਲ ਰੱਖਦਾ ਹੋਵੇ, ਇੱਥੇ ਸੰਸਾਰ ਵਿੱਚ ਨਹੀਂ ਕੋਈ ਪੂਰੀ ਪਾ ਸਕਦਾ, ਉੱਥੇ ਪ੍ਰਲੋਕ ਵਿੱਚ ਤਾਂ ਸਹਾਈ ਹੋਣਾ ਕੀ ਹੈ। ਧੰਨ ਮੀਰੀ ਪੀਰੀ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਅਜਾਨ ਬਾਹੋ ਬੰਦੀ ਛੁੜ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਪਾਵਨ ਜੀਵਨ ਵਿੱਚੋਂ ਸਾਖੀ ਪ੍ਰਾਪਤ ਹੁੰਦੀ ਹੈ। ਜਦੋਂ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਆਗਰੇ ਦੀ ਧਰਤੀ 'ਤੇ ਜਾਂਦੇ ਨੇ, ਉੱਥੇ ਇੱਕ ਬਾਗ ਦੇ ਵਿੱਚ, ਇੱਕ ਜੰਗਲ ਨੁਮਾ ਇਲਾਕੇ ਦੇ ਵਿੱਚ ਮਹਾਰਾਜ ਜੀ ਦਾ ਜਿਹੜਾ ਆਸਣ ਲੱਗਾ ਹੋਇਆ ਸੀ, ਤਖ਼ਤ ਲੱਗਾ ਸੀ, ਸ਼ਮਿਆਨੇ ਲੱਗੇ ਹੋਏ ਸਨ, ਜਿਹੜੇ ਗੁਰੂ ਘਰ ਦੇ ਬਲਾਖੀ ਨੇ ਉਹ ਸਤਿਗੁਰਾਂ ਦੇ ਚਰਨਾਂ 'ਤੇ ਆਉਂਦੇ, ਨਤਮਸਤਕ ਹੋ ਕਰਕੇ ਸਤਿਗੁਰੂ ਪਾਤਸ਼ਾਹ ਤੋਂ ਲੋਕ ਪ੍ਰਲੋਕ ਦੀ ਮੁਕਤੀ ਦੀਆਂ ਦਾਤਾਂ ਪ੍ਰਾਪਤ ਕਰਦੇ। ਦੂਸਰੇ ਪਾਸੇ ਸਮੇਂ ਦਾ ਬਾਦਸ਼ਾਹ, ਦਿੱਲੀ ਦਾ ਬਾਦਸ਼ਾਹ ਜਿਹੜਾ ਜਹਾਂਗੀਰ ਸੀ, ਉਹਦਾ ਵੀ ਸ਼ਮਿਆਨਾ ਲੱਗਾ ਹੋਇਆ ਸੀ, ਉਹ ਵੀ ਆਪਣੇ ਜਿਹੜਾ ਹੈ ਤਖ਼ਤ 'ਤੇ ਬੈਠਾ ਹੋਇਆ ਸੀ, ਆਪਣੇ ਅਹਿਲਕਾਰਾਂ ਨੂੰ, ਆਪਣੇ ਇਲਾਕੇ ਦੇ ਸੂਬੇਦਾਰਾਂ ਨੂੰ ਉਹ ਵੀ ਮਿਲ ਰਿਹਾ ਸੀ। ਅਤੇ ਉੱਥੇ ਹੀ ਗੁਰੂ ਘਰ ਦਾ ਸ਼ਰਧਾਲੂ ਗੁਰੂ ਕਾ ਸਿੱਖ ਹਸ਼ਿਆਰਾ ਜਿਹੜਾ ਸੀ, ਜਿਹਦੀ ਕਿਰਤ ਸੀ ਵੀ ਉਹ ਘਾਹ ਕੱਟ ਕਰਕੇ ਗੁਜ਼ਾਰਾ ਕਰਦਾ ਸੀ, ਅਤੇ ਉਹਨੂੰ ਜਦੋਂ ਪਤਾ ਲੱਗਾ ਵੀ ਉਹਨੇ ਅੱਗੇ ਸਤਿਗੁਰੂ ਗਰੀਬ ਨਿਵਾਜ ਜੀ ਦੇ ਦਰਸ਼ਨ ਨਹੀਂ ਸਨ ਕੀਤੇ, ਅਤੇ ਦਰਸ਼ਨਾਂ ਦੀ ਬੁਲਾਖਾ ਬਹੁਤ ਸੀ ਮਨ ਵਿੱਚ, ਬਹੁਤ ਚਿਰਾਂ ਤੋਂ ਇਹ ਮਨ ਵਿੱਚ ਡੀਕਦਾ ਸੀ ਵੀ ਮੇਰੀ ਅਵਸਥਾ ਬਿਰਧ ਹੈ, ਜੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਇੱਥੇ ਆ ਕਰਕੇ ਮੈਨੂੰ ਦਰਸ਼ਨ ਬਖਸ਼ ਦੇਣ ਅਤੇ ਮੈਂ ਆਪਣਾ ਜੀਵਨ ਸਫਲਾ ਸਮਝਾਂਗਾ, ਕਿਉਂਕਿ ਇੰਨੇ ਕੋਈ ਸਾਧਨ ਨਹੀਂ ਸੀ ਵੀ ਉਹ ਜਾ ਕੇ ਦਰਸ਼ਨ ਕਰ ਸਕਦਾ। ਅਤੇ ਕਹਿੰਦਾ ਮੈਂ ਤਾਂ ਘਰ ਦਾ ਗੁਜ਼ਾਰਾ ਹੀ ਮਸਾ ਘਾਹ ਵੇਚ ਕੇ ਕਰਦਾ ਹਾਂ। ਅਤੇ ਜਦੋਂ ਉਸ ਗੁਰੂ ਕੇ ਸਿੱਖ ਨੂੰ ਪਤਾ ਲੱਗਾ, ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਜੀ ਇਸ ਇਲਾਕੇ ਦੇ ਵਿੱਚ ਬਖਸ਼ਿਸ਼ਾਂ ਵਰਤਾ ਰਹੇ ਨੇ, ਇਸ ਥਾਂ 'ਤੇ ਮਹਾਰਾਜ ਪਾਤਸ਼ਾਹ ਜੀ ਨੇ ਆਸਣ ਲਾਉਣਾ ਕੀਤਾ ਹੈ, ਅਤੇ ਹੁਣ ਨੇੜੇ ਨੇੜੇ ਹੀ ਜਿਹੜੇ ਆਸਣ ਲੱਗੇ ਹੋਏ ਸਨ, ਇੱਕ ਪਾਸੇ ਮਹਾਰਾਜ ਦੇ ਪਾਵਨ ਤਖ਼ਤ ਸਜੇ ਹੋਏ ਸਨ, ਜਿਨ੍ਹਾਂ ਦੀ ਸੋਭਾ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਨੂੰ ਵੀ ਫਿੱਕੀ ਪਾ ਰਹੀ ਸੀ, ਐਸੀ

ਤੇ ਇਹਦੇ ਮਨ ਵਿੱਚ ਆਇਆ ਵੀ ਮੈਨੂੰ ਲੋਕ ਬਾਦਸ਼ਾਹ ਕਹਿੰਦੇ ਨੇ, ਮੈਂ ਸਭ ਤੋਂ ਵੱਡਾ ਇੱਥੇ ਸਰਕਾਰ ਦੇ ਵਿੱਚ ਬਾਦਸ਼ਾਹ ਹਾਂ, ਮੇਰੇ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ, ਅਤੇ ਮੈਨੂੰ ਤਾਂ ਲੋਕ ਬਾਦਸ਼ਾਹ ਕਹਿੰਦੇ ਨੇ। ਪਰ ਇਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਇਹਨਾਂ ਨੇ ਆਪਣਾ ਨਾਮ ਸੱਚੇ ਪਾਤਸ਼ਾਹ ਰਖਾਉਣਾ ਕੀਤਾ। ਅਤੇ ਜਦੋਂ ਮਨ ਵਿੱਚ ਸਵਾਲ ਲੈ ਕੇ ਮਹਾਰਾਜ ਨੂੰ ਬੇਨਤੀ ਕੀਤੀ, ਜਹਾਂਗੀਰ ਨੇ ਕਹਿਣ ਲੱਗਾ, ਮਹਾਰਾਜ ਵੀ ਮੈਂ ਸੁਣਦਾ ਹਾਂ ਜਦੋਂ ਤੁਹਾਡੇ ਸਿੱਖ ਤੁਹਾਡੇ ਕੋਲ ਆਉਂਦੇ ਨੇ, ਮੱਥਾ ਟੇਕਦੇ ਨੇ, ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਤੁਸੀਂ ਐਡਾ ਆਪਣੇ ਆਪ ਨੂੰ ਐਡਾ ਨਾਮ ਕਿਉਂ ਰਖਾਉਣਾ ਕੀਤਾ? ਮਹਾਰਾਜ ਜੀ ਮੁਸਕਰਾ ਕੇ ਕਹਿਣ ਲੱਗੇ, ਭਾਈ ਅਸੀਂ ਇਹ ਨਾਮ ਆਪ ਨਹੀਂ ਰਖਾਇਆ, ਇਹ ਤਾਂ ਗੁਰੂ ਕੀਆਂ ਸੰਗਤਾਂ ਪ੍ਰੇਮ ਨਾਲ ਸਾਨੂੰ ਸੱਚੇ ਪਾਤਸ਼ਾਹ ਕਹਿੰਦੀਆਂ ਨੇ। ਜੈਸਾ ਕੋਈ ਸਾਡੇ ਵਿੱਚ ਗੁਣ ਦੇਖਦਾ, ਕੋਈ ਸਾਨੂੰ ਗਰੀਬ ਨਿਵਾਜ ਕਹਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਨ੍ਹਾਂ ਨੇ ਦੇਖਿਆ ਵੀ ਅਸੀਂ ਗਰੀਬਾਂ ਨੂੰ ਨਿਵਾਜਦੇ, ਉਹਨਾਂ ਨੇ ਸਾਨੂੰ ਗਰੀਬ ਨਿਵਾਜ ਕਹਿਣਾ ਸ਼ੁਰੂ ਕਰ ਦਿੱਤਾ, ਕੋਈ ਸਾਨੂੰ ਪਤਿਤ ਪਾਵਣ ਕਹਿੰਦਾ ਹੈ ਭਾਵਨਾ ਦੇ ਨਾਲ ਸਿੱਖ ਸਾਡਾ, ਵੀ ਸਤਿਗੁਰੂ ਜੀ ਤੁਸੀਂ ਪਾਪੀਆਂ ਨੂੰ ਵੀ ਪਵਿੱਤਰ ਕਰ ਦੇਣ ਵਾਲੇ ਹੋ, ਅਤੇ ਕੋਈ ਸਾਨੂੰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਬੰਦੀ ਛੋੜ ਕਹਿੰਦਾ ਵੀ ਬੰਧਨਾਂ ਨੂੰ ਕੱਟ ਦੇਣ ਵਾਲੇ ਹੋ ਮਹਾਰਾਜ ਪਾਤਸ਼ਾਹ ਜੀ। ਅਤੇ ਇਸ ਕਰਕੇ ਵੀ ਇਹ ਸਾਡੇ ਸਿੱਖ ਜਿਹੜੇ ਆ ਕਿਰਤਮ ਨਾਮ ਨੇ, ਵੀ ਕਿਰਤ ਨੂੰ ਦੇ ਕਰਕੇ ਨਾਮ ਪੈ ਜਾਣਾ। ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਸਾਨੂੰ ਗੁਰੂ ਆਖੋ, ਸਾਨੂੰ ਸੱਚੇ ਪਾਤਸ਼ਾਹ ਆਖੋ, ਸਾਨੂੰ ਗਰੀਬ ਨਿਵਾਜ ਆਖੋ, ਇਹ ਗੁਰੂ ਕੇ ਸਿੱਖਾਂ ਦੀ ਆਪਣੇ ਮਨ ਦੀ ਭਾਵਨਾ ਹੈ। ਕੋਈ ਸਾਨੂੰ ਭਗਤ ਵਸ਼ਲ ਕਹਿੰਦਾ ਵੀ ਆਪਣੇ ਪਿਆਰਿਆਂ ਨੂੰ ਪ੍ਰੇਮ ਕਰਨ ਵਾਲੇ ਨੇ ਗੁਰੂ ਸਾਹਿਬ ਜੀ, ਕੋਈ ਸਾਨੂੰ ਅਜਾਨ ਬਾਹੋ ਕਹਿੰਦਾ ਆ ਵੀ ਲੰਮੀਆਂ ਬਾਹਾਂ ਵਾਲੇ ਬੜੇ ਬਲ ਵਾਲੇ ਨੇ ਮੀਰੀ ਪੀਰੀ ਦੇ ਮਾਲਕ, ਉਹ ਸਾਡੇ ਸਰੀਰ ਦੀ ਸੋਭਾ ਦੇ ਕਰਕੇ ਕੋਈ ਇੱਦਾਂ ਸਾਨੂੰ ਵਡਿਆਈ ਬਖਸ਼ਦਾ? ਮਹਾਰਾਜ ਜੀ ਕਹਿੰਦੇ ਪਰ ਅਸੀਂ ਕਿਸੇ ਗੁਰਸਿੱਖ ਨੂੰ ਕਿਹਾ ਨਹੀਂ ਭਾਈ ਕਦੇ ਵੀ ਸਾਨੂੰ ਸੱਚੇ ਪਾਤਸ਼ਾਹ ਕਹੋ ਜਾਂ ਸਾਨੂੰ ਐਸੇ ਨਾਵਾਂ ਦੇ ਨਾਲ ਬੁਲਾਉਣਾ ਕਰੋ। ਇਹ ਗੁਰੂ ਕੇ ਸਿੱਖਾਂ ਦੇ ਆਪਣੀ ਦਿਲੀ ਭਾਵਨਾ ਹੈ, ਉਹਨਾਂ ਦੀ ਦਿਲੀ ਇੱਛਾ ਅਤੇ ਸ਼ਰਧਾ ਹੈ। ਇਹਦੇ ਵਿੱਚ ਸਾਡਾ ਕੋਈ ਵੀ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਕਸਦ ਨਹੀਂ ਕਵਾਉਣ ਦਾ। ਅਤੇ ਮਨ ਵਿੱਚੋਂ ਹੁਣ ਸਤਿਗੁਰੂ ਦੇ ਅੱਗੇ ਸਵਾਲ ਤਾਂ ਕਰ ਨਹੀਂ ਸੀ ਸਕਦਾ, ਪਰ ਇਹਦਾ ਜਿਹੜਾ ਸ਼ੰਕਾ ਸੀ ਉਹ ਨਿਰਵਿਰਤ ਨਹੀਂ ਸੀ ਹੋਇਆ, ਅਤੇ ਉਹ ਮਨ ਵਿੱਚ ਉੱਦਾਂ ਹੀ ਭਾਵਨਾ ਬਣੀ ਹੋਈ ਸੀ। ਅਤੇ ਮਹਾਰਾਜ ਜੀ ਨੇ ਮੈਨੂੰ ਉੱਦਾਂ ਹੀ ਟਾਲਣ ਵਾਸਤੇ ਇਹ ਜਵਾਬ ਦੇ ਦਿੱਤਾ। ਅਤੇ ਹੁਣ ਕਲਾ ਕੀ ਵਰਤਦੀ ਹੈ, ਜਦੋਂ ਸਿਪਾਹੀ ਇਸ਼ਾਰਾ ਕਰ ਦਿੰਦੇ ਆ ਵੀ ਉਸ ਪਾਸੇ ਆ ਸੱਚੇ ਪਾਤਸ਼ਾਹ, ਅਤੇ ਹੁਣ ਇਹ ਆਪਣੀ ਘਾਹ ਦੀ ਪੰਡ ਲੈ ਕਰਕੇ, ਦੋ ਕੁ ਮੋਹਰਾਂ ਸੀ ਇਹਦੇ ਕੋਲ, ਉਹ ਲੈ ਕਰਕੇ ਜਹਾਂਗੀਰ ਦੇ ਅੱਗੇ ਆ ਕਰਕੇ, ਕਿਉਂਕਿ ਅੱਗੇ ਗੁਰੂ ਸਾਹਿਬ ਦੇ ਕਦੇ ਦੀਦਾਰ ਨਹੀਂ ਸਨ ਹੋਏ, ਅਤੇ ਆ ਕਰਕੇ ਬੜੇ ਪ੍ਰੇਮ ਸਹਿਤ ਸ਼ਰਧਾ ਨਾਲ ਉਹ ਘਾਹ ਦੀ ਪੰਡ ਰੱਖ ਕਰਕੇ ਕੁਝ ਮੋਹਰਾਂ ਰੱਖ ਕੇ ਮੱਥਾ ਟੇਕਦਾ ਹੈ। ਜਦੋਂ ਮੱਥਾ ਟੇਕਦਾ ਕਹਿਣ ਲੱਗਾ, ਬੜਾ ਅਦਬ ਅੱਜ ਦੇਖਿਆ, ਕਿਉਂਕਿ ਜਹਾਂਗੀਰ ਕੋਲ ਵੀ ਬੜੀਆਂ ਵੱਡੀਆਂ ਪਿਟਾਵਾਂ ਲੈ ਕਰਕੇ ਇਹਦੇ ਅਹਿਲਕਾਰ, ਇਹਦੇ ਫੌਜਦਾਰ ਸੂਬੇਦਾਰ ਆਉਂਦੇ ਸਨ, ਚੜ੍ਹਦੀ ਤੋਂ ਚੜ੍ਹਦੀ ਭੇਟਾ ਇਹਦੇ ਕੋਲ ਹਾਜ਼ਰ ਹੁੰਦੀ ਸੀ। ਪਰ ਜਿਹੜਾ ਅੱਜ ਪ੍ਰੇਮ ਭਾਉ ਇਹਨੇ ਗੁਰੂ ਕੇ ਸਿੱਖ ਦੇ ਅੰਦਰ ਦੇਖਿਆ ਨਾ, ਜਿਹੜੇ ਪ੍ਰੇਮ ਨਾਲ ਉਹਨੇ ਇੱਕ ਘਾਹ ਦੀ ਪੰਡ 'ਤੇ ਕੁਝ ਮੋਹਰਾਂ ਭੇਟ ਕੀਤੀਆਂ, ਇਹ ਹੱਕਾ ਬੱਕਾ ਰਹਿ ਗਿਆ ਵੀ ਅੱਗੇ ਜਿਹੜੇ ਆਉਂਦੇ ਨੇ ਉਹ ਜਾਣ 'ਤੇ ਡਰਦੇ ਹੋਏ ਮੇਰੇ ਅੱਗੇ ਸਲਾਮ ਕਰਦੇ ਆ, ਮੈਨੂੰ ਡਰਦੇ ਹੋਏ ਆ ਕੇ ਨਜ਼ਰਾਨੇ ਭੇਟ ਕਰਦੇ ਆ ਵੀ ਸਾਡੇ 'ਤੇ ਜਿਹੜੀ ਬਾਦਸ਼ਾਹ ਦੀ ਖੁਸ਼ੀ ਬਣੀ ਰਹੇ, ਅਤੇ ਜਾਂ ਫਿਰ ਕੁਝ ਕੁ ਚਾਪਲੂਸੀ ਕਰਦਿਆਂ ਕਰਦੇ, ਪਰ ਇਹਦੇ ਮਨ ਵਿੱਚ ਨਾ ਤਾਂ ਕੋਈ ਭੈ ਦਿਸਿਆ ਅੱਜ, ਅਤੇ ਨਾ ਹੀ ਇਹਦੇ ਮਨ ਵਿੱਚ ਕੋਈ ਅਹੁਦੇ ਦੀ ਕੋਈ ਚਾਪਲੂਸੀ ਮੈਨੂੰ ਲੱਗਣਾ ਕੀਤੀ ਹੈ। ਜਦੋਂ ਉਸ ਸਿੱਖ ਨੇ ਮੱਥਾ ਟੇਕਿਆ ਅਤੇ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ, ਮੰਗੋ ਭਾਈ ਕੀ ਮੰਗਣਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਜੇ ਤਰੁੱਠੇ ਹੋ ਤਾਂ ਕਿਰਪਾ ਕਰ ਦਿਓ, ਮੇਰੇ ਸੰਸਾਰ ਦੀ ਮੰਗ ਕੋਈ ਨਹੀਂ ਮੇਰੇ ਮਨ ਵਿੱਚ, ਮੇਰੇ 'ਤੇ ਕਿਰਪਾ ਕਰ ਦਿਓ, ਮੇਰਾ ਜਿਹੜਾ ਲੋਕ ਅਤੇ ਪ੍ਰਲੋਕ ਸਫਲਾ ਕਰ ਦਿਓ ਮਹਾਰਾਜ ਜੀ, ਇਹੀ ਕਿਰਪਾ ਕਰ ਦਿਓ। ਅਤੇ ਉਹ ਜਹਾਂਗੀਰ ਹੈਰਾਨ ਹੋ ਗਿਆ ਵੀ ਐਸੀ ਤਾਂ ਮੰਗ ਅੱਗੇ ਕਦੇ ਸੁਣੀ ਨਹੀਂ। ਕਹਿਣ ਲੱਗਾ, ਉਹ ਭਾਈ ਬਜ਼ੁਰਗਾ ਤੂੰ ਦੱਸ, ਤੈਨੂੰ ਕਿੰਨੀ ਜ਼ਮੀਨ ਚਾਹੀਦੀ ਹੈ, ਕਿੰਨੀਆਂ ਮੋਹਰਾਂ ਸੋਨੇ ਦੀਆਂ ਚਾਹੀਦੀਆਂ, ਕਿਹੜਾ ਇਲਾਕਿਆਂ ਦਾ ਤੈਨੂੰ ਸੂਬੇਦਾਰ ਲਾ ਦੇਵਾਂ? ਕਹਿੰਦਾ, ਮੈਂ ਤਾਂ ਸੰਸਾਰ ਦਾ ਬਾਦਸ਼ਾਹ, ਮੈਂ ਸੱਚੇ ਪਾਤਸ਼ਾਹ ਨਹੀਂ, ਮੈਂ ਤਾਂ ਬਾਦਸ਼ਾਹ। ਉਹ ਸਮਝ ਗਿਆ ਵੀ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦਾ ਭੌਰਾ ਸਿੱਖ ਹੈ, ਇਹ ਤਾਂ ਮਹਾਰਾਜ ਪਾਤਸ਼ਾਹ ਜੀ ਕੋਲੇ ਨੇ ਜਾਣਾ ਹੈ, ਅਤੇ ਭੁਲੇਖੇ ਦੇ ਨਾਲ ਗਲਤੀ ਦੇ ਨਾਲ ਇੱਥੇ ਆ ਗਿਆ। ਅਤੇ ਉਹ ਬਾਦਸ਼ਾਹ ਕਹਿਣ ਲੱਗਾ ਵੀ ਤੂੰ ਕੋਈ ਸੰਸਾਰ ਦੀ ਚੀਜ਼ ਮੰਗ ਲੈ। ਖੈਰ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਤਾਂ ਸਮੇਂ ਦਾ ਬਾਦਸ਼ਾਹ, ਅਤੇ ਉਹ ਗੁਰੂ ਕੇ ਸਿੱਖ ਨੇ ਬੜੇ ਮਨ ਵਿੱਚ ਵੀਰਸ ਵੀ ਆਇਆ, ਅਤੇ ਉਹ ਜਿਹੜੀ ਘਾਹ ਦੀ ਪੰਡ ਉਹ ਚੱਕ ਲਈ ਅਤੇ ਮੋਹਰਾਂ ਚੱਕ ਲਈਆਂ। ਅਤੇ ਹੁਣ ਰਾਜੇ ਨੇ ਬਾਦਸ਼ਾਹ ਨੇ ਆਪਣੀ ਤੁਹੀਨ ਸਮਝੀ, ਜਹਾਂਗੀਰ ਕਹਿਣ ਲੱਗਾ ਤੈਨੂੰ ਪਤਾ ਇਹਦਾ ਇੰਜਾਮ ਕੀ ਹੋਵੇਗਾ, ਤੂੰ ਇੱਕ ਸਮੇਂ ਦੇ ਬਾਦਸ਼ਾਹ ਮੂਹਰੇ ਭੇਟਾ ਰੱਖ ਕੇ ਚੱਕ ਰਿਹਾ, ਮੇਰੀ ਤੁਹੀਨ ਹੈ। ਕਹਿਣ ਲੱਗਾ ਇਹ ਘਾਹ ਦੀ ਪੰਡ
ਇੱਥੇ ਰੱਖ ਦੇ, ਤੂੰ ਹੋਰ ਮੈਥੋਂ ਨਜ਼ਰਾਨੇ ਲੈ ਜਾ, ਮਾਇਆ ਲੈ ਜਾ ਤੇ ਜਾ ਕੇ ਮਹਾਰਾਜ ਨੂੰ ਭੇਟ ਕਰ ਦੇਵੀ, ਪਰ ਇਹ ਕਾਦੀ ਪੰਡ ਇੱਥੇ ਰੱਖ ਜਾ। ਉਹ ਕਹਿਣ ਲੱਗਾ ਤੂੰ ਭਲਾ ਸਾਰੀ ਦੁਨੀਆ ਦਾ ਰਾਜ ਮੈਨੂੰ ਦੇ, ਪਰ ਇਹ ਕਾਦੀ ਪੰਡ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਅਮਾਨਤ ਹੈ, ਇਹ ਉਹਨਾਂ ਵਾਸਤੇ, ਉਹਨਾਂ ਦੇ ਘੋੜਿਆਂ ਵਾਸਤੇ ਪ੍ਰੇਮ ਭੇਟਾ ਹੈ, ਇਹ ਤੇ ਮਹਾਰਾਜ

0: ਦੇ ਦਰਬਾਰ ਅੰਦਰ ਹੀ ਭੇਟ ਹੋਵੇਗੀ। ਉਹ ਹੈਰਾਨ ਹੋ ਗਿਆ ਵੀ ਉਹਨੂੰ ਸਮਝ ਪੈਣੀ ਸ਼ੁਰੂ ਹੋ ਗਈ ਵੀ ਮੈਂ ਰਾਜ ਦਾ ਮਾਣ ਕਰਦਾ ਸੀ, ਅੱਜ ਮੇਰਾ ਰਾਜ ਇਸ ਘਾਹ ਦੀ ਪੰਡ ਦੇ ਬਰਾਬਰ ਵੀ ਨਹੀਂ। ਅੱਜ ਗੁਰੂ ਕੇ ਸਿੱਖ ਨੇ ਘਾਹ ਦੀ ਪੰਡ ਦੇ ਬਦਲੇ ਮੇਰਾ ਰਾਜ ਠੁਕਰਾ ਦਿੱਤਾ, ਅਤੇ ਅੱਜ ਸੰਗਤ ਜੀ ਅਸੀਂ ਆਪਣੇ ਹਿਰਦਿਆਂ ਵੱਲ ਵੀ ਝਾਤ ਮਾਰ ਲਈ। ਅੱਜ ਛੋਟੇ ਛੋਟੇ ਅਹੁਦਿਆਂ ਕਰਕੇ ਅੱਜ ਸਾਡੇ ਹੀ ਬੰਦੇ ਆਪਣੇ ਭਰਾਵਾਂ ਦੀਆਂ ਪੱਗਾਂ ਨੂੰ ਪੈ ਜਾਂਦੇ ਨੇ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੁੰਦੀਆਂ ਨੇ, ਉਹਨਾਂ ਦੇ ਹੱਕ ਵਿੱਚ ਖੜ ਜਾਂਦੇ ਨੇ, ਅੱਜ ਕਿੱਥੇ ਖੜ ਗਏ। ਇਹ ਸਾਡੇ ਵੱਡਿਆਂ ਦੀਆਂ, ਕਿਉਂਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਕਿਉਂਕਿ ਇਤਿਹਾਸ ਤੋਂ ਪਤਾ ਲੱਗਦਾ ਵੀ ਸਾਡੇ ਪੁਰਖਿਆਂ ਦਾ ਕੈਸਾ ਜੀਵਨ ਸੀ, ਸਾਡੇ ਵੱਡਿਆਂ ਦਾ ਗੁਰਸਿੱਖਾਂ ਵਿੱਚ ਕਿਹੋ ਜਿਹੀ ਭਾਵਨਾ ਸੀ। ਬਾਦਸ਼ਾਹ ਨੂੰ ਕਹਿੰਦਾ ਤੇਰਾ ਰਾਜ ਵੀ ਮੈਂ ਇਸ ਜੁੱਤੀ ਦੀ ਨੋਕ ਦੇ ਨਾਲ ਠੁਕਰਾ ਦੇਵਾਂਗਾ, ਇਹ ਪਰ ਜਿਹੜੀ ਅਮਾਨਤ ਹੈ ਨਾ, ਇਹ ਘਾਹ ਦੀ ਪੰਡਣੀ ਮੇਰੀ ਭਾਵਨਾ ਹੈ, ਇਹ ਭਾਵਨਾ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਜਾ ਕੇ ਜ਼ਾਹਰ ਕਰਨੀ ਹੈ, ਪ੍ਰਗਟ ਕਰਨੀ ਹੈ, ਅਤੇ ਮੈਨੂੰ ਰਾਜ ਨਹੀਂ ਚਾਹੀਦਾ, ਮੈਨੂੰ ਜ਼ਮੀਨ ਨਹੀਂ ਚਾਹੀਦੀ, ਮਾਇਆ ਨਹੀਂ ਚਾਹੀਦੀ। ਅਤੇ ਉਹ ਪੰਡ ਚੱਕੀ ਅਤੇ ਗੁਰੂ ਕਾ ਸਿੱਖ ਤੁਰ ਪਿਆ, ਅਤੇ ਉਹ ਬਾਦਸ਼ਾਹ ਜਹਾਂਗੀਰ ਵਿਹਦਾ ਰਹਿ ਗਿਆ ਵੀ ਇਹ ਗੁਰੂ ਕੇ ਸਿੱਖ ਕੈਸੇ ਨੇ, ਕਿਹੋ ਜਿਹੀ ਭਾਵਨਾ ਹੈ ਵੀ ਮੇਰਾ ਸਾਰਾ ਕੁਝ ਠੁਕਰਾ ਦਿੱਤਾ, ਰਾਜ ਨੂੰ ਵੀ ਕਹਿੰਦਾ ਮੈਂ ਠੁੱਡਾ ਮਾਰਦਾ, ਪਰ ਇਹ ਜਿਹੜੀ ਭੇਟਾ ਹੈ ਮੈਂ ਜਾ ਕੇ ਗੁਰੂ ਦੇ ਅੱਗੇ ਅਰਪਣ ਕਰਨੀ ਹੈ। ਅਤੇ ਜਦੋਂ ਅੱਗੇ ਉਹ ਜਾ ਕਰਕੇ ਫਿਰ ਇਹਨੇ ਜਹਾਂਗੀਰ ਨੇ ਵੀ ਹੌਲੀ ਦੱਬੇ ਪੈਰੀ ਪਿੱਛੇ ਜਾਣਾ ਸ਼ੁਰੂ ਕਰ ਦਿੱਤਾ, ਵੇਖਾਂ ਵੀ ਅੱਗੇ ਕੀ ਕੌਤਕ ਵਰਤਦਾ, ਇਹਦੇ ਵੀ ਮਨ ਵਿੱਚ ਆਇਆ ਵੀ ਗੁਰੂ ਕੀ ਕਹਿੰਦਾ ਹੈ, ਵੀ ਗੁਰੂ ਕਿਉਂ ਸੱਚੇ ਪਾਤਸ਼ਾਹ ਸੰਗਤ ਕਹਿੰਦੀ ਹੈ, ਕਿਹੋ ਜਿਹਾ ਸਤਿਗੁਰੂ ਦਾ ਵਰਤਾਰਾ ਹੈ, ਇਹ ਦੇਖਣਾ ਚਾਹੁੰਦਾ ਸੀ ਕੀ ਵਾਰਤਲਾਪ ਗੁਰੂ ਅਤੇ ਸਿੱਖ ਦੀ ਹੁੰਦੀ ਹੈ। ਇਹ ਮਨ ਵਿੱਚ ਵਿਚਾਰ ਲੈ ਕੇ ਨਾ ਇਹ ਜਹਾਂਗੀਰ ਹੌਲੀ ਦਿਨ ਪਿੱਛੇ ਜਦੋਂ ਗਿਆ, ਉਹ ਗੁਰੂ ਕੇ ਸਿੱਖ ਨੇ ਜਾ ਕਰਕੇ ਉਹ ਭੇਟਾ ਰੱਖ ਕੇ ਡੰਡੌਤ ਬੰਦਨਾ ਮਹਾਰਾਜ ਪਾਤਸ਼ਾਹ ਨੂੰ ਡੰਡਵਤ ਕੀਤੀ, ਅਤੇ ਮਹਾਰਾਜ ਨੂੰ ਜਦੋਂ ਨਮਸਕਾਰ ਕਰਕੇ ਖੜਾ ਹੋਇਆ ਨਾ ਗੁਰੂ ਕਾ ਸਿੱਖ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਗੁਰੂ ਕਿਆ ਸਿੱਖਾ ਤੇਰੇ ਲੋਕ ਸੁਖੀਏ ਪਰਲੋਕ ਸਹੇਲੇ, ਤੇਰਾ ਲੋਕ ਵੀ ਸਫਲਾ ਤੇਰਾ ਪਰਲੋਕ ਵੀ ਗੁਰੂ ਕਿਆ ਸਿੱਖਾ ਸਫਲਾ। ਮਹਾਰਾਜ ਨੇ ਮੰਗਣ ਤੋਂ ਪਹਿਲਾਂ ਹੀ ਗੁਰੂ ਕੇ ਸਿੱਖ ਨੂੰ ਇਹ ਦਾਤਾਂ ਦੇ ਨਾਲ ਨਿਵਾਜ ਦਿੱਤਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਜੋ ਗਰੀਬ ਨਿਵਾਜ ਨੇ, ਉਹ ਹਾਲਤ ਪਾਲਤ ਅੰਦਰ ਲੋਕ ਪਰਲੋਕ ਅੰਦਰ ਆਪਣੇ ਸੇਵਕਾਂ ਦੇ ਸਹਾਈ ਹੋਣ ਵਾਲੇ ਨੇ। ਅਤੇ ਇਸ ਪ੍ਰਕਾਰ ਫਿਰ ਜਹਾਂਗੀਰ ਨੂੰ ਪਤਾ ਲੱਗਾ ਵੀ ਕਿਉਂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਸੰਗਤਾਂ ਜਿਹੜੀਆਂ ਨੇ ਸੱਚੇ ਪਾਤਸ਼ਾਹ ਕਹਿੰਦੀਆਂ ਨੇ। ਇਸ ਕਰਕੇ ਸੰਗਤ ਜੀ ਸੱਚਾ ਦਰ ਹੈ ਜਿੱਥੋਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਪਿਆਰਿਆਂ ਨੂੰ ਲੋਕ ਅਤੇ ਪਰਲੋਕ ਦੀਆਂ ਬਖਸ਼ਿਸ਼ਾਂ ਦੇ ਨਾਲ ਸੁੱਖਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨਿਵਾਜਨਾ ਕਰਦੇ ਨੇ। ਕਿਉਂਕਿ ਸੰਗਤ ਜੀ ਜਿਹੜੇ ਸੁੱਖਾਂ ਦੀ ਕਾਮਨਾ ਵਿੱਚ ਅਸੀਂ ਦੌੜੇ ਫਿਰਦੇ ਹਾਂ, ਉਹ ਸਾਰੇ ਸੁੱਖ ਜਿਹੜੇ ਤੁਸ਼ ਮਾਤਰ ਨੇ, ਉਹਨਾਂ ਦਾ ਕੋਈ ਵੀ ਕਹਿ ਦੇਈਏ ਏਡਾ ਵੱਡਾ ਆਨੰਦ ਨਹੀਂ। ਜਿੰਨਾ ਮਰਜ਼ੀ ਪਦਾਰਥ ਇਕੱਠਾ ਸੰਸਾਰ ਦਾ ਕਰ ਲਈਏ, ਉਹਦਾ ਸੁੱਖ ਕੁਝ ਘੜੀਆਂ ਕੁਝ ਮਿੰਟਾਂ ਦੇ ਵਿੱਚ ਨਾਸ਼ ਹੋ ਜਾਵੇਗਾ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।

0: मन बेचैन है, चिंतातुर है, दुखी है, चेहरा दसदा है, अखां दसदा है। मन खुश है, प्रसन्न है, आनंदित है, चेहरा दसदा है। पर तन नूं चोट लग गई है, कोई जख्म, कोई पीड़ा मन महसूस करदा है। तन दा प्रभाव मन ते पैंदा है, मन दा प्रभाव तन ते पैंदा है। पर मैं फिर अर्ज करा, तन भोजन है, मन भोजन नहीं है। मन तू जोत स्वरूप है, अपना मूल पछाण। तन नो भोजन चाहिदा ही चाहिदा है। और ए भी मैं अर्ज करा, चूंकि हवा तो बिना जीवना एक सेकंड भी औखा है, इस वास्ते प्रभु ने आम बनाई है। कोई मनुख हवा कमाण वास्ते एक शहर तो दूजे शहर नहीं जांदा, अपने घर तो बाहर नहीं जांदा, एक मुल्क तो दूजे मुल्क नहीं जांदा। ते प्रभु ने पानी दी भी बारिश कीती हुई है, दरिया भी चलाए हुए ने, पर रोटियां दे दरिया नहीं चलते, रोटियां दी बारिश नहीं होती। ए भी मैर्ज करते हैं, एक कमाणी पैंदी है, पकानी पैंदी है, इहदे दरिया नहीं चलते, इहदी बारिश नहीं आउंदी। तन भोजन दा पुतला है, हवा दी तरह, पानी दी तरह। ए भोजन आम क्यों नहीं बनाया प्रभु ने? इस वास्ते मनुख दे राही कुछ विकास होवे, ए भोजन इस तों कुछ करवावे। रेलां, मोटरां, गड्डियां बनिया ने, सड़कां बनिया ने, बिल्डिंगां बनिया ने, दो रोटियां बनवा रही ने, और कौन बनवा रहे है? इनी जड़ी हलचल है, कौन करा रहे है? भोजन करा रहे है, रोटी करा रहे है। जी किधरे रोटियां दी भी बारिश आउंदी, रोटियां दे भी दरिया चलदे, ते दरियावां दे कंडे मनुख पिया रहना सी, एवें ही सुता ही रहना सी, 24 घंटे कख नहीं करना सी। इतना जो विकास होया है मनुख तो, ए भोजन ने कराया। सब भोजन दा विकास है। कोई इंजीनियर है, कोई डॉक्टर है, कोई लॉयर है, कोई बहुत वड्डा व्यापारी है, यकीन जानो सब भोजन दा विकास है, और कुछ भी नहीं है। भजन ने भी बड़ा विकास कराया है। कोई फकीर है, कोई संत है, कोई ब्रह्म ज्ञानी है, कोई दार्शनिक है, कोई चिंतक है, कोई भगत है, कोई जोगी है, कोई सन्यासी है, कोई उदासी है। इतना लंबा चौड़ा पसारा भजन ने कराया, मन दी भुख ने कराया। मन विच भजन दी भुख ना आउंदी ते कौन जोगी, कौन संत, कौन भगत, कौन सन्यासी, कौन उदासी, कौन सन्यासी बनना सी, किसने बनना सी, किसने फकीर बनना सी? भजन दी भुख ने संत पैदा कीते, भगत पैदा कीते, जोगी पैदा कीते, सन्यासी पैदा कीते। भोजन दी भुख ने इंजीनियर पैदा कीते, डॉक्टर पैदा कीते, लॉयर पैदा कीते, व्यापारी पैदा कीते, कारोबारी पैदा कीते। बड़ा विकास होया, बहुत विकास होया। गहराई नल लेना जरा। हुण दूसरा नुक्ता मैं पेश करन लगा। अगर भोजन दी किसे नूं भुख ना लगे और टंग दी ना लगे, आयुर्वेद आचार्य कहिंदे ने इहदा तन रोगी है, रोगी है, रोगी नूं भुख नहीं लगदी। मैं इसदा जाती तजर्बा पिछले साल मैनूं हो गया, किधरे मैनूं लू लग गई, पिछले साल दी गल है। उपर अलवर दे कोल एक पहाड़ है, ते 3-4 साल तो राजस्थान विच बारिश नहीं पै रही। प्यासे मोर हजारां दी तादाद दे जंगलां च मर गए, हिरन मर गए, सांबर मर गए। अठ 10 वड्डे मंदिर ने अलवर विच, उन्हां दीआं सोसाइटियां ने बहुत वड्डे वड्डे टप उपर पहाड़ां ते रखे, ते ट्रैक्टरां दे राही, टैंकरां दे राही पानी पहुंचाया। मेरे कोल भी आए, कहने लगे कोई उद्यम करो तुसी वे, ਉਹਨਾਂ ਦਿਨਾਂ 'ਚ ਇਹ ਖੱਖਰੀਆਂ ਹੋਰ ਹਰਿਆਵਲ ਬੜੀ ਸਸਤੀ ਮਿਲ ਰਹੀ ਸੀ। ਤੋ ਆਪਾਂ ਜੀਪ ਦੇ ਤੇ ਸਾਜ਼ੋ ਸਮਾਨ ਲੱਦ ਕੇ ਉੱਪਰ ਲੈ ਜਾਈਏ। ਜੀਪ ਨੂੰ ਦੇਖ ਕੇ ਹਿਰਨ ਦੌੜਦੇ ਹੋਏ ਹਨ, ਭੁੱਖੇ ਪਿਆਸੇ ਵਿਚਾਰੇ। ਪਰ ਲੂਹ ਬੜੀ ਚੱਲਦੀ ਪਈ ਸੀ, ਉਹਦੇ 'ਚ ਘੰਟਾ ਦੋ ਘੰਟੇ ਮੈਂ ਬੈਠਾ ਰਹਿੰਦਾ ਸੀ। ਚੌਥੇ ਦਿਨ ਲੂਹ ਲੱਗ ਗਈ, ਬੜੀ ਗਰਮ ਹਵਾ ਸੀ। ਫਿਰ 15 ਦਿਨ ਮੇਰੀ ਹਾਲਤ ਰਹੀ, ਅੱਗੋਂ ਰੋਟੀ ਰੱਖਣ ਭੁੱਖ ਨਾ ਲੱਗੇ, ਇੱਕ ਬੁਰਕੀ ਵੀ ਖਾਣ ਨੂੰ ਜੀ ਨਾ ਕਰੇ। ਡਾਕਟਰ ਬੜਾ ਗੁਰਮੁਖ ਸੀ, ਕਹਿੰਦੇ ਗੈਨੀ ਜੀ ਇਹ ਹਾਲਤ ਹੋ ਜਾਂਦੀ ਹੈ, ਲੂ ਲੱਗ ਜਾਏ ਫਿਰ ਭੁੱਖ ਨਹੀਂ ਲੱਗਦੀ, ਪਰ ਤੁਸੀਂ ਖਾਓ ਨਹੀਂ ਤੇ ਕਮਜ਼ੋਰੀ ਆਏਗੀ। ਮੈਂ ਕਿਹਾ ਖਾਈਏ ਕਿਵੇਂ, ਇੱਕ ਤੇ ਚੰਗੀ ਨਹੀਂ ਲੱਗਦੀ, ਇੱਕ ਭੁੱਖ ਕੋਈ ਨਹੀਂ। ਵਾਕਈ 10-12 ਦਿਨ ਤੱਕ ਰੋਟੀ ਕੀ ਆਉਂਦੀ ਹੈ, ਭੁੱਖ ਕੀ ਆਉਂਦੀ, ਇਹਦਾ ਮੈਨੂੰ ਕੱਖ ਨਹੀਂ ਪਤਾ ਚੱਲਿਆ। ਭਾਵੇਂ ਮੈਂ ਲੈ ਲੈਂਦਾ ਰਿਹਾ ਪਰ ਭੁੱਖ ਨਹੀਂ ਸੀ। ਭੁੱਖ ਦਾ ਨਾ ਲੱਗਣਾ ਇਸ ਗੱਲ ਦਾ ਸਬੂਤ ਹੈ ਤਨ ਰੋਗੀ ਹੈ। ਭੋਜਨ ਦੀ ਭੁੱਖ ਨਹੀਂ ਹੈ, ਤਨ ਰੋਗੀ ਹੈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜਿਹਦੇ ਅੰਦਰ ਭੋਜਨ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ। ਰੋਗੀ ਹੈ ਉਹਦਾ ਮਨ, ਰੋਗੀ ਹੈ ਜਿਹਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਤੜਪ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਜਪਣ ਦੀ ਭੁੱਖ ਨਹੀਂ ਹੈ, ਸਤਸੰਗ ਕਰਨ ਦੀ ਤੜਪ ਨਹੀਂ ਹੈ। ਉਸ ਮਨੁੱਖ ਨੂੰ ਅੱਜ ਇੱਥੇ ਸਮਝ ਲੈਣਾ ਚਾਹੀਦਾ ਮਨ ਮੇਰਾ ਰੋਗੀ ਹੈ, ਠੀਕ ਨਹੀਂ। ਤਨ ਨੂੰ ਜਿਹੜੇ ਤਾਪ ਚੜਦੇ ਨੇ ਉਹਨਾਂ ਦੇ ਨਾਮ ਨੇ, ਬਈ ਲੂ ਲੱਗ ਗਈ ਹੈ, ਟਾਈਫਾਇਡ ਹੈ, ਤਪੇਦਿਕ ਹੈ, ਨਮੋਨੀਆ ਹੈ, ਨਵੀਆਂ ਬਿਮਾਰੀਆਂ ਨੇ ਜਨਮ ਲਿਆ, ਉਹਨਾਂ ਦੇ ਨਾਮ ਨੇ। ਤਨ ਦੇ ਰੋਗਾਂ ਦੇ ਨਾਮ ਨੇ। ਮਨ ਵੀ ਰੋਗੀ ਹੋ ਜਾਂਦਾ ਜਦ ਸੀਮਾ ਤੋਂ ਹੰਕਾਰ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਲੋਭ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਵੱਧ ਕਾਮ ਵੱਧ ਜਾਏ, ਕ੍ਰੋਧ ਵੱਧ ਜਾਏ, ਮੋਹ ਵੱਧ ਜਾਏ, ਈਰਖਾ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਜੈਸੇ ਰੋਗੀ ਤਨ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਰੋਗੀ ਮਨ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ। ਹੁਣ ਦੂਸਰਾ ਨੁਕਤਾ ਵੀ ਸੁਣ ਲੈਣਾ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ, ਬਹੁਤ ਥੋੜੀ ਹੈ, ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਗੁਸਤਾਖੀ ਮਾਫ, ਹਰ ਉਸ ਮਨੁੱਖ ਨੂੰ ਮਾਨਸਿਕ ਤਲ ਤੇ ਆਪਣੇ ਆਪ ਨੂੰ ਰੋਗੀ ਮੰਨ ਲੈਣਾ ਚਾਹੀਦਾ ਅਗਰ ਭਜਨ ਦੀ ਤੜਪ ਨਹੀਂ ਪੈਦਾ ਹੋਈ, ਭਜਨ ਦੀ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਆਖਣ ਦਾ ਰਸ ਨਹੀਂ ਆ ਰਿਹਾ, ਤੈਨੂੰ ਕੌਣ ਦੱਸੇ ਭੁੱਖ ਹੀ ਕੋਈ ਨਹੀਂ, ਤੈਨੂੰ ਰਸ ਕਿੱਥੋਂ ਆਵੇ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਭੁੱਖ ਦਾ ਤੇ ਸਵਾਦ ਦਾ ਆਪਸ ਦੇ ਚ ਮੇਲ ਹੈ, ਤਾਲਮੇਲ ਬੈਠਦਾ ਹੈ ਭੁੱਖ ਦਾ ਤੇ ਸਵਾਦ ਦਾ। ਭੁੱਖੇ ਖਾਵਤ ਲਾਜ ਨਾ ਆਵੇ, ਬਹੁਤ ਭੁੱਖ ਲੱਗੀ ਹੈ, ਬਹੁਤ ਭੁੱਖ ਲੱਗੀ ਹੈ, ਫਿਰ ਮਨੁੱਖ ਸ਼ਰਮ ਨਹੀਂ ਕਰਦਾ ਲੋਕੀ ਕੀ ਆਖਣਗੇ। ਇੱਕ ਚੱਕਰਵਰਤੀ ਸੰਤ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਜ਼ਰ ਗਿਆ, ਬਾਬਾ ਲਛਮਣ ਸਿੰਘ। ਪੰਗਤ 'ਚ ਬੈਠੇ ਸੀ ਪਟਨਾ ਸਾਹਿਬ, ਅਸੀਂ 10-15 ਸਰੀਰ ਉਹ ਵੀ ਨਾਲ, ਸਾਰਿਆਂ ਨੇ ਭੋਜਨ ਛੱਕ ਲਿਆ। ਹੁਣ ਉੱਠਣਾ ਸੀ ਤੇ ਮੈਂ ਕਿਹਾ ਚੱਕਰਵਰਤੀ ਵੀ ਛੱਕ ਲੈਣ, ਪਰ ਉਹਨਾਂ ਨੇ ਬੜਾ ਟਾਈਮ ਲਾ ਲਿਆ। ਨਾਲ ਦੇ ਮੇਰੇ ਸਾਥੀ ਨੇ ਸੁਭਾਵਕ ਕਹਿ ਦਿੱਤਾ, ਬਾਬਾ ਲਛਮਣ ਸਿੰਘ ਜੀ ਕਦੋਂ ਉੱਠਣਾ ਹੈ? ਕਹਿੰਦਾ ਤੁਸੀਂ ਜਾਓ, 4 ਮਿੰਟ ਦੀ ਬੇਸ਼ਰਮੀ, ਸਾਰੇ ਦਿਨ ਦਾ ਸੁੱਖ। ਕਹਿੰਦਾ ਮੈਂ ਸਾਰੇ ਦਿਨ ਭੁੱਖਾ ਨਹੀਂ ਰਹਿ ਸਕਦਾ, ਮੈਂ 4 ਦਿਨ ਦਾ ਭੁੱਖਾ, ਮੈਨੂੰ ਖਾ ਲੈਣ ਦਿਓ, ਜਾਓ ਤੁਸੀਂ ਜਾਣਾ। ਕੋਈ ਕੀ ਆਖਦਾ, ਇਹਦੀ ਪਰਵਾਹ ਨੇ, ਭੁੱਖੇ ਖਾਵਤ ਲਾਜ ਨਾ ਆਵੇ। ਬਹੁਤੀ ਭੁੱਖ ਲੱਗੀ ਕੋਈ ਕੀ ਆਖਦਾ, ਇਹਦਾ ਮਤਲਬ ਹੀ ਨਹੀਂ। ਜਿਸ ਦਿਨ ਸਾਚੇ ਨਾਮ ਕੀ ਲਾ ਗਏ ਭੁੱਖ, ਇਹ ਭੁੱਖ ਲੱਗ ਗਈ ਨਾ, ਲੋਕੀ ਕੀ ਆਖਦੇ ਨੇ, ਪਾਗਲ ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਮਨੁੱਖ ਉਸ ਦੀ ਪਰਵਾਹ ਨਹੀਂ ਕਰੇਗਾ। ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਂ ਨੇ, ਉਹਨੂੰ ਲੋਕਾਂ ਦੀ ਲੱਜਾ ਨਹੀਂ ਰਹਿੰਦੀ, ਲੋਕੀ ਕੀ ਆਖਣਗੇ। ਜਿੰਨੇ ਚਿਰ ਤੱਕ ਭੁੱਖ ਨਹੀਂ ਲੱਗੀ, ਲੋਕ ਇਲਾਜ ਵੀ ਤੰਗ ਕਰੇਗੀ, ਲੋਕੀ ਕੀ ਆਖਣਗੇ। ਇੰਨੀ ਉੱਚੀ ਉੱਚੀ ਜਪਦਾ ਪਿਆ, ਲੋਕੀ ਕੀ ਆਖਣਗੇ, ਪਾਗਲ ਹੋ ਗਏ, ਲੋਕੀ ਕੀ ਆਖਣਗੇ, ਅਕਲ ਹੀ ਕੋਈ ਨੇ। ਹਮੇਸ਼ਾ ਪਾਗਲਾਂ ਨੇ ਸਿਆਣੇ ਮਨੁੱਖਾਂ ਨੂੰ ਪਾਗਲ ਹੀ ਆਖਿਆ। ਇਹ ਵੀ ਮੈਂ ਅਰਜ਼ ਕਰਾਂ, ਸਭ ਤੋਂ ਸਿਆਣਾ ਹੋਇਆ ਜਿਹਦੇ ਅੰਦਰ ਇਹ ਭੁੱਖ ਪੈਦਾ ਹੋ ਗਈ, ਤੰਦਰੁਸਤ ਹੋ ਗਏ, ਮਾਨਸਿਕ ਤੌਰ ਤੇ ਠੀਕ ਹੋ ਗਏ। ਸਾਰੇ ਬਨਾਰਸ ਨੇ ਕਹਿ ਦਿੱਤਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁ ਰਾਣਾ, ਇਹ ਤੇ ਪਾਗਲ ਹੋ ਗਏ। ਸਾਰੇ ਬੇਦੀਆਂ ਨੇ ਗੁਰੂ ਨਾਨਕ ਨੂੰ ਦੀਵਾਨਾ ਕਹਿ ਦਿੱਤਾ, ਬੂਤਨਾ ਬੇਤਾਲਾ ਕਹਿ ਦਿੱਤਾ। ਸਤਿਗੁਰ ਦਾ ਸ਼ਬਦ ਹੈ, ਕੋਈ ਕਹੇ ਬੂਤਨਾ ਕੋ ਕਹੇ ਬੇਤਾਲਾ, ਹੈਰਾਨਗੀ ਦੀ ਗੱਲ। ਸਾਰਾ ਬਨਾਰਸ ਦਾ ਮਨੁੱਖ ਕਬੀਰ ਨੂੰ ਪਾਗਲ ਕਹਿ ਰਿਹਾ, ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ? ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ, ਸਭ ਪਾਗਲ ਹੈ। ਇੱਕੋ ਹੀ ਬੰਦਾ ਜਿਹੜਾ ਤੰਦਰੁਸਤ ਹੋ ਗਿਆ, ਮਾਨਸਿਕ ਤੌਰ ਤੇ ਠੀਕ ਹੋ ਗਿਆ, ਬਾਕੀ ਤੇ ਸਭ ਮਾਨਸਿਕ ਰੋਗੀ ਨੇ। ਗੁਸਤਾਖੀ ਮਾਫ, ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨ ਲੈਣਾ ਚਾਹੀਦਾ ਜਿਹਦੇ ਅੰਦਰ ਇਹ ਭੁੱਖ ਨਹੀਂ ਹੈ, ਇਹ ਭੁੱਖ ਨਹੀਂ ਹੈ। ਜੈਸੇ ਖਿੜੇ ਮੱਥੇ ਮਨੁੱਖ ਮੰਨ ਲੈਂਦਾ ਸਰੀਰਕ ਤਲ ਤੇ ਮੈਂ ਰੋਗੀ ਹਾਂ, ਭੁੱਖ ਨਹੀਂ ਲੱਗਦੀ ਪਈ, ਰੋਗੀ ਹੈ। ਸਰੀਰਕ ਰੋਗ ਮਨੁੱਖ ਕਬੂਲ ਕਰਦਾ ਹੈ, ਦੂਜਿਆਂ ਨੂੰ ਦੱਸਦਾ ਵੀ ਹੈ, ਮੈਨੂੰ ਇਹ ਰੋਗ ਹੋ ਗਿਆ, ਇਹ ਤਕਲੀਫ ਹੈ, ਦੂਜੇ ਨੂੰ ਦੱਸਦਾ ਵੀ ਹੈ, ਕਈ ਦਫਾ ਵਧਾ ਚੜਾ ਕੇ ਦੱਸਦਾ ਹੈ। ਮਾਨਸਿਕ ਰੋਗ ਮਨੁੱਖ ਛੁਪਾਉਂਦਾ ਹੈ, ਮੈਂ ਬੇਈਮਾਨ ਹਾਂ, ਮੈਂ ਝੂਠਾ ਹਾਂ, ਮੈਂ ਈਰਸ਼ਾਲੂ ਹਾਂ, ਮੈਂ ਮਹਾਂ ਹੰਕਾਰੀ ਹਾਂ, ਮੈਂ ਮਹਾਂ ਲੋਭੀ ਹਾਂ, ਛੁਪਾਉਂਦਾ ਹੈ, ਇਸ ਰੋਗ ਨੂੰ ਛੁਪਾਉਂਦਾ ਹੈ। ਸਰੀਰਕ ਰੋਗ ਤੇ ਆਪ ਦੱਸਦਾ ਹੈ, ਮਾਨਸਿਕ ਰੋਗ ਗੁਰੂ ਨੂੰ ਦੱਸਣੇ ਪੈਂਦੇ ਨੇ, ਗੁਰਬਾਣੀ ਦੱਸਦੀ ਹੈ, ਪੈਗੰਬਰਾਂ ਨੂੰ ਦੱਸਣਾ ਪੈਂਦਾ, ਅਵਤਾਰਾਂ ਨੂੰ ਦੱਸਣਾ ਪੈਂਦਾ। ਜਿਵੇਂ ਰੋਗੀ ਡਾਕਟਰ ਨੂੰ ਆਪਣਾ ਰੋਗ ਦੱਸਦਾ, ਮੈਨੂੰ ਇਹ ਤਕਲੀਫ ਹੈ, ਦੇਖੋ ਇਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ, ਤੁਸੀਂ ਦੇਖੋ ਇਹ ਕੀ ਹੈ। ਲੇਕਿਨ ਕੋਈ ਮਨੁੱਖ ਇਹ ਨਹੀਂ ਕਬੂਲ ਕਰਦਾ, ਇਤਨਾ ਪ੍ਰਬਲ ਲੋਭ ਕਿਉਂ ਹੈ ਮੇਰੇ ਅੰਦਰ, ਇਤਨੀ ਈਰਸ਼ਾ ਕਿਉਂ ਹੈ, ਇਤਨਾ ਪ੍ਰਬਲ ਹੰਕਾਰ ਕਿਉਂ ਹੈ। ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਜਿਤਨਾ ਤਾਕਤਵਰ ਮਨੁੱਖ ਹੋਵੇਗਾ, ਜਿਤਨਾ ਚੋਟੀ ਦਾ ਧਨਾਢ ਹੋਵੇਗਾ, ਹੰਕਾਰੀ ਨਾ ਹੋਵੇ। ਕਵੀ ਤੁਲਸੀ ਕਹਿੰਦੇ ਨੇ, ਕਰਾਮਾਤ ਹੈ ਐਸੋ ਕੋ ਜਨਮੇ ਉਹ ਜਗ ਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਕਹਿੰਦਾ ਐਸਾ ਕਿਹੜਾ ਮਾਈ ਦਾ ਲਾਲ ਜਮੇ, ਪ੍ਰਭਤਾ ਕੋਲ ਹੋਵੇ, ਤਾਕਤ ਕੋਲ ਹੋਵੇ, ਸੰਪਦਾ ਕੋਲ ਹੋਵੇ ਤੇ ਹੰਕਾਰੀ ਨਾ ਹੋਵੇ। ਐਸੋ ਕੋ ਜਨਮੇ ਉਹ ਜਗ ਮਾਈ, ਕਵੀ ਤੁਲਸੀ, ਐਸਾ ਕਿਹੜਾ ਮਾਈ ਦਾ ਲਾਲ ਹੈ, ਐਸੋ ਕੋ ਜਨਮੇ ਉਹ ਜਗ ਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਹੰਕਾਰੀ ਤੋਂ ਹੰਕਾਰੀ ਮਨੁੱਖ ਵੀ ਨਹੀਂ ਕਬੂਲ ਕਰੇਗਾ, ਮੈਂ ਹੰਕਾਰੀ ਹਾਂ, ਮੈਂ ਦੁਰਾਚਾਰੀ ਹਾਂ, ਮੈਂ ਲੋਭੀ ਹਾਂ, ਬੇਈਮਾਨ ਹਾਂ, ਇਹ ਗੁਰੂ ਨੂੰ ਦੱਸਣਾ ਪੈਂਦਾ, ਇਹ ਪੈਗੰਬਰਾਂ ਨੂੰ ਦੱਸਣਾ ਪੈਂਦਾ ਹੈ। ਤੇਰੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ, ਤੇਰਾ ਮਨ ਰੋਗੀ ਹੈ। ਭੁੱਖ ਦਾ ਨਾ ਲੱਗਣਾ ਰੋਗ ਦੀ ਅਲਾਮਤ ਹੈ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖੇ ਨੂੰ ਸਵਾਦ ਬੜਾ ਆਉਂਦਾ, ਰੁੱਖੀ ਬੁਰਕੀ ਚ ਵੀ ਸਵਾਦ ਆ ਜਾਏਗਾ। ਅੰਦਰ ਭੁੱਖ ਜਾਗ ਪਏ, ਵਾਹਿਗੁਰੂ ਆਖਣ ਦਾ ਰਸ ਬਣ ਜਾਂਦਾ, ਵਾਹਿਗੁਰੂ ਆਖਣ ਦਾ ਸਵਾਦ ਬਣ ਜਾਂਦਾ। ਔਰ ਜਦ ਵਾਹਿਗੁਰੂ ਆਖਣ ਵਿੱਚ ਰਸ ਆਉਣ ਲੱਗ ਪਵੇ, ਸਮਝ ਲੈਣਾ ਇਸ ਬੰਦੇ ਦਾ ਮਨ ਤੰਦਰੁਸਤ ਹੋ ਗਿਆ। ਜਿੰਨੇ ਚਿਰ ਤੱਕ ਬਾਣੀ ਦੇ ਪਾਠ ਦਾ ਰਸ ਨਹੀਂ ਆ ਰਿਹਾ, ਕੀਰਤਨ ਸੁਣਨ ਦਾ ਰਸ ਨਹੀਂ ਆ ਰਿਹਾ, ਲੋਕੀ ਕਹਿੰਦੇ ਤੇ ਨੇ ਆਨੰਦ ਆ ਰਿਹਾ, ਨਹੀਂ ਮੈਂ ਐਸਾ ਨਹੀਂ ਮਹਿਸੂਸ ਕਰਦਾ, ਹੋ ਸਕਦਾ ਮੈਂ ਗਲਤ ਸਮਝਿਆ ਹੋਵੇ। ਕੋਈ ਸੁਰੀਲੇ ਕੰਠ ਨੂੰ ਰਸ ਸਮਝ ਲੈਂਦਾ, ਕੋਈ ਸੁਰਤਾਲ ਨੂੰ ਰਸ ਸਮਝ ਲੈਂਦਾ, ਸ਼ਬਦ ਨੂੰ ਰਸ ਕੋਈ ਵਿਰਲਾ ਹੀ ਸਮਝਦਾ ਹੈ, ਗੁਰੂ ਸਿੱਖ ਆਸ਼ਿਕ ਸ਼ਬਦ ਦੇ। ਜਿਸ ਦਿਨ ਸ਼ਬਦ ਰਸ ਬਣ ਜਾਂਦਾ ਜ਼ਿੰਦਗੀ ਬਦਲ ਜਾਂਦੀ ਹੈ। ਜਿੰਨੇ ਚਿਰ ਤੱਕ ਸੁਰ ਤਾਲ ਆਵਾਜ਼ ਰਸ ਬਣਿਆ ਹੋਇਆ ਹੈ, ਇਹ ਰਸ ਵੀ ਬਣੇਗਾ ਬੇਰਸ ਵੀ ਹੋ ਜਾਏਗਾ। ਇੱਕੋ ਹੀ ਤਰ੍ਹਾਂ ਦਾ ਸੁਰ ਤਾਲ ਜੇ ਦੋ ਤਿੰਨ ਦਫ਼ਾ ਚਾਰ ਦਫ਼ਾ ਸੁਣਨ ਦਾ ਮੌਕਾ ਮਿਲ ਜਾਏ ਤਾਂ ਉਹੀ ਸਰੋਤਾ ਕਹਿ ਦੇਗਾ ਨਹੀਂ ਇਹ ਰਾਗੀ ਕੁਛ ਵੀ ਨਹੀਂ ਹੈ, ਉਹੀ ਸੁਰ ਉਹੀ ਤਾਲ। ਜੇ ਕਿਤੇ ਸ਼ਬਦ ਨਾਲ ਜੁੜ ਜਾਂਦਾ ਤਾਂ ਭਾਵੇਂ ਸ਼ਬਦ ਉਹੀ ਹੈ, ਨਵੇਂ ਤੋਂ ਨਵਾਂ ਰਸ ਬਣੇਗਾ। ਸਾਹਿਬ ਮੇਰਾ ਨੀਤ ਨਵਾਂ, ਸ਼ਬਦ ਕਦੀ ਪੁਰਾਣਾ ਨਹੀਂ ਆਉਂਦਾ। ਜਿਤਨੀ ਗਹਿਰਾਈ ਨਾਲ ਸੁਣਦਾ ਜਾਏਗਾ ਨਵੇਂ ਤੋਂ ਨਵਾਂ ਰਸ ਬਣਦਾ ਜਾਏਗਾ, ਨਵੇਂ ਤੋਂ ਨਵਾਂ ਆਨੰਦ ਬਣਦਾ ਜਾਏਗਾ। ਪਰ ਤੇ ਸੁਰ ਤਾਲ ਨੂੰ ਸੁਣਦਾ ਰਿਹਾ, ਕੰਠ ਨੂੰ ਸੁਣਦਾ ਰਿਹਾ, ਸ਼ਬਦ ਨੂੰ ਤੇ ਸੁਣਿਆ ਹੀ। ਇਸ ਵਾਸਤੇ ਸੁਰ ਤਾਲ ਤੇ ਪੁਰਾਣੇ ਹੋ ਜਾਂਦੇ ਨੇ, ਧੁਨਾਂ ਤੇ ਪੁਰਾਣੀਆਂ ਹੋ ਜਾਂਦੀਆਂ ਨੇ, ਕੰਠ ਤੇ ਪੁਰਾਣੇ ਹੋ ਜਾਂਦੇ ਨੇ। ਮੈਂ ਫਿਰ ਅਰਜ਼ ਕਰਾਂ, ਸਵਾਦ ਨਹੀਂ ਆ ਰਿਹਾ ਸ਼ਬਦ ਦਾ, ਅਜੇ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਨਹੀਂ ਬਣ ਰਿਹਾ, ਅਜੇ ਭੁੱਖ ਨਹੀਂ ਪੈਦਾ ਹੋਈ। ਇਹ ਭੁੱਖ ਪੈਦਾ ਹੋਵੇ, ਮਨ ਤੰਦਰੁਸਤ ਹੋਵੇ, ਸ੍ਰੇਸ਼ਟ ਧਰਮ ਕਿਹੜਾ ਹੈ, ਨਿਰਮਲ ਕਰਮ ਕਿਹੜਾ ਹੈ। ਸਾਹਿਬ ਕਹਿੰਦੇ ਹਰ ਕੋ ਨਾਮ ਜਪ, ਇਹੀ ਸ੍ਰੇਸ਼ਟ ਧਰਮ ਹੈ। ਹਰ ਕੋ ਨਾਮ ਜਪ, ਇਹੀ ਨਿਰਮਲ ਕਰਮ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਨਿਰਮਲ ਕਰਮ। ਇਸ ਜਪ ਦੀਆਂ ਕੁਛ ਸਟੇਜਾਂ ਨੇ, ਵਿਦਵਾਨਾਂ ਨੇ ਬਿਆਨ ਕੀਤੀਆਂ ਨੇ, ਕੁਛ ਬੁੱਧੀ ਅਨੁਸਾਰ ਮੈਂ ਕੱਲ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗਾ। ਫਿਰ ਪਰਸੋਂ ਤੋਂ ਇੱਕ ਲੜੀਵਾਰ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ। ਇਹ ਜੋ ਪ੍ਰਕਰਨ ਰੱਖਿਆ ਹੈ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਮੈਂ ਕੱਲ੍ਹ ਇਸ ਨੂੰ ਸੰਪੂਰਨ ਕਰਦੇ ਹਾਂ ਇਹਦੀਆਂ ਸਟੇਜਾਂ, ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਸਾਡਾ ਕੀਤਾ ਹੋਇਆ ਜਪ ਕਿੱਥੇ ਤੱਕ ਪਹੁੰਚੇ। ਇੱਕ ਨੁਕਤਾ ਹੋਰ ਵੀ ਸੁਣਨਾ, ਸੁਣਦੇ ਹਾਂ। ਇੱਕ ਮਨੁੱਖ ਕਹਿੰਦਾ ਰੋਟੀ ਕਮਾਉਂਦਿਆਂ ਕਮਾਉਂਦਿਆਂ ਥੱਕ ਗਏ। ਕੋਈ ਐਸਾ ਵੀ ਕਹਿੰਦਾ ਪਕਾਉਂਦਿਆਂ ਪਕਾਉਂਦਿਆਂ ਥੱਕ ਗਏ। ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਆਖੇ ਖਾਂਦਿਆਂ ਖਾਂਦਿਆਂ ਥੱਕ ਗਏ। ਖਾਣ ਨਾਲ ਥਕੇਵਾਂ ਲੈ ਜਾਂਦਾ, ਭੁੱਖ ਮਿਟ ਜਾਂਦੀ ਹੈ, ਰਜੇਵਾਂ ਨਸੀਬ ਹੋ ਜਾਂਦਾ। ਪਕਾਉਣ ਦਾ ਥਕੇਵਾਂ, ਕਮਾਉਣ ਦਾ ਥਕੇਵਾਂ ਲੈ ਜਾਂਦਾ, ਸਫੁਰਤੀ ਮਿਲ ਜਾਂਦੀ, ਸਫੁਰਤੀ ਮਿਲ ਜਾਂਦੀ। ਕਮਾਉਣਾ ਔਖਾ ਹੈ, ਪਕਾਉਣਾ ਵੀ ਔਖਾ ਹੈ, ਖਾਣਾ ਸੌਖਾ ਹੈ। ਹੁਣ ਮੈਂ ਅਰਜ਼ ਕਰਾਂ, ਭਜਨ ਦੀ ਦੁਨੀਆ ਜੋ ਮਨ ਦੀ ਖੁਰਾਕ ਹੈ, ਇੱਥੇ ਖਾਣਾ ਹੀ ਔਖਾ ਹੈ। ਜੇ ਕੋ ਖਾਵੇ ਜੇ ਕੋ ਪਹੁੰਚੇ, ਕੋਈ ਖਾਵੇ ਤੇ ਸਹੀ, ਤੇ ਮਨ ਕਿਵੇਂ ਖਾਏਗਾ। ਵਾਹਿਗੁਰੂ ਵਾਹਿਗੁਰੂ ਇਹ ਖੁਰਾਕ ਮਨ ਦੀ ਕਿਵੇਂ ਬਣੇਗੀ, ਮਨ ਸੁਣੇ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ, ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਹੋਣ ਮਿੰਜ ਮਾਸ ਬਣੇਗਾ, ਤਨ ਦਾ ਹਿੱਸਾ ਬਣੇਗਾ। ਗੁਰੂ ਦਾ ਵਾਕ ਵਾਹਿਗੁਰੂ ਵਾਹਿਗੁਰੂ ਕੰਨਾਂ ਦੇ ਰਾਹੀਂ ਮਨ ਵਿੱਚ ਜਾਏਗਾ, ਮਨ ਵਿੱਚ ਅਧਿਆਤਮਕ ਬਲ ਪੈਦਾ ਹੋਵੇਗਾ, ਅਧਿਆਤਮਕ ਸ਼ਕਤੀ ਪੈਦਾ ਹੋਏਗੀ, ਰਸ ਪੈਦਾ ਹੋਏਗਾ, ਆਨੰਦ ਪੈਦਾ ਹੋਏਗਾ। ਭੋਜਨ ਹੱਥਾਂ ਨਾਲ ਬਣਾਉਣਾ ਪੈਂਦਾ, ਅਕਸਰ ਹੱਥਾਂ ਨਾਲ ਕਮਾਉਣਾ ਪੈਂਦਾ ਹੈ। ਭਜਨ ਤੇ ਮੂੰਹ ਨਾਲ ਹੀ ਕਰਨਾ ਹੈ, ਮੂੰਹ ਨਾਲ ਹੀ ਬਣਾਉਣਾ ਹੈ। ਰਸਨਾ ਨਾਮ ਜਪੋ ਤਬ ਮਥੀਏ ਇਨ ਬਿਧ ਅੰਮ੍ਰਿਤ ਪਾਓ। ਇਸ ਵਾਸਤੇ ਸਿੱਖ ਜਗਤ ਦੀ ਤਾਲੀ ਵਜਾਉਣਾ ਕੀਰਤਨ ਵਿੱਚ ਮਨਾਈ ਹੈ। ਦਾਸ ਨੂੰ ਬੇਸ਼ਤਰ ਭਾਰਤ ਵਿੱਚ ਮੰਦਰਾਂ ਵਿੱਚ ਵੀ ਹਾਜ਼ਰੀ ਭਰਨੀ ਪੈਂਦੀ ਹੈ, ਬੁਲੰਦ ਹੈ। ਹੁਣੇ ਹੀ ਰਾਮਨੌਮੀ ਤੇ ਬਹੁਤ ਵੱਡਾ ਮੰਦਰ ਨਵਾਂ ਬਣਿਆ ਰਜੌਰੀ ਗਾਰਡਨ ਦਿੱਲੀ। ਉੱਥੋਂ ਦੇ ਜਿਹੜੇ ਆਚਾਰੀਆ ਸਨ ਔਰ ਸੋਸਾਇਟੀ ਸੀ, ਉਹ ਸੀਸਗੰਜ ਮੇਰੇ ਕੋਲ ਆਏ। ਹੁਣੇ ਥੋੜੇ ਦਿਨ ਹੀ ਹੋਏ ਰਾਮਨੌਮੀ ਲੰਘੀ ਹੈ, ਪਰ ਉਹ 2 ਮਹੀਨੇ ਪਹਿਲੇ ਮੈਨੂੰ ਮਿਲਣਾ ਹੈ। ਬੈਠਾ ਹੈ ਮੈਂ ਸਾਨੂੰ ਦੇ। ਪਿਛਲੇ ਸਾਲ ਵੈਨਕੂਵਰ ਔਰ ਕੈਲੀਫੋਰਨੀਆ ਅਮੈਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧਕ ਮਿਲੇ। ਅਨੁਭਵ ਮੇਰਾ ਪੁਰਾਣਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਾਸ ਇਹਨਾਂ ਕੋਲ ਜਾ ਰਿਹਾ ਬੁਲੰਦੇ ਨੇ। ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਸੁਣਨ ਦਾ ਆਨੰਦ ਆਉਂਦਾ। ਗੁਰੂ ਨਾਨਕ ਬੜੇ ਸਰਲ ਢੰਗ ਨਾਲ ਰਸਤਾ ਦੱਸਦੇ ਨੇ। ਕਈ ਗੀਤਾ ਭਵਨਾਂ ਵਿੱਚ ਦਾਸ ਨੇ ਹਾਜ਼ਰੀ ਭਰੀ ਹੈ। ਇੰਦੌਰ ਦੇ ਗੀਤਾ ਭਵਨ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲਿਆ ਸੀ, ਗ੍ਰੰਥੀ ਸਿੰਘ ਵੀ ਰੱਖ ਦਿੱਤਾ ਸੀ। ਕਹਿੰਦੇ ਨੇ ਅਸੀਂ ਸੁਣਨੇ ਇਹ ਬਾਣੀ, ਅਸੀਂ ਸੁਣਨੇ। ਪਰ ਮੈਂ ਦੇਖਾਂ ਹਜ਼ਾਰਾਂ ਦਾ ਇਕੱਠ ਸੀ, ਮੈਂ ਜੋ ਕੁਝ ਆਖਾਂ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇ ਫਿਰ ਤਾੜੀਆਂ ਵਜਾ ਜ਼ੋਰ ਜ਼ੋਰ। ਉਹਨਾਂ ਦਾ ਡੰਗ ਹੈ, ਉਹਨਾਂ ਦਾ ਆਪਣਾ ਤਰੀਕਾ ਹੈ ਖੁਸ਼ੀ ਪ੍ਰਗਟ ਕਰਨ ਦਾ, ਆਨੰਦ ਪ੍ਰਗਟ ਕਰਨ ਦਾ। ਉਹ ਤਾੜੀ ਵਜਾ ਕੇ ਇਜ਼ਹਾਰ ਕਰਦੇ ਨੇ, ਗੁਰੂ ਘਰ ਦੇ ਵਿੱਚ ਜੈਕਾਰਾ ਵਜਾ ਕੇ ਇਜ਼ਹਾਰ ਕੀਤਾ ਜਾਂਦਾ। ਨਹੀਂ, ਮੂੰਹ ਨਾਲ ਭੋਜਨ ਬਣਾਉਣਾ, ਜ਼ਬਾਨ ਨੇ ਭੋਜਨ ਬਣਾਇਆ, ਜ਼ਬਾਨ ਇਜ਼ਹਾਰ ਕਰੇ, ਹੱਥਾਂ ਨੇ ਭੋਜਨ ਕਮਾਇਆ, ਹੱਥਾਂ ਨੇ ਭੋਜਨ ਬਣਾਇਆ, ਚਲੋ ਉਹਦੇ ਸਵਾਦ ਦੇ ਤਾੜੀਆਂ ਵਜਾਈ ਜਾਣ, ਉਹ ਗੱਲ ਵੱਖਰੀ ਹੈ। ਪਰ ਭਜਨ ਦੇ ਮਸਲੇ 'ਚ ਪਰ ਉਹਨਾਂ ਦਾ ਢੰਗ ਹੈ, ਉਹਨਾਂ ਦਾ ਆਪਣਾ ਢੰਗ ਹੈ। ਇਸ ਤਰ੍ਹਾਂ ਕਰਦੇ ਨੇ, ਸਾਰੇ ਦੇਸ਼ ਦੇ 'ਚ ਕਰਦੇ ਨੇ, ਸਭ ਜਗ੍ਹਾ ਕਰਦੇ ਨੇ। ਮੈਂ ਜਿਸ ਜਿਸ ਮੰਦਰ ਦੇ ਵਿੱਚ ਵੀ ਗਿਆ, ਖੁਸ਼ ਹੋ ਜਾਣ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ, ਤਾੜੀਆਂ ਵਜਾਉਂਦੇ। ਆਪਦੀ ਗਿਆਤ ਲਈ ਅਰਜ਼ ਕਰਾਂ, ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦਾ ਹੈ, ਮੂੰਹ ਖਾਂਦਾ ਹੈ। ਭਜਨ ਮੂੰਹ ਨੇ ਬਣਾਉਣਾ ਪਏਗਾ, ਕੰਨਾਂ ਨੇ ਖਾਣਾ ਹੈ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ। ਭੋਜਨ ਕਮਾਉਣਾ ਬੜਾ ਔਖਾ ਹੈ, ਪਕਾਉਣਾ ਬੜਾ ਔਖਾ ਹੈ, ਖਾਣਾ ਬੜਾ ਸੌਖਾ ਹੈ, ਭਜਨ ਬਣਾਉਣਾ ਤੇ ਬੜਾ ਸੌਖਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਣ ਗਿਆ। ਛਕਣਾ ਬੜਾ ਔਖਾ ਹੈ, ਜੇ ਕੋ ਖਾਵੇ ਨੂੰ ਸੁਣਨਾ ਬੜਾ ਔਖਾ। ਕੌਣ ਸੁਣੇ, ਕੌਣ ਖਾਂਦਾ? ਕੋਈ ਨਹੀਂ ਖਾਂਦਾ, ਕੋਈ ਨਹੀਂ ਛਕਦਾ। ਇਸ ਨੁਕਤੇ ਨੂੰ ਧਿਆਨ ਨਾਲ ਅੱਜ ਲੈ ਜਾਣਾ। ਕਮਾਉਂਦਿਆਂ ਪਕਾਉਂਦਿਆਂ ਭੋਜਨ ਦੀ ਭੁੱਖ ਨਹੀਂ ਮਿਟੇਗੀ, ਥਕੇਵਾਂ ਤੇ ਹੋ ਜਾਏਗਾ, ਭੁੱਖ ਤੇ ਖਾਂਦਿਆਂ ਮਿਟੇਗੀ। ਕਮਾਉਂਦਿਆਂ ਤੇ ਥੱਕ ਜਾਏਗਾ, ਪਕਾਉਂਦਿਆਂ ਤੇ ਥੱਕ ਜਾਏਗਾ, ਖਾਣ ਨਾਲ ਹੀ ਭੁੱਖ ਮਿਟੇਗੀ ਨਾ। ਤਾਂ ਮੈਂ ਅਰਜ਼ ਕਰਾਂ, ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਥੱਕ ਜਾਏਗਾ, ਕਿੰਨੀ ਦੇਰ ਕਰੇਗਾ, ਥੱਕ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਰ ਜੇ ਕਿਧਰੇ ਛਕਣ ਲੱਗ ਪਵੇ, ਸੁਣਨ ਲੱਗ ਪਵੇ, ਜਨਮਾਂ ਜਨਮਾਂਤਰਾਂ ਦਾ ਥਕੇਵਾ ਲੈ ਜਾਏਗਾ, ਨਵੀਂ ਜ਼ਿੰਦਗੀ ਮਿਲੇਗੀ, ਨਵਾਂ ਰਸ ਮਿਲੇਗਾ। ਔਰ ਐਸਾ ਮਨੁੱਖ ਕਦੀ ਥੱਕੇਗਾ ਨਹੀਂ, 24 ਘੰਟੇ ਵੀ ਨਾਮ ਜਪੇ ਥੱਕੇਗਾ ਨਹੀਂ, ਸਵਾਸ ਸਾਸ ਜਪਦਿਆਂ ਵੀ ਨਹੀਂ ਥੱਕੇਗਾ। ਕਿਉਂ? ਭਜਨ ਦਾ ਇੱਕ ਕੰਮ ਹੈ, ਥਕੇਵਾ ਲਾ ਦਿੰਦਾ, ਐਸੀ ਤਾਜ਼ਗੀ ਦਿੰਦਾ ਹੈ ਜੋ ਜ਼ਿੰਦਗੀ 'ਚ ਮਨੁੱਖ ਨੇ ਕਦੀ ਮਹਿਸੂਸ ਨਹੀਂ ਕੀਤੀ ਹੁੰਦੀ। ਪਰ ਖੇਡ 'ਤੇ ਹੁਣ ਭਰੋਸਾ ਕਰੇ, ਵਿਸ਼ਵਾਸ ਕਰੇ। ਇਹਦੀਆਂ ਜਿਹੜੀਆਂ ਸਟੇਜਾਂ ਨੇ, ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਰਹਿਮਤ ਕਰਨ, ਇਹ ਭਜਨ ਕਰਨ ਦਾ ਸ਼ੌਕ ਤੁਹਾਡੇ ਅੰਦਰ ਪੈਦਾ ਹੋਵੇ, ਔਰ ਗੁਰੂ ਕਿਰਪਾ ਕਰੇ ਭਜਨ ਦੀ ਭੁੱਖ ਪੈਦਾ ਹੋਵੇ। ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਬਾਕੀ ਕੱਲ ਇਸ ਦੀਆਂ ਕੁਛ ਸਟੇਜਾਂ ਨੇ ਜੋ ਧਾਰਮਿਕ ਅਭਿਆਸੀ ਮਨੁੱਖਾਂ ਨੇ ਬਿਆਨ ਕੀਤੀਆਂ ਨੇ, ਕੱਲ ਤੁਹਾਡੇ ਸਾਹਮਣੇ ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-6790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ, ਅਤੇ ਬੀਸੀ ਦੇਸੀ ਬੈਂਗਣ 99 ਸੈਂਸ ਨੂੰ ਪਾਉਂਡ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: Radio Station 1550 AM Gurwani segment tuhade tak. Swargwasi Sardar Ajit Singh di baad, Swargwasi Mata Surinder Kaur baad di yaad de vich 1550 AM to Gurwani prachar kita janda hai. 1550 radio de utte Gurwani de kise bhi program nu sponsor karan vaste 604-961-7790 604-961-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੁਣਦੇ ਹੋ ਜੀ?
3: ਹਾਂਜੀ,
2: ਦੱਸੋ ਜੀ ਕੀ ਪਕਾਈਏ?
3: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103, 8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: ਓਏ ਜੋ ਦਿਸ ਹੈ ਅੰਬਰ ਤਾਰੇ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।

गुरमत का जमाना आया, धन गुरु नानक देव जी महाराज का जमाना आया। आपने साफ कह दिता जब प्रभु ने ही ऐसा जीवन बनाया है, कुछ बाहर है कुछ अंदर है, दोहां दी फिक्र करो, दोहे पासे दी फिक्र करो। तन भी उसका दिता होया, मन भी उसका दिता होया, चेतना उसे दी दिती हुई है। बाहर दी भी फिक्र करो, अंदर दी भी फिक्र करो। किरत ते कीर्ति दोहां ते गुरु नानक ने जोर दिता। तू किरत कर ताकि तन दी परवरिश चलती रहे, तू कीर्ति कर ताकि तेनु परम आनंद दी प्राप्ति होवे, प्रभु दी प्राप्ति होवे। तू किसी वक्त बार मुखी हो जा, फिर अंतर मुखी हो जा। जैसे श्वास बाहर जांदा है अंदर जांदा है, लेकिन गुरमत का भी ए संदेश, गुरु नानक देव जी दी ए गल कोई बहुत समझ दे च नहीं आई। किसी अवतारी पुरुष दी गल नू पूर्ण तौर ते समझना अज भी कठिन है, अज भी कठिन है। तो मैं अर्ज करा, कुछ ऐसे लोग ने जो जीवन भर बार मुखी रहिंदे ने, अंदर दी फिक्र नहीं करदे। हुण विद्वान इंज कहिंदे ने, बार दी यात्रा हंकार दी यात्रा है। अगर अंदर नहीं मुड़दा पिया तो बाहर दी सारी यात्रा हंकार दी यात्रा है, अंदर दी यात्रा निरंकार दी यात्रा है। एक हंकार दी यात्रा है, एक निरंकार दी यात्रा है। हंकारी मनुख, प्रबल हंकारी मनुख एक मासूम बच्चे कोलों हंकार नहीं चलता, क्योंकि वह समझदा ही नहीं, समझदा ही नहीं। एक मासूम दो तीन साल दे बच्चे दे सामने मनुख अपने हंकार नू प्रगट नहीं कर सकता, चलदा ही नहीं, वो समझदा ही नहीं। पर एक शक्तिशाली है, ताकतवर है, उहदे सामने भी हंकार नहीं चलदा, उत्थे नहीं चलदा। एक मासूम बच्चा हंकार नू समझदा नहीं, एक शक्तिशाली हंकार नू समझदा है पर उत्थे चलदा नहीं। इस वास्ते अक्सर हंकारी मनुख अपने तो छोटिया नू लब्बेगा, छोटिया नू, उत्थे उसकी तृप्ति आउंदी है, या वध तो वध दूसरिया नू छोटा मन्नेगा, मन्नेगा, हर पक्ष तो छोटा समझेगा, मन्नेगा। उदी हंकार दी तृप्ति इसे दी, बार दी यात्रा हंकार दी यात्रा। मैं एक दफा फिर अर्ज करा, मनुख दियां लोड़ां कोई बहुत ज्यादा नहीं ने, मनुख दा हंकार बहुत बड़ा प्रबल है। मनुख बहुत कुछ अपने हंकार दी खातर करदा है, कदी बगौर मुताला कर लेना। शेख सादी साहब कहिंदे ने, मेरिया भी अखां ने, संसार दियां भी अखां ने, 90% कम ते मैं लोकां दी अखां वास्ते करदा, अपनी अखां वास्ते ना। किवें मैं लोकां दी नजरां तो उच्चा उठ जावां ते लोकी सिर उच्चा करके मैनू वेखन। हंकार ए चाहुंदा है, नौ खंड पृथ्वी दे च मैं जाने आ जावां। महाराज कहिंदे नवां खंडां विच जाणी है, नाल चले सब कोय, सिर्फ एक शहर दे लोकी ही मैनू ना मन्नन, सिर्फ एक मुल्क दे लोकी ही मैनू ना जान देवन, सारा संसार जानदा होवे ते सारा संसार झुके भी। हंकार दी ये मंग है। ये गल वखरी है, हंकार कदी त्रिपत नहीं हो सकता। सदा हमेशा कोई ना कोई उस तो अगे होवेगा,
ਜੇ ਇਹ ਧਨ ਵਿੱਚ ਅੱਗੇ ਹੋਵੇਗਾ ਤੇ ਕੋਈ ਸਿਹਤ ਦੇ ਤੰਦਰੁਸਤੀ ਚ ਅੱਗੇ ਹੋਵੇਗਾ, ਤੇ ਜੇ ਤੰਦਰੁਸਤੀ ਵਿੱਚ ਅੱਗੇ ਹੈ ਇਹ ਕਲਾ ਵਿੱਚ ਗਿਆਨ ਵਿੱਚ ਪਿੱਛੇ ਪਿੱਛੇ ਹੋਵੇਗਾ, ਕੋਈ ਇਸ ਤੋਂ ਅੱਗੇ ਹੋਵੇਗਾ। ਤੇ ਜੇ ਇਹ ਕਲਾ ਤੇ ਗਿਆਨ ਵਿੱਚ ਅੱਗੇ ਤੇ ਕੋਈ ਸੁਆਪਣ ਵਿੱਚ ਇਸ ਤੋਂ ਅੱਗੇ ਹੋਵੇਗਾ, ਸੁੰਦਰਤਾ ਵਿੱਚ ਇਸ ਤੋਂ ਅੱਗੇ ਹੋਵੇਗਾ, ਕਿਸੇ ਨਾ ਕਿਸੇ ਪੱਖ ਵਿੱਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ। ਮਨੁੱਖ ਹਰ ਪਹਿਲੂ ਵਿੱਚ ਅੱਗੇ ਨਹੀਂ ਹੋ ਸਕਦਾ। ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਵਿੱਚ ਅੱਗੇ ਹੋਵੇ। ਇਹ ਵੀ ਮੈਂ ਅਰਜ਼ ਕਰਦੇ ਕਿਸੇ ਨਾ ਕਿਸੇ ਚ ਪਛੜਿਆ ਹੋਇਆ ਹੋਵੇਗਾ, ਕਲਾ ਵਿੱਚ ਅੱਗੇ ਹੋਵੇਗਾ, ਸਰੀਰਕ ਬਲ ਵਿੱਚ ਪਛੜਿਆ ਹੋਇਆ ਹੋਵੇਗਾ, ਤੰਦਰੁਸਤੀ ਵਿੱਚ ਪਛੜਿਆ ਹੋਵੇਗਾ, ਸਵਪਨ ਵਿੱਚ ਪਛੜਿਆ ਹੋਵੇਗਾ, ਤਾਕਤ ਬਾਹੂ ਬਲ ਰਾਜਨੀਤੀ ਵਿੱਚ ਜਾਂ ਧਨ ਸੰਪਦਾ ਵਿੱਚ ਪਛੜਿਆ ਹੋਇਆ ਹੋਵੇਗਾ। ਹਰ ਪੱਖ ਵਿੱਚ ਮਨੁੱਖ ਅੱਗੇ ਨਹੀਂ ਹੁੰਦਾ। ਹੰਕਾਰ ਹਰ ਪੱਖ ਵਿੱਚ ਅੱਗੇ ਹੋਣਾ ਚਾਹੁੰਦਾ। ਬੜੀ ਚੋਟ ਲੱਗਦੀ ਉਸਨੂੰ ਜਦ ਕਿਸੇ ਪਹਿਲੂ ਚ ਉਸ ਨਾਲੋਂ ਕੋਈ ਅੱਗੇ ਹੋਵੇ। ਹੰਕਾਰੀ ਦੁਖੀ ਹੋ ਜਾਂਦਾ, ਬਹੁਤ ਦੁਖੀ ਹੋ ਜਾਂਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ, ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ। ਸਮਰੱਥ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਕਿਉਂਕਿ ਮੰਨਦਾ ਨਹੀਂ। ਉੱਥੇ ਹੰਕਾਰ ਚੱਲਦਾ ਨਹੀਂ। ਇਸ ਵਾਸਤੇ ਹੰਕਾਰੀ ਅਕਸਰ ਆਪਣੇ ਤੇ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ। ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ, ਵਿਨਿਮਰਤਾ ਦੀ ਯਾਤਰਾ, ਨਿਰਮਾਣਤਾ ਦੀ ਯਾਤਰਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ, ਗੁਰੂ ਨਾਨਕ ਇੰਜ ਕਹਿੰਦੇ। ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ, ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ, ਸਾਰੇ ਗੁਣ ਨੇ ਤੇ ਫਿਰ ਗੁਣਾਂ ਦਾ ਤੱਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਇੱਕ ਆਲਮ ਇੰਜ ਕਹਿੰਦਾ ਹੈ, ਜ਼ੁਬਾਂ ਖੋ ਲੇਂਗੇ ਮੁਝ ਪਰ ਬਦ ਜ਼ੁਬਾਂ ਕਿਆ ਬਦਸ਼ੁਆਰੀ ਸੇ, ਕਿ ਮੈਨੇ ਖਾਕ ਭਰ ਦੀ ਹੈ ਉਨਕੇ ਮੂੰਹ ਮੈਂ ਖਾਕ ਸਾਰੀ ਸੇ। ਮੈਂ ਤੇ ਸਾਰਿਆਂ ਦੀ ਖਾਕਸਾਰ ਹੋ ਗਿਆ, ਪੈਰਾਂ ਦੀ ਖਾਕ ਹੋ ਗਿਆ, ਹੁਣ ਹੋਰ ਮੈਨੂੰ ਕੀ ਪਛਾੜੋਗੇ, ਮੈਂ ਤੇ ਖੁਦ ਹੀ ਪਛੜਿਆ ਆ। ਮੈਂ ਤੇ ਸਭ ਦੇ ਪੈਰਾਂ ਦੀ ਖਾਕ। ਦੀ ਸਾਵਤ ਹੈ ਬਹੁਤ ਬਿਹਾਲਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਗਲ ਚਰਨ ਕੀ ਇਹੋ ਮਨ ਰਾਲਾ। ਹੇ ਪ੍ਰਭੂ, ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ, ਸਾਰਿਆਂ ਦੇ ਚਰਨਾਂ ਦੀ ਧੋੜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਸ਼ਬਦ ਹੈ ਤੇ ਲੰਗਰ ਆਗ ਦਾ ਪਰ ਹੈ ਪਰਸ਼ੀਅਨ ਵਿੱਚ ਸਾਰਾ। ਅਖੀਰਲੀਆਂ ਪੰਕਤੀਆਂ ਸਤਿਗੁਰੂ ਉੱਥੇ ਕਹਿੰਦੇ ਨੇ, ਬਦਬਖਤ ਹਮਚੋਂ ਬਖੀਲ ਗਾਫਲ, ਬੇਨਜ਼ਰ ਬੇਬਾਕ। ਹੇ ਪ੍ਰਭੂ, ਮੈਂ ਕੋਈ ਚੰਗੀ ਕਿਸਮਤ ਲੈ ਕੇ ਨਹੀਂ ਆਇਆ, ਮੇਰੀ ਪ੍ਰਾਲਬਧ ਚੰਗੀ ਨਹੀਂ ਹੈ। ਕਿਉਂ ਤੂੰ ਨਹੀਂ ਮਿਲਿਆ? ਕੀ ਹੋਇਆ ਜੇ ਬਹੁਤ ਕੁਛ ਮਿਲਿਆ, ਤੂੰ ਨਹੀਂ ਮਿਲਿਆ। ਬਦ ਵਖਤ ਹਮ ਚੋਂ ਬਖੀਲ, ਚੁਗਲਖੋਰ ਵੀ ਆ, ਨਿੰਦਾ ਵੀ ਕਰਦਾ। ਹੰਕਾਰੀ ਮਨੁੱਖ ਨੂੰ ਨਿੰਦਾ ਵਿੱਚ ਰਸ ਮਿਲਦਾ ਹੈ। ਜਿਹਨੂੰ ਉਂਝ ਛੋਟਾ ਨਹੀਂ ਕਰ ਸਕਦਾ, ਨਿੰਦਾ ਨਾਲ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਿੰਦਾ ਕੀ ਆਉਂਦੀ ਹੈ? ਗੱਲ ਨੂੰ ਘਟਾ ਕੇ ਬਿਆਨ ਕਰਨਾ। ਖੁਸ਼ਾਮਦ ਕੀ ਇਹ ਗੱਲ ਨੂੰ ਵਧਾ ਕੇ ਬਿਆਨ ਕਰਨਾ। ਦੋਵੇਂ ਝੂਠ ਨੇ, ਦੋਹਾਂ ਨਾਲ ਮਨ ਮੈਲਾ ਆਉਂਦਾ ਹੈ, ਦੋਹਾਂ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਆਉਂਦਾ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰੋਕਦੇ ਨੇ, ਉਸਤਤ ਨਿੰਦਾ ਦੋ ਤੇ ਆ ਗਏ,
खोजे पद निर्वाना, पर जन नानक एव खेल कठन है कि नहु गुरुमुख जाना। औखी खेड है कि मनुख निंदा भी ना करे ते उपमा भी ना करे, या मनुख घटा के गल करदा है या वधा के करदा है। अक्सर वैरी दी गल मनुख घटा के करदा है, अंदर ईरखा है, जलन है, ते मनुख घटा के गल करदा है, निंदा करदा है। अंदर कोई लालसा ते लोभ है तो मनुख खुशामद करदा है, वधा के गल करदा है। फुल नू कंडा कह देना ये निंदा है, गल घटा के बयान की गई है। पर कंडे नू फुल कह देना ये खुशामद है, गल वधा के बयान की गई है। इन्हां दोहां नाल मन मैला हुंदा है। फुल नू भावे कंडा कहिए भावे कंडे नू फुल कह दईए। मैं कई दफा हैरान होना, धन गुरु गोबिंद सिंह जी महाराज ने इस तरह के पुरुष निरपक्ष आते ने, पक्षपाती नहीं आते। भाई गुरुदास जी ने एक लंबी चौड़ी पौड़ी विच एक वार्ता लिखी, उसका भी सूक्ष्म जिहा रूप मैं थोड़े सामने रख दें। दुर्योधन श्री कृष्ण जी दे पास गए, कहन लगे भगवान जितने तुसी सखा अर्जन दे हो मेरे भी हो, जितना संबंध थोड़ा उना नाल है मेरे नाल भी है, साड़ी मदद करो तुसी, मैं थोड़े कोल आया फरियाद लेके। इस कथा नू भाई गुरदास जी ने अपने ढंग नाल बयान कीता है। श्री कृष्ण ने कहा एक मैं आ एक मेरी फौज है, तू दोहां दे च एक नो चुन सकदा है, या मेरी फौज ले ले तेरे पक्ष दे च लड़ेगी, या तू मैनू ले ले मैं तेरे पक्ष च खड़ा हो जावांगा। राजनैतिक बंदा सी दुर्योधन, धार्मिक तो है नहीं सी, संसारी बार मुखी मनुख सी, बार मुनख जिसका सब कुछ बाहर है अंदर कुछ भी नहीं है। अंदरों सोचता है मौका मिल गया, कल्ले कृष्ण नू मैं की करना, महाराज फिर फौज ही दे दो। कृष्ण ने कहा ठीक, मेरी फौज तेरे पक्ष दे च खड़ी होवेगी। अर्जुन आया है चरना ते मथा टेक है, श्री कृष्ण कहने ने तू देरी नाल आया, दुर्योधन ने मंग की थी सी ते मैं कह दिता सी या मेरी फौज ले ले या मैनू, फौज ते उसने मंग ली है, सिपाही ते उसने मन, सेना ते उसने मंग ली है, हुण ते मैं ही हां कल्ला। अर्जुन हाथ जोड़ के कहिंदा है भगवान जे ए अवसर मैनू पहले मिलदा मंगण दा ते मैं उदों भी थानू ही मंगना सी, थोड़ी सेना नू नहीं मंगना सी, तुसी मेरे पक्ष दे च खड़े हो गए तो फिर हार भी थोड़ी जित भी थोड़ी, अपना ते कुछ भी नहीं निश्चिंत, असी ते बेफिक्र हो जावांगे। संसार दे इतिहास दे च इस तरह पहली दफा होया है कि कृष्ण जी दी सेना दुर्योधन दे पक्ष च खड़ी है, स्वयं कृष्ण पांडुआ दे पक्ष अर्जुन दे पक्ष च खड़े हैं। इस तरह दा फैसला कोई निरपक्ष मनुख कर सकता है, जो निरपक्ष है जिन्हों लग लपेट नहीं है। धन गुरु गोविंद सिंह जी महाराज ने जफरनामे च औरंगजेब दे कुछ गुण भी लिखे ने, हैरानगी है मैनू, जेदे हुक्म दे नाल धन गुरु तेग बहादुर साहब जी महाराज शहीद किए गए
ਜਿਹਦੇ ਰਾਜ ਪਾਠ ਵਿੱਚ ਦੋ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਚਿਣਿਆ ਗਿਆ, ਦੋ ਲੜਾਈ ਵਿੱਚ ਸ਼ਹੀਦ ਹੋਏ, ਘਰ ਘਾਟ ਤਬਾਹ ਹੋਏ, ਜ਼ਿੰਦਗੀ ਸਾਰੀ ਸੰਘਰਸ਼ ਵਿੱਚ ਬਤੀਤ ਹੋਈ। ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜ਼ਫਰਨਾਮਾ ਪੜੋਗੇ ਤੇ ਦੰਗ ਰਹਿ ਜਾਓਗੇ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਨਾਮਾ ਕਹਿੰਦੇ ਨੇ ਚਿੱਠੀ ਨੂੰ, ਜ਼ਫਰ ਜਿੱਤ ਨੂੰ, ਜਿੱਤ ਦੀ ਚਿੱਠੀ, ਜਿੱਤ ਦੀਆਂ ਚਿੱਠੀਆਂ। ਹੈਰਾਨਗੀ ਦੀ ਗੱਲ, ਜਿੱਤ ਦੀ ਚਿੱਠੀ, ਪਿਤਾ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ, ਘਰ ਘਾਟ ਤਬਾਹ ਹੋ ਗਏ, ਫਿਰ ਵੀ ਸਤਿਗੁਰੂ ਕਹਿੰਦੇ ਨੇ ਔਰੰਗਜ਼ੇਬ ਮੇਰੀ ਜਿੱਤ ਹੋਈ, ਤੇਰੀ ਹਾਰ ਹੋਈ। ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ, ਇਹ ਪਹੁੰਚਾਈਆਂ ਗਈਆਂ ਅਹਿਮਦਨਗਰ। ਜਿਹਨੂੰ ਪੜ੍ਹ ਕੇ ਤੜਪਦਾ ਹੀ ਰਿਹਾ ਔਰੰਗਜ਼ੇਬ। ਮੁਖਤਸਰ ਮੈਂ ਅਰਜ਼ ਕਰੇ ਇਸ ਗੱਲ ਨੂੰ, ਮੈਂ ਬਹੁਤਾ ਲਮਕਾਵਾਂ ਨਾ। ਸਤਿਗੁਰੂ ਨੇ ਖੂਬੀਆਂ ਲਿਖੀਆਂ ਨੇ, ਗੁਣ ਲਿਖੇ ਨੇ। ਔਰੰਗਜ਼ੇਬ ਤੂੰ ਅਲਲ ਸੁਭਾਅ ਉੱਠਦਾ, ਅੰਮ੍ਰਿਤ ਵੇਲੇ ਉੱਠਦਾ, ਇਹ ਤੇਰੀ ਬਹੁਤ ਵੱਡੀ ਖੂਬੀ ਹੈ। ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਹੁੰਦਾ। ਸਾਧਨਾ ਨਵਾਂ ਨਵਾਂ ਜੋ ਮਨੁੱਖ ਇਸ ਮਾਰਗ ਤੇ ਚਲੇ, ਇਹ ਰੁੱਤ ਇਹ ਸਮਾਂ ਬਹੁਤ ਵੱਡਾ ਸਹਾਇਕ ਹੈ, ਮਦਦਗਾਰ ਹੈ। ਮਹਾਰਾਜ ਦੀ ਬਾਣੀ, ਚੌਥੇ ਪਹਿਰੇ ਸੁਭਾ ਕੇ, ਸੁਰਤਿਆਂ ਉਪਜੇ ਚਾਹ ਤਿੰਨ ਦਰਿਆਵਾਂ ਸਿਓ ਦੋਸਤੀ, ਮਨਮੁਖ ਸੱਚਾ ਨਾਮ। ਮਨ ਵਿੱਚ ਮੁਖ ਵਿੱਚ ਉਸ ਸਮੇਂ ਸੱਚਾ ਨਾਮ ਹੈ ਜੋ ਰਾਤ ਦਾ ਚੌਥਾ ਪਹਿਰੇ, ਚੌਥੇ ਪਹਿਰੇ ਅੰਮ੍ਰਿਤ ਵੇਲਾ। ਤੂੰ ਅਲਲ ਸੁਭਾਅ ਉੱਠਦਾ ਹੈ ਅੰਮ੍ਰਿਤ ਵੇਲੇ ਨੂੰ, ਇਸਲਾਮ ਵਿੱਚ ਕਹਿੰਦੇ ਨੇ ਅੱਲਾ ਦੀ ਸੁਭਾਅ, ਸਨਾਤਨ ਮਤ ਵਿੱਚ ਕਹਿੰਦੇ ਨੇ ਬ੍ਰਹਮ ਮਹੂਰਤ, ਬ੍ਰਹਮ ਦਾ ਮਹੂਰਤ ਹੈ, ਬ੍ਰਹਮ ਦਾ ਚਿੰਤਨ ਕਰਨਾ, ਉਹ ਕੰਮ ਉਹ ਸਮਾਂ ਬ੍ਰਹਮ ਦੀ ਯਾਦ ਵਾਸਤੇ, ਪ੍ਰਭੂ ਦੀ ਯਾਦ ਵਾਸਤੇ। ਗੁਰਮਤ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਹਾਂ, ਜਿਹਦੀ ਸੁਰਤ ਪੱਕ ਗਈ ਹੈ ਉਹ ਤੇ ਕਿਸੇ ਵਕਤ ਵੀ ਜਪ ਸਕਦਾ, ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ। ਪਰ ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤਮਈ ਨਹੀਂ ਹੋਈ, ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏਗੀ, ਲੈਣੀ ਪਏਗੀ, ਉਸ ਤੋਂ ਬਿਨਾਂ ਗੱਲ ਨਹੀਂ ਬਣੇਗੀ। ਐ ਔਰੰਗਜ਼ੇਬ ਤੋਂ ਅਲਲ ਸੁਭਾਅ ਉੱਠਦਾ ਹੈ। ਦੂਸਰਾ, ਤੂੰ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ। ਤੂੰ ਫਜਰ ਦੀ ਨਿਮਾਜ਼ ਵੀ ਪੜ੍ਹਦਾ, ਤੂੰ ਅਸਰ ਦੀ ਨਿਮਾਜ਼ ਵੀ ਪੜ੍ਹਦਾ, ਤੂੰ ਜ਼ੋਹਰ ਦੀ ਨਿਮਾਜ਼ ਵੀ ਪੜ੍ਹਦਾ, ਤੂੰ ਮਗਰਬ ਦੀ ਨਿਮਾਜ਼ ਵੀ ਪੜ੍ਹਦਾ, ਔਰ ਤੂੰ ਰਾਤ ਦੇ ਵਕਤ ਇਸ਼ਾ ਦੀ ਨਿਮਾਜ਼ ਵੀ ਪੜ੍ਹਦਾ, ਸ਼ਾਮ ਦੇ ਵਕਤ ਤੂੰ ਪੰਜੇ ਨਿਮਾਜ਼ਾਂ ਪੜ੍ਹਦਾ। ਤੂੰ ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ, ਇਹ ਵੀ ਤੇਰੀ ਖੂਬੀ ਹੈ, ਪਾਠ ਵੀ ਕਰਦਾ, ਤੂੰ ਸਵੇਰੇ ਵੀ ਪਾਠ ਕਰਦਾ, ਸ਼ਾਮੇ ਵੀ ਕਰਦਾ। ਔਰੰਗਜ਼ੇਬ, ਤੇਰੀ ਇੱਕ ਹੋਰ ਵੀ ਖੂਬੀ ਹੈ, ਤੂੰ ਹੱਥ ਵਿੱਚ ਤਸਬੀਹ ਰੱਖਦਾ ਹੈ, ਮਾਲਾ, ਔਰ ਮਣਕਾ ਫੇਰਦਾ ਹੀ ਰਹਿੰਦਾ, ਅੱਲਾਹੋ ਅੱਲਾਹੋ, ਜੇ ਵੇਲਾ ਬੈਠਾ ਹੋਵੇ ਤੇ ਕਰੀ ਜਾਂਦਾ, ਇਹ ਵੀ ਤੇਰੀ ਖੂਬੀ ਹੈ। ਜੁਮਾ ਰਾਤ ਨੂੰ, ਭਾਵ ਵੀਰਵਾਰ ਦੀ ਰਾਤ ਨੂੰ ਜੁਮਾ ਰਾਤ ਕਹਿੰਦੇ ਨੇ, ਤੂੰ ਜ਼ਕਾਤ ਵੀ ਦਿੰਦਾ, ਇਹ ਵੀ ਇੱਕ ਤੇਰੀ ਬਹੁਤ ਵੱਡੀ ਖੂਬੀ ਹੈ। ਤੇ ਰਮਜ਼ਾਨ ਦੇ ਮਹੀਨੇ ਚ ਤੂੰ ਪੂਰੇ 30 ਰੋਜ਼ੇ ਵੀ ਰੱਖਦਾ, ਕੁਛ ਨਹੀਂ ਖਾਂਦਾ, ਤੂੰ ਰੋਜ਼ੇ ਵੀ ਰੱਖਦਾ। ਇਹ ਖੂਬੀਆਂ ਬਿਆਨ ਕਰਕੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਤਨੇ ਗੁਣਾਂ ਦੇ ਹੁੰਦਿਆਂ ਹੋਇਆ, ਇਤਨੀਆਂ ਖੂਬੀਆਂ ਦੇ ਹੁੰਦਿਆਂ ਹੋਇਆ, ਔਰੰਗਜ਼ੇਬ ਫਿਰ ਵੀ ਤੂੰ ਸ਼ੈਤਾਨ ਹੈ, ਫਰਿਸ਼ਤਾ ਨਹੀਂ ਹੈ। ਫੁੱਲ ਨੂੰ ਫੁੱਲ ਕਹਿ ਦਿੱਤਾ, ਕੰਡੇ ਨੂੰ ਕੰਡਾ, ਹੁਣ ਕੰਡੇ ਨੂੰ ਕੰਡਾ ਕਹਿਣਾ, ਫੁੱਲ ਨੂੰ ਫੁੱਲ ਕਹਿਣਾ, ਇਹ ਸੱਚਾਈ ਹੈ।
ਕੰਡੇ ਨੂੰ ਫੁੱਲ ਕਹਿ ਦੇਣਾ ਖੁਸ਼ਾਮਦ ਹੈ, ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਾ ਹੈ, ਗੱਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ, ਗੱਲ ਵਧਾ ਕੇ ਬਿਆਨ ਕਰਨੀ ਖੁਸ਼ਾਮਦ ਹੈ। ਕੰਡੇ ਨੂੰ ਕੰਡਾ ਕਹਿ ਦੇਣਾ, ਫੁੱਲ ਨੂੰ ਫੁੱਲ ਕਹਿ ਦੇਣਾ ਇਹ ਸੱਚ ਹੈ। ਅਕਸਰ ਮਨੁੱਖ ਅਧੂਰਾ ਸੱਚ ਬੋਲਦਾ ਹੈ ਜੋ ਝੂਠ ਨਾਲੋਂ ਵੀ ਪੈੜਾ ਹੁੰਦਾ ਹੈ। ਅਧੂਰਾ ਗਿਆਨ ਨਿਯਮ ਹਕੀਮ ਇਹ ਜਾਨ ਨੂੰ ਖਤਰਾ ਹੁੰਦਾ ਹੈ। ਅਧੂਰਾ ਸੱਚ ਕੀ, ਫੁੱਲ ਨੂੰ ਤੇ ਫੁੱਲ ਆਖ ਦਿੱਤਾ ਹੈ, ਹੁਣ ਕੰਡੇ ਨੂੰ ਕੰਡਾ ਕਹਿਣਾ ਔਖਾ ਹੈ। ਜੇ ਕੰਡੇ ਨੂੰ ਕੰਡਾ ਆਖੇ ਤੇ ਚੁਬੇਗਾ, ਸਾਡੇ ਕੱਪੜੇ ਫਾੜੇਗਾ, ਸਾਡਾ ਹੀ ਦਾਮਨ ਚੀਰੇਗਾ, ਚਲੋ ਕੀ ਲੈਣਾ ਅਸੀਂ। ਕਦੇ ਕਦਾਈ ਕੋਈ ਅਵਤਾਰੀ ਪੁਰਸ਼ ਰੂਹੇ ਜ਼ਮੀਨ ਤੇ ਪ੍ਰਗਟ ਆਉਂਦੇ ਨੇ ਜੋ ਐਲਾਨੀਆ ਫੁੱਲ ਨੂੰ ਫੁੱਲ ਕਹਿ ਦਿੰਦੇ ਨੇ, ਕੰਡੇ ਨੂੰ ਕੰਡਾ ਕਹਿ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਦੀ ਬਾਣੀ ਦੇ ਰਾਹੀਂ ਕਹਿੰਦੇ ਨੇ, ਇਤਨੀ ਖੂਬੀਆਂ ਦੇ ਹੁੰਦਿਆਂ ਹੋਇਆਂ, ਇਤਨੇ ਗੁਣਾਂ ਦੇ ਹੁੰਦਿਆਂ ਹੋਇਆਂ, ਔਰੰਗਜ਼ੇਬ ਤੂੰ ਸ਼ੈਤਾਨ ਹੈ, ਫਰਿਸ਼ਤਾ ਨਹੀਂ ਹੈ। ਤੋ ਰਾਮਨ ਨਦਾਨਮ ਕੇ ਯਜ਼ਦਾਂ ਸ਼ਨਾਸ, ਬਰਾਮਦ ਜ਼ਤੋ ਕਾ ਰਹਾ ਦਿਲ ਖਰਾਸ਼। ਮੈਂ ਤੈਨੂੰ ਖੁਦਾ ਸ਼ਨਾਸ ਨਹੀਂ ਮੰਨਦਾ, ਤੈਨੂੰ ਖੁਦਾ ਦੀ ਕੱਖ ਸਮਝ ਨਹੀਂ ਹੈ। ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚੀ ਹੈ। ਰੱਬ ਨਾਲ ਜੁੜਿਆ ਹੋਇਆ ਮਨੁੱਖ ਕਦਮ ਕਦਮ ਤੇ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੈ, ਜੋੜਦਾ ਹੈ। ਜ਼ਫਰਨਾਮੇ ਵਿੱਚ ਇੱਕ ਪ੍ਰਾਚੀਨ ਕਹਾਣੀ ਨੂੰ ਵੀ ਸਤਿਗੁਰ ਨੇ ਅੱਗੇ ਕੀਤਾ ਹੈ। ਉਹਦਾ ਇੱਕ ਛੋਟਾ ਜਿਹਾ ਭਾਗ ਮੈਂ ਤੁਹਾਡੇ ਸਾਹਮਣੇ ਰੱਖ ਹੀ ਦਿਆਂ। ਮਿਡਲ ਈਸਟ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨਾ, ਪੁਰਾਣਾ ਸਭ ਤੋਂ ਯਹੂਦੀ ਹੈ, ਫਿਰ ਈਸਾਈ ਹੋਏ, ਫਿਰ ਜਰਦਰਸਤੀ ਤੇ ਫਿਰ ਇਸਲਾਮ। ਜਿਸ ਤਰ੍ਹਾਂ ਭਾਰਤ ਦੇ ਸਨਾਤਨ ਮਤ ਸਭ ਤੋਂ ਪੁਰਾਣਾ ਹੈ, ਫਿਰ ਜੈਨ ਮਤ, ਬੌਧ ਮਤ, ਫਿਰ ਨਵਾਂ ਧਰਮ ਸਿੱਖ ਮਤ। ਚਾਰ ਹੀ ਧਰਮ ਭਾਰਤ ਵਿੱਚ ਪੈਦਾ ਹੋਏ, ਚਾਰ ਹੀ ਧਰਮ ਮੱਧ ਪੂਰਬ ਜੋ ਹੈ ਮਿਡਲ ਈਸਟ ਵਿੱਚ ਪੈਦਾ ਹੋਏ, ਬਾਕੀਆਂ ਸਾਰੀਆਂ ਇਹਨਾਂ ਅੱਠਾਂ ਦੀਆਂ ਸ਼ਾਖਾਂ ਹੀ ਨੇ ਦੁਨੀਆ ਵਿੱਚ। ਮੂਲ ਰੂਪ ਵਿੱਚ ਇਹ ਅੱਠ ਹੀ ਨੇ। ਯਹੂਦੀਆਂ ਦਾ ਰੈਬਰੀ ਪੁਰਸ਼ ਜੋ ਸਾਡੇ 3000 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ, ਕੋਹ ਤੂਰ, ਕੋਹ ਕਹਿੰਦੇ ਨੇ ਪਹਾੜ ਨੂੰ, ਤੇ ਪਹਾੜ ਦਾ ਨਾਂ ਸੀ ਤੂਰ, ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ, ਬੰਦਗੀ ਕਰਦਾ ਸੀ। ਮੁਹੰਮਦ ਸਾਹਿਬ ਵੀ ਇੱਕ ਪਹਾੜ ਤੇ ਜਾਂਦੇ ਸਨ, ਗਾਰ ਅਜੇ ਵੀ ਬਣੀ ਹੋਈ ਹੈ। ਹੁਣ ਉੱਥੇ ਤੱਕ ਸਾਊਦੀ ਅਰਬ ਦੀ ਗੌਰਮੈਂਟ ਨੇ ਬਕਾਇਦਾ ਸੜਕ ਬਣਾ ਦਿੱਤੀ ਹੈ, ਟਨਲ ਬਣਾ ਦਿੱਤੀ ਹੈ, ਸੁਰੰਗ ਬਣਾ ਦਿੱਤੀ ਹੈ। 8-10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ ਹਾਜੀਆਂ ਨੂੰ, ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ, ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ, ਅੱਲਾਹ ਦਾ ਜਪ ਕਰਦੇ ਸਨ। ਪਹਾੜ ਹੈ, ਮੈਂ ਹੈਰਾਨ ਹਾਂ, ਪਿਛੋਕੜ ਜੀਵਨ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹੇਮਕੁੰਡ ਨੂੰ ਚੁਣਿਆ, ਪਹਾੜ। ਭਾਰਤ ਦੇ ਚੋਟੀ ਦੇ ਰਿਸ਼ੀ ਮੁਨੀ 90% ਪਹਾੜਾਂ ਤੇ ਜਪ ਤਪ ਕਰਦੇ ਰਹੇ, ਜ਼ਮੀਨ ਤੋਂ ਥੋੜਾ ਜਿਹਾ ਬੁਲੰਦ ਉੱਠ ਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ। ਖੈਰ, ਇਸ ਦੀ ਲਮਕਾਈ ਤੇ ਮੈਂ ਨਾ ਜਾਵਾਂ। ਕੋਹ ਤੂਰ ਤੇ ਜਾਂਦਾ ਸੀ, ਇੱਕ ਦਿਨ ਇੱਕ ਅਯਾਲੀ ਜਿਹਦੇ ਕੋਲ 100-150 ਭੇਡਾਂ ਸਨ, ਜੰਗਲ ਵਿੱਚ ਰਹਿੰਦਾ ਸੀ, ਜੰਗਲ ਵਿੱਚ ਰਹਿੰਦਾ ਸੀ, ਭੇਡਾਂ ਦਾ ਦੁੱਧ ਵੇਚ ਕੇ, ਉਨ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਰਾਤ ਨੂੰ ਵੀ ਜੰਗਲ ਵਿੱਚ ਹੀ ਰਹਿ ਜਾਣਾ ਹੈ, ਬਸ ਕੰਡਿਆਂ ਦੀ ਇੱਕ ਵਾੜ ਜਿਹਾ ਬਣਾਈ ਹੋਈ ਸੀ ਚਾਰੋਂ ਪਾਸੇ, ਜਿਹਦੇ ਚ ਬੇੜਾਂ ਨੂੰ ਵਾੜ ਲੈਂਦਾ ਸੀ ਔਰ ਉੱਥੇ ਹੀ ਬਾਹਰ ਸੌ ਜਾਂਦਾ ਸੀ। ਇੱਕ ਦਿਨ ਖਿਆਲ ਆਇਆ, ਸ਼ਹਿਰ ਤੇ ਦੇਖਾਂ, ਕਦੀ ਗਿਆ ਨਹੀਂ, ਸ਼ਹਿਰ ਦੇਖ ਲਵਾਂ, ਬਹੁਤ ਵੱਧ ਗਿਆ, ਵੱਡਾ ਹੋ ਗਿਆ,
पर भेड़ा नू कला छड़न नू भी जी ना करे तू भेड़ा नू भी नाल ले गया। शहर दे अंदर जैसे दाखिल होया तो पहले एक इबादत गा पैंदी सी, उत्थे एक वाइज भाव कथा करन वाला, रब दी गल करन वाला लोकां नू सुना रहा सी, खुदा जेड़ा है ला मकान है, ला शरीक है, ला मैदूद है। एक खड़ा होके सुन लग पिया ला मकान, उदा कोई निश्चित थां टिकाणा नहीं। जैसे कलगीधर पातशाह कहिंदे ने अनाम है अठाम है, तू सर्वदेशी है व्यापक है, तेरा निश्चित एक टिकाणा नहीं है। एक टिकाणा उसका हो सकता है जो एक जगह है ते दूजी जगह नहीं है। अनाम है अठाम है, तेरा कोई निश्चित नाम नहीं है, तू अनाम है। हर चीज अनाम पैदा होती है, असि भी अनाम पैदा होया, बाद सानू नाम दिता जाता है। फिर मनुख ने सारी चीजा नु नाम दिते ने, उंज कोई चीज नाम लेके जमदी नहीं, नाम कोई परमात्मा का भी नहीं है। कलगीधर पातशाह कहते अनाम है अठाम है। जाप साहब एक ऐसी अगम्मी बाणी है, और मेरे ख्याल सिर्फ जाप साहब का बोध हो जाए तो मनुख नु पूरा ब्रह्म ज्ञान हो जाए, पूरी समझ पै जाए। ऐसी अगम्मी रचना है धन गुरु गोविंद सिंह जी महाराज थी। अनाम है अठाम है, हे प्रभु तेरा निश्चित कोई ठिथा टिकाणा नहीं, तेरा कोई नाम नहीं। मनुख ने तेरे तेरे जे तेरे जेड़े गुण देखे ते जिना जिना गुणा तो प्रभावित होए, नाम देंदे गए नाम देंदे गए। कोई किसे गुण तो प्रभावित होया, किसे ने कोई पहलू देखिया, किसे ने कोई पहलू देखिया, फिर भाषा लोगों की अलग अलग, तो भाषा नु आधार बना के पहलुआ नु आधार बना के हजारां नाम परमात्मा दे हो गए। धन गुरु नानक देव जी महाराज कहिंदे ने बलहारी जाओ जेते तेरे नाम है, सदके जाने आ जितने भी तेरे नाम है। गुरु नानक बलहारी जाओ जेते तेरे नाम है। मैं हैरान हा सूरज दे कई नाम ने, सूरज नु सूरज कहने ने, रवि कहने ने, भान कहने ने, फिर परशियन दिच खुर्शीद कहने ने, आफताब कहने ने, सन कहने ने, इसे एक सूरज नु। कोई झगड़ा नहीं करदा, आफताब आखो खुर्शीद क्यों कहंदे हो, खुर्शीद आखो आफताब क्यों कहंदे हो, सूरज आखो रवि क्यों कहंदे हो, या रवि आखो पान क्यों कहंदे हो। पर जिहड़ा महासूरज है ना वो परमात्मा, इसते बड़े झगड़े ने, राम क्यों कहंदे हो, अल्लाह आखो, अल्लाह क्यों कहंदे हो, राम आखो। परमात्मा दे नाम ते अज तक पता नहीं कितने झगड़े हो चुके ने और हो रहे ने, और पता नहीं कितना खून खराब है। राजनीति करके भी इतना खून खराबा नहीं होया जितना धर्म दे नाते होया। खैर मुख्तसर में अर्ज करा, कलगीधर पातशाह कहंदे ने हे प्रभु तेरा कोई नाम नहीं। अकाल उस्तत दे तेथे तक कहंदे ने कहा नाम ताको कहा कह कहावे, कहा मैं बखानो कहे मो ना आवे। हे प्रभु मैनू कुछ नहीं पता तेरा की नाम है, मैनू कुछ नहीं पता। गुरु गोविंद सिंह दसवें गुरु नाम, कहा नाम ताको कहा कह कहावे, कहा मैं बखानो कहे मो नावे। क्योंकि हर नाम तेरे ते पूरा उतर जाता है। मैं किस तरह कह दे ये नाम है ते नहीं, ये है ते वो नहीं। गुरु नानक देव जी महाराज इस ही स्पष्ट कर दे, बलहारी जाओ जेते तेरे नाम है, सदके जाने जितने भी तेरे नाम ने, जिस जिस नाम नाल तेनू याद कर देन। इस अयाली ने सुनिया परमात्मा दा कोई घर थां ठिकाना नहीं है, सीमत ज्यों दी सोचनी सी विचारे दी, ला मकान ला शरीक
ਉਹਦਾ ਕੋਈ ਸ਼ਰੀਕ ਨਹੀਂ ਹੈ। ਹੱਸ ਪਿਆ ਇਹ ਆਯਾਲੀ, ਪੇਡਾਂ ਨੂੰ ਵਾਪਸ ਲਿਆ ਉੱਥੇ। ਕਹਿੰਦਾ ਲੈ ਖੁਦਾ, ਗੱਲ ਤੇ ਤੇਰੀ ਬੜੀ ਸੁਣਦੇ ਆਉਂਦੇ ਸੀ, ਪਰ ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੇ ਵਰਗਾ ਹੀ ਹੈ। ਸਾਡਾ ਵੀ ਕੋਈ ਘਰ ਗਾਰਡ ਕੋਈ ਨਹੀਂ, ਤੇਰਾ ਵੀ ਕੋਈ ਨਹੀਂ, ਸਾਡਾ ਵੀ ਕੋਈ ਸ਼ਰੀਕ ਕੋਈ ਨਹੀਂ, ਨਾ ਮਾਂ ਹੈ, ਨਾ ਪਿਓ ਹੈ, ਨਾ ਭਰਾ ਹੈ, ਨਾ ਭੈਣ, ਕੋਈ ਵੀ ਨਹੀਂ ਹੈ, ਤੇਰਾ ਵੀ ਕੋਈ ਨਹੀਂ। ਚਲੋ ਹੁਣ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ, ਕਿਉਂ? ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ। ਇੱਥੋਂ ਇਸਨੇ ਫਰਿਆਦ ਕੀਤੀ, ਹੇ ਪ੍ਰਭੂ, ਹੇ ਖੁਦਾ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ। ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਨਾ ਮਾਤਾ, ਨਾ ਪਿਤਾ, ਕੋਈ ਸੰਤਾਨ ਨਹੀਂ, ਕੋਈ ਪਤਨੀ ਨਹੀਂ, ਕੋਈ ਮਾਂ ਬਾਪ ਨਹੀਂ, ਕੁਛ ਵੀ ਨਹੀਂ, ਇਕੱਲੇ। ਅੱਜ ਪਤਾ ਚੱਲਿਆ ਤੂੰ ਵੀ ਇਕੱਲਾ, ਤੂੰ ਵੀ ਇਕੱਲਾ, ਲਾ ਸ਼ਰੀਕ ਹੈ। ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ, ਇਹ ਖੁਦਾ ਬਹੁਤ ਖੁਸ਼ ਹੋਇਆ, ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੀ ਦਾ ਮੇਰੀ ਤਰ੍ਹਾਂ। ਪਤਾ ਹੈ ਵਾਪਸ ਆ ਕੇ ਇਸਨੇ ਕੀ ਕੀਤਾ? ਸੰਧਿਆ ਹੋ ਚੁੱਕੀ ਸੀ, ਪੇੜਾਂ ਦਾ ਦੁੱਧ ਚੋਇਆ, ਗਰਮ ਕੀਤਾ, ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ। ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਪੇੜਾਂ ਵੀ ਹਨ, ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ। ਇਹ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ, ਦੁੱਧ ਮੈਂ ਗਰਮ ਕੀਤਾ, ਤੂੰ ਪੀ, ਤੂੰ ਰੱਜ ਜਾਏਗਾ, ਫਿਰ ਮੈਂ ਬਾਅਦ ਵਿੱਚ ਪੀਵਾਂਗਾ। ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ, ਪਰ ਤੂੰ ਮੇਰੇ ਗੁਣ ਸੁਣ ਲੈ। ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਰਹੀ, ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ। ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ, ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ, ਪਰ ਮੇਰੀਆਂ ਖੂਬੀਆਂ ਸੁਣ ਲੈ। ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ, ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ। ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦਿਆਂਗਾ, ਤੇਰਾ ਤਾਪ ਲੈ ਜਾਏਗਾ। ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ, ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ, ਮੇਰੇ ਕੋਲ ਸੂਈ ਧਾਗਾ ਵੀ ਹੈ, ਮੈਂ ਰੱਖਿਆ ਹੋਇਆ, ਤੇਰੇ ਕੱਪੜੇ ਸੀ ਦਿਆਂਗਾ। ਫਿਰ ਹੋਰ ਵੀ ਸੁਣ ਲੈ ਖੁਦਾ, ਕਿਧਰੇ ਤੇਰੀ ਜੁੱਤੀ ਪਾੜ ਜਾਏ ਨਾ, ਮੈਨੂੰ ਉਹ ਵੀ ਗੰਢਣ ਦੀ ਜਾਤ ਆਉਂਦੀ ਹੈ। ਤੂੰ ਆ ਤੇ ਸਹੀ, ਮੈਂ ਤੇਰੀਆਂ ਜੁੱਤੀਆਂ ਗੰਢਾਂਗਾ, ਮੈਂ ਤੇਰੇ ਪਾਟੇ ਹੋਏ ਕੱਪੜੇ ਸਿਆਂਗਾ। ਇਹ ਖੁਦਾ ਤੂੰ ਆ ਤੇ ਸਹੀ, ਜੇ ਕਿਧਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁੱਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਚ ਆਉਂਦੀ ਹੈ, ਮੈਂ ਤੇਰਾ ਥਕੇਵਾ ਲਾ ਦਿਆਂਗਾ। ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦਿਆਂਗਾ। ਹਜ਼ਰਤ ਮੂਸਾ ਲੰਘਿਆ ਜਾ ਰਿਹਾ ਸੀ, ਉਹਨੇ ਇਹ ਬੋਲ ਸੁਣੇ, ਪਹਿਲੀ ਦਫਾ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾਂ ਨੂੰ ਰੱਖ ਰਿਹਾ, ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਤਰਲੇ ਲੈ ਰਿਹਾ ਸੀ, ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੋਮ ਨੇ ਮਸਨਵੀ ਵਿੱਚ ਦਰਜ ਕੀਤਾ, ਤੂੰ ਕੁਜਾਈ ਤਾਸ਼ਮੰ ਮੰਮ ਚਾਕਰਤ, ਇਹ ਖੁਦਾ ਤੂੰ ਕਿੱਥੇ ਹੈ, ਮੈਂ ਤੇਰੀ ਚਾਕਰੀ ਕਰਨੀ, ਤੇਰੀ ਨੌਕਰੀ ਕਰਨੀ, ਤੇਰੀ ਗੁਲਾਮੀ ਕਰਨੀ, ਜੋ ਕੁਛ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੱਤਾ, ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ, ਹੁਣ ਤੇਰੇ ਗੁਣਾਂ ਦਾ ਮੈਨੂੰ ਪਤਾ ਕੋਈ ਨਹੀਂ। ਉਹ ਵਾਇਜ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ, ਤੂੰ ਆਪਾਂ ਵੀ ਲਾ ਸ਼ਰੀਕ ਹੈ, ਸਾਡਾ ਕੋਈ ਸ਼ਰੀਕ ਨਹੀਂ। ਉਹ ਵਾਇਜ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ, ਤੇਰਾ ਕੋਈ ਥਾਂ ਟਿਕਾਣਾ ਨਹੀਂ, ਤੂੰ ਆਪਣਾ ਵੀ ਕੋਈ ਨਹੀਂ। ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ,
तू मेरिया खूबियां सुन ले, बाकी मैनू कुछ नहीं पता। तू कुजाई ताशवम मम चाकरत, मौलाना रूम ने लिखे। इस तरह की जब उसने उच्ची फरियाद की थी, तू कुजाई तू किथे है, तू कुजाई ताशवम मम चाकरत, मैं तेरी चाकरी करनी है, मैं तेरा गुलाम बनना, मैं तेरी सेवा करनी है। कहिंदे ने हजरत मूसा नू क्रोध चढ़िया, उन्हें दो थप्पड़ खिंच के उसने मारे। खुदा नू ताप चढ़दा है, तू दवाई घोट के पिलाएगा, ओदे कपड़े पाट देने तू सी देगा, ओदी जुत्ती पाट दी है। मूर्ख तेनू इतनी भी समझ नहीं खुदा की है। उते व्यापक सता एक महान शक्ति है, तेनू कख नहीं समझ, फिर ये शब्द ना बोली। चला गया कहो दूर थे, रोन लग पिया आया ले। कहिंदा सारे जहान दे च इक तू ही ते सी, वाइज कहिंदा सी मेरे वर्गा। पता है संबंध किथे जुड़दा है, या दूजे नू अपने वर्गा बनाओ या खुद दूजे वर्गे बनो, उंज नहीं जुड़ेगा संबंध। या कोई गुरु वर्गा बने या गुरु नू अपने वर्गा बनाए, गुरु साडे वर्गा नहीं बनेगा। अगर साडे वर्गा बन जाए तो गुरु गुरु ही नहीं है। प्रभु साडे वर्गा नहीं हो सकता, अगर साडे वर्गा हो गया तो प्रभु प्रभु ही नहीं है। सानू प्रभु वर्गा होना पेगा, परमात्मा वर्गा। हर जन ऐसा चाहिए जैसा हरि होए, मनुख नू वसीला दिता है उस परमात्मा ने परमात्मा होने दा। हर जन ऐसा चाहिए जैसा हरि ही होए, हरि दा जन हरि दा भगत हरि जैसा चाहिदा है। स्वभाव करके, स्वभाव करके फरियाद पिया करदा है रो के, इक तू ही ते सी मेरे वर्गा। पर ए रैबर कहिंदा है, ए पैगंबर कहिंदा है, तू मेरे वर्गा नहीं है। जारो जार रोन लग पिया। दो रोटियां बनाईयां, दरियां दी दरियां रह गईयां, दुध भी धरे दा धारा रह गया, उसने पीता नहीं। इतने उदे दिल नू चोट लगी। को तूर ते बैठदे ही मूसा हमेशा जुड़ जांदा सी, इक्को ही दफा नाम दोहरांदा सी ते जुड़ जांदा सी। अज नहीं जुड़ रहा। रात नू लंघण नू आ गई, तारे टुटदे टुटदे खिसकण लग पैण, प्रभावित हो गई, लेकिन मूसा दा मन नहीं जुड़िया। फरियाद की थी मूसा ने, ए खुदा मेरे कुल की गलती हुई है, मेरे कुल ऐसी की भूल हो गई है। जुड़ना परमात्मा दी बख्शिश है, मनुख दी अपनी मेहनत नहीं। जप करना मनुख दी मेहनत है। जब समाधि बन जाए, रस बन जाए, आनंद बन जाए, ये उदी रहमत है, मनुख दी मेहनत नहीं है। इस चक्कर च ना पैना। रोटी कमाना, रोटी पकाना, रोटी खान तक ही मनुख सीमत है। खून ते परमात्मा ने बनाना है, कोई ऐसी थोड़ी बनाना है, वो साडे हाथ च रखिया ही नहीं। उसने खादे भोजन दा खून ना बने तो फिर असी हो सकते हैं। गुरुद्वारे आना, सत्संग करना, बाणी जपना, वाहेगुरु मंत्र जपना, इबादत करना, अमृत वेले उठना है ते मनुख ने करना है। पर कोई समाधि लीन हो जाए तो उदी बख्शिश है, उते उदी रहमत है, मनुख दे वास दी गल नहीं है, है ही नहीं। इस चक्कर च ना पैना, ये उदी रहमत है। मूसा कहिंदा सी ए खुदा तेरी रहमत मेरे ते हमेशा बरसदी सी, अज की है, अज मेरा मन क्यों नहीं जुड़िया तेरे च। अलहाम होया नहीं जुड़ सकेगा, क्यों? तू अज एक जुड़े हुए नु तोड़ के आया, एक जुड़े हुए नु तोड़ के आया। वो जिहड़ा अलहाम होया है उनू मौलाना रूम ने अपनी मसनवी च इंज लिखिया है, तू बराए वसल करदन आमदी, ने बराए फसल करदन आमदी,
तू इस दुनिया दे च जोड़न नहीं आया, तोड़न लई नहीं, तू ते तोड़ के रख दिता है। भावे ओ ना समझ सी पर उन्हें मेरे नाल संबंध जोड़ लिया सी। वो जिहड़े अपने गुण मेरे सामने रखदा रप्या सी मैनू बड़े प्यारे लगे, बहुत प्यारे लगे। एक गल होर भी अर्ज करदे आ, अगर मनुख चतर ते चलाक नहीं है ते संसार विच कामयाब नहीं हो सकेगा, पर मनुख भोला नहीं है धर्म दी दुनिया च कामयाब नहीं हो सकेगा। चलाक बंदे दी धर्म दुनिया च नहीं चलती, भोला वा संसार विच नहीं चलता। कबीर कहिंदे ने चतराई ना चतर भुज पाईए, रे जन मन माधो सिउ लाईए। गुरु नानक देव जी महाराज कहिंदे ने सह सियाणपा लख होवे तां इक ना चले ना, चतराईयां सियाणपा आवे किते ना का। कितनी चतराई कठी कर ले, कितना पार दा ज्ञान कठा कर ले, कितनी सियाणप कठी कर ले, कितना तू चराक हो जाए, हाजर जवाब हो जाए, परमात्मा दी दुनिया च नहीं चलती। उत्थे ते भोला भा चलता है, मासूमियत चलती है, उत्थे ते श्रद्धा कम आउंदी है, उत्थे ते अंदरों बाहरों एक हो जाना एक कम आउंदा है। अलहाम होया तू बराए वसल करदन आमदी, ने बराए फसल करदन आमदी। तेनू मैं भेजिया सी जगत विच लोगां दे दिल जोड़न वास्ते, पर तू ते जुड़े नू तोड़ के आ गया। वो जिहड़े गुण अपने दसदा पिया सी मैनू बड़े प्यारे लगे, बहुत प्यारे लगे, तू ते तोड़ के रख दिता। जा हुण तू मेरे नाल तां जुड़ सकेगा, पहले उन्हों जोड़ के आ, उन्हों जाके कह खुदा तेरे वर गई। इतिहास है मूसा वापस आया, ओदे पैरी पे उस कोल माफी मंगी है, पता की आख है, ऐ आयाली खुदा कहिंदे खुदा तेरे वर गई है, तेरे वर गई। साडे गुणा ते भी नहीं रिझिया, साडे ज्ञान ते भी नहीं रिझिया, तेरे भोले बाते रिझ गए। इन्हों भाई साहब भाई गुरुदास जी कहिंदे ने कहां को करे कछ होत ना कहूं के किए, जौं की प्रभ मान ले सर्व सुख ताहे जीव, जिदी मन लवे। और उन भोले चंगे लगदे ने, भगत भोले हुंदे ने। भोले भाए मिले रगर आया, भगत कबीर जी कहिंदे ने कहत कबीर भगत कर पाया, भोले भाए मिले रगर आया। भारत दे च एक चोटी दे जोगी नू भोला नाथ करके कहिंदे ने शिव जी नू, भोला नाथ, भोला भोला भोला। परमात्मा दी दुनिया च यह भोलापन चल रहा है। धन गुरु नानक देव जी महाराज कहिंदे ने सह सियाणपा लख होवे, पर यह सैकड़े तरह दियां लखां तरह दियां सियाणपा नावन संसार दे ते कामयाबी नहीं हासिल कर सकता, पर निरंकार दी दुनिया च नहीं चलती है, धर्म दी दुनिया च नहीं चलती। जब अंतरमुखी होना है सारिया सियाणपा नू परे रख देना है। सियाणपा दे आसरे ते बाहर दी सियाणपा दे आसरे दे उत्ते मनुख दे हंकार दी यात्रा है, निरंकार दी यात्रा नहीं। इतनी मैं अर्ज कर रहा हूं, अहंकार सब तो अग्गे होना चाहता है, सब तो अग्गे होना चाहता है। विनयवा मनुख सब तो पिछे होना चाहता है, सब तो पिछे होना चाहता है। हैरानगी है कि भगत जन अवतारी पुरुष थां थां ते अपने आप नू कह देंदे ने असी कोई चंगे नहीं कोई भले नहीं। गुरु नानक देव जी महाराज ते ऐलानिया कहंदे ने हम नहीं चंगे बुरा नहीं कोए, प्रणवत नानक तारे सोए। शेख शरफ सूफी फकीर दे पोतरे ने गुरु नानक दे प्रश्न कर दिता सी, कौन हो तुसी, थोड़े बोलां ने प्रभावित बड़ा कीता है, थोड़े इत्थे आउण नाल फिजा बड़ी महत्तर हो गई है,
ਤੁਸੀਂ ਸਾਡੇ ਕੋਲ ਕੀ ਬੈਠੇ ਹੋ ਇੰਜ ਲੱਗਦਾ ਜਿਵੇਂ ਖੁਦਾ ਬੈਠਦੇ। ਕੌਣ ਹੋ ਤੁਸੀਂ? ਜਦ ਬਾਰ ਬਾਰ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਪੁੱਛਿਆ ਕੌਣ ਹੋ ਤੁਸੀਂ, ਭਾਵੇਂ ਵਿਆਕਰਣ ਦੇ ਗ੍ਰੈਮਰ ਦੇ ਗਿਆਨੀ ਇਸਦੇ ਭਿੰਨ ਭਿੰਨ ਅਰਥ ਕਰਦੇ ਨੇ, ਸਤਿਗੁਰ ਇਹਨਾਂ ਜਵਾਬ ਦਿੰਦੇ ਨੇ, ਮਾਨਸ ਮੂਰਤ ਨਾਨਕ ਨਾਮ, ਸ੍ਰੀ ਰਾਗ ਦਾ ਸ਼ਬਦ ਹੈ, ਮਨੁੱਖ ਦੀ ਮੂਰਤੀਆਂ ਮਨੁੱਖਾਂ, ਮਾਨਸ ਮੂਰਤ ਨਾਨਕ ਨਾਮ ਪਰ ਕਰਨੀ ਕੁੱਤਾ ਦਰ ਫੁਰਮਾਨ। ਇਤਨੀ ਵਿਨਿਮਰਤਾ, ਇਤਨੀ ਨਿਰਮਾਣਤਾ। ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਵਿੱਚ ਕੁਦਰਤ ਦੀ ਵਿਚਾਰ ਹੈ। ਕੁਦਰਤ ਕੌਣ ਕਹਾਂ ਵਿਚਾਰ, ਵਾਰ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ ਚ ਪਹਿਲੇ ਚਾਨਣ ਪੱਖ ਨੂੰ ਸਾਹਿਬ ਲੈਂਦੇ ਨੇ, ਅਸੰਖ ਜਪ ਅਸੰਖ ਵਾਹ, ਕੁਦਰਤ ਵਿੱਚ ਕੀ ਹੋ ਰਿਹਾ, ਕੌਣ ਕੌਣ ਨੇ, ਬੜੇ ਜਪੀਸ਼ਵਰ ਨੇ, ਬੜੇ ਤਪੀਸ਼ਵਰ ਨੇ, ਬੜੇ ਭਗਤ ਨੇ, ਬੜੇ ਗਿਆਨੀ ਨੇ, ਬੜੇ ਦਾਨੀ ਨੇ। ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਇਸ ਤਰ੍ਹਾਂ ਦਾ ਖੁਲਾਸਾ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਪਤਾ ਨੀ ਕਿਤਨਾ ਇਹ ਚਾਨਣ ਪੱਖ। ਫਿਰ ਸਤਿਗੁਰ ਰਾਤ ਨੂੰ ਅੱਗੇ ਕਰਦੇ ਨੇ, ਰਾਤ ਵੀ ਹੈ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਕੋਰ, ਅਸੰਖ ਅਮਰ ਕਰ ਜਾਏ ਜੋ, ਜ਼ਬਰਦਸਤੀ ਆਪਣਾ ਹੁਕਮ ਚਲਾਉਂਦੇ ਨੇ। ਅਗਲੇ ਦੀ ਤੋਫੀਕ ਵੀ ਨਹੀਂ ਦੇਖਦੇ ਕਿ ਅਗਲਾ ਇਹ ਹੁਕਮ ਮੰਨ ਵੀ ਸਕੇਗਾ ਕਿ ਨਹੀਂ, ਇਤਨੀ ਉਹਦੀ ਸਮਰੱਥਾ ਵੀ ਹੈ ਕਿ ਨਹੀਂ, ਪਾਲਣਾ ਵੀ ਕਰ ਸਕੇਗਾ ਕਿ ਨਹੀਂ, ਪਰ ਬਾਹਰ ਬੋਝ ਬਣ ਜਾਂਦੇ ਨੇ ਉਹਦੇ ਉੱਤੇ, ਜ਼ਬਰਦਸਤੀ ਚਲਾਉਂਦੇ। ਅਸੰਖ ਅਮਰ ਕਰ ਜਾਏ ਜੋ, ਅਸੰਖ ਗਲਵਡ ਹਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਇਹਨਾਂ ਸਾਰਿਆਂ ਦੀ ਗਿਣਤੀ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਤਿੰਨ ਪੰਕਤੀਆਂ ਵਿੱਚ ਤੇ ਮੂਲ ਪੰਕਤੀ ਇਹ ਕੁਦਰਤ ਕੌਣ ਕਹਾ ਵਿਚਾਰ, ਪਰ ਇਸ ਪੌੜੀ ਵਿੱਚ ਇਹ ਨਹੀਂ ਹੈ। ਤਿੰਨ ਪੌੜੀਆਂ ਵਿੱਚ ਮੂਲ ਪੰਕਤੀ ਇਹੀ ਹੈ, ਕੁਦਰਤ ਕੌਣ ਕਹਾ ਵਿਚਾਰ। ਪਤਾ ਇਸ ਪੌੜੀ ਵਿੱਚ ਕਿਹੜੀ ਪੰਕਤੀ ਹੈ? ਨਾਨਕ ਨੀਚ ਕਹੇ ਵਿਚਾਰ। ਨੀਚਾਂ ਦੀ ਗਿਣਤੀ ਕਰਦਿਆਂ ਕਰਦਿਆਂ, ਮੂਰਖਾਂ ਦੀ ਗਿਣਤੀ ਕਰਦਿਆਂ ਕਰਦਿਆਂ, ਪਾਪੀਆਂ ਦੀ ਗਿਣਤੀ ਕਰਦਿਆਂ ਕਰਦਿਆਂ, ਚੋਰਾਂ ਦੀ ਗਿਣਤੀ ਕਰਦਿਆਂ ਕਰਦਿਆਂ, ਫਿਰ ਉਸੇ ਕਤਾਰ ਵਿੱਚ ਉਸੇ ਲਾਈਨ ਵਿੱਚ ਸਤਿਗੁਰੂ ਆਪ ਖੜੇ ਹੋ ਜਾਂਦੇ। ਨਾਨਕ ਨੀਚ ਕਹੇ ਵਿਚਾਰ। ਇਹਨਾਂ ਨੀਚਾਂ ਦੀ ਵਿਚਾਰ ਕਰਨ ਵਾਲਾ ਕੌਣ ਹੈ, ਇਹ ਗਿਣਤੀ ਕੌਣ ਕਰ ਰਿਹਾ? ਨਾਨਕ ਨੀਚ ਕਹੇ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਵਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਹੋਰ ਪਹਿਲੂ ਵੀ ਇਤਿਹਾਸਕ ਮੈਂ ਤੁਹਾਡੇ ਸਾਹਮਣੇ ਰੱਖਾਂ, ਗੋਬਿੰਦਵਾਲ ਸਾਹਿਬ ਦੀ ਗੱਲ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੂ ਜੀ ਸ਼ਰੀਕਾਂ ਦੇ ਭੜਕਾਏ ਹੋਏ ਕ੍ਰੋਧ ਨਾਲ ਭਰੇ ਹੋਏ ਆ ਗਏ। ਸੰਗਤ ਚ ਆਉਂਦਿਆਂ ਹੀ ਖਿੱਚ ਕੇ ਲੱਤ ਮਾਰੀ ਧੰਨ ਗੁਰੂ ਅਮਰਦਾਸ ਨੂੰ, ਸਿੰਘਾਸਣ ਤੇ ਸਾਡਾ ਸੀ, ਤੁਸੀਂ ਜਾ ਬੈਠੇ, ਸੌਗਾਤ ਤੇ ਸਾਡੀ ਸੀ, ਤੁਸੀਂ ਸਿੰਘਾਸਣ ਤੇ ਬੈਠ ਗਏ। ਖਿੱਚ ਕੇ ਸੀਨੇ ਚ ਲੱਤ ਮਾਰੀ, ਸਤਿਗੁਰੂ ਥੱਲੇ ਗਿਰ ਗਏ। ਬਿਰਧ ਸਰੀਰ ਸੀ, 84 ਸਾਲ ਦੀ ਆਯੂ, ਉਹ ਜਵਾਨ, ਬਿਲਕੁਲ ਨੌਜਵਾਨ, ਤਾਕਤਵਰ। ਗਿਰਦਿਆਂ ਸਾਰ ਸਤਿਗੁਰੂ ਆਪਣੇ ਆਪ ਨੂੰ ਸੰਭਾਲਦੇ ਨੇ ਤੇ ਦਾਤੂ ਦੇ ਚਰਨ ਪਕੜ ਲੈ, ਤੇ ਜੋ ਕੁਛ ਮੁਖਾਰ ਬਿੰਦ ਤੋਂ ਬੋਲੇ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਇੰਜ ਲਿਖੇ ਨੇ, ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਏ ਬਹਿਤੇ ਬਿਰਦ ਬਏ ਹੋ, ਯਾਂ ਤੇ ਅਦਕ ਸਰੀਰ ਕਠੋਰਾ। ਦਾਤੂ ਜੀ, ਮੇਰਾ ਸਰੀਰ ਬੜਾ ਸਖਤ ਹੈ, ਹੱਡੀਆਂ ਬੜੀਆਂ ਕਰੜੀਆਂ ਨੇ, ਕਿਉਂਕਿ ਇੱਕ ਉਮਰ ਮੇਰੀ ਬਹੁਤ ਜ਼ਿਆਦਾ ਹੋ ਗਈ ਹੈ, ਬੁੱਢਾ ਹੋ ਗਿਆ, ਬਿਰਧ ਸਰੀਰ ਹੈ, ਹੱਡੀਆਂ ਸਖਤ ਨੇ, ਚਮੜੀ ਸਖਤ ਹੈ।
ਦੂਸਰਾ ਮੈਂ ਸੇਵਾ ਕਰੜੀ ਕਰਦਾ ਰਿਹਾ, ਤੱਪੜ ਝਾੜਦਾ ਰਿਹਾ, ਲੱਕੜ ਫਾੜਦਾ ਰਿਹਾ, ਲੰਗਰ ਵੰਡਦਾ ਰਿਹਾ, ਲੰਗਰ ਬਣਾਉਂਦਾ ਰਿਹਾ, ਪਾਣੀ ਢਾਉਂਦਾ ਰਿਹਾ, ਕਰੜੀ ਸੇਵਾ ਕਰਦਾ ਰਿਹਾ। ਉਸ ਨਾਲ ਮੇਰਾ ਸਰੀਰ ਕਰੜਾ ਹੋ ਗਿਆ। ਦੁਤੀਏ ਬਹਿ ਤੇ ਬਿਰਦ ਬਹਿਓ ਯਾ ਤੇ ਅਧਿਕ ਸਰੀਰ ਕਠੋਰਾ, ਤੁਮਰੇ ਚਰਨ ਮਰਦਰ ਨਹਿ ਥੋਰਾ। ਤੁਹਾਰੇ ਚਰਨ ਤੁਹਾਡੇ ਪੈਰ ਬੜੇ ਕੋਮਲ, ਬੜੇ ਕੋਮਲ, ਮੇਰਾ ਸਰੀਰ ਬੜਾ ਸਖਤ। ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀਏ, ਤੁਹਾਡੇ ਚਰਨਾਂ ਚ ਕੋਈ ਮੌਤ ਤੇ ਨਹੀਂ ਆਈ, ਕੋਈ ਤਕਲੀਫ ਤੇ ਨਹੀਂ ਹੋਈ। ਦਾਤੂ ਹੈਰਾਨ, ਖਿੱਚ ਕੇ ਲੱਤ ਵੀ ਮੈਂ ਮਾਰੀ ਤੇ ਹੱਥ ਜੋੜ ਕੇ ਮੇਰੇ ਅੱਗੋਂ ਖੜੇ ਰਹੇ, ਇੰਨੇ ਵਿਨਮਰਤਾ। ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ ਚ ਲੱਤ ਮਾਰੀ ਹੈ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ, ਸੀਨੇ ਚ ਖਿੱਚ ਕੇ ਲੱਤ ਮਾਰੀ। ਵਕਤ ਦਾ ਰੈਬਰੀ ਪੁਰਸ਼, ਬ੍ਰਹਮ ਗਿਆਨ ਦੀ ਮੂਰਤੀ, ਤਮਾਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ,

0: ਤੂੰ ਸਾਰੀ ਦੁਨੀਆਂ ਚ ਮਨੁੱਖਾਂ ਨੂੰ ਬਹੁਤਾ ਦੁੱਖ ਇਸ ਗੱਲ ਦਾ ਆਉਂਦਾ ਹੈ, ਇਹ ਅੱਗੇ ਕਹਾਂ ਆਪਣੇ ਹੀ ਦੁੱਖ ਮਨੁੱਖ ਦੇ ਬਥੇਰੇ ਆਉਂਦੇ ਨੇ ਪਰ ਇੱਕ ਦੁੱਖ ਹੋਰ ਸਹੇੜ ਲੈਂਦਾ ਹੈ, ਇਹ ਅੱਗੇ ਕਿਉਂ? ਇਸ ਨੂੰ ਪਰਾਈ ਤਾਤ ਕਹਿੰਦੇ ਨੇ। ਮਹਾਰਾਜ ਨੇ ਜ਼ਿਕਰ ਕੀਤਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ, ਪਰਾਈ ਤਾਤ ਲਈ ਫਿਰਦਾ, ਇਹ ਅੱਗੇ ਕਿਉਂ? ਅੰਦਰ ਦੀ ਯਾਤਰਾ, ਜਦ ਕੋਈ ਅੱਗੇ ਆਉਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ, ਉਹਦੇ ਕਦਮਾਂ ਵਿੱਚ ਬੈਠ ਕੇ ਪ੍ਰਸੰਨ ਹੁੰਦਾ ਹੈ। ਹਰ ਕੇ ਸੰਤ ਬਤਾਓ ਮਾਰਗ ਹਉ ਪਿੱਛੇ ਲਾਗ ਚਲੀ, ਪਿੱਛੇ ਚੱਲਣ ਵਿੱਚ ਖੁਸ਼ੀ ਹੁੰਦੀ ਉਸ, ਉੱਥੇ ਨਾ ਕੁਛ ਹੋਣ ਵਿੱਚ ਉਹਨੂੰ ਖੁਸ਼ੀ ਮਿਲਦੀ ਹੈ। ਜਦ ਕੋਈ ਅੱਗੇ ਜਾ ਰਿਹਾ ਆਉਂਦਾ ਹੈ ਉਹਦੀ ਉਮੰਗ ਵੱਧ ਜਾਂਦੀ ਹੈ, ਤਰੰਗ ਵੱਧ ਜਾਂਦੀ ਹੈ, ਸਿਰਫ ਮੈਂ ਹੀ ਪ੍ਰਭੂ ਦੇ ਮਾਰਗ ਤੇ ਨਹੀਂ ਚੱਲਿਆ, ਕੋਈ ਹੋਰ ਵੀ ਚੱਲਿਆ ਔਰ ਬਹੁਤ ਅੱਗੇ ਲੰਘਿਆ, ਬਹੁਤ ਅੱਗੇ ਲੰਘਿਆ, ਉਹਨੂੰ ਖੁਸ਼ੀ ਮਿਲਦੀ ਹੈ। ਬਾਹਰ ਦੀ ਯਾਤਰਾ ਜੋ ਅੱਗੇ ਲੰਘ ਹੈ, ਜੈਲਸੀ ਆਉਂਦੀ ਹੈ, ਈਰਸ਼ਾ ਆਉਂਦੀ ਹੈ, ਤਾਤ ਆਉਂਦੀ ਹੈ, ਪਰ ਅੰਦਰ ਦੀ ਯਾਤਰਾ ਜਦ ਕੋਈ ਅੱਗੇ ਲੰਘ ਜਾਏ ਖੁਸ਼ੀ ਆਉਂਦੀ ਹੈ। ਔਰ ਅੰਦਰ ਦੀ ਯਾਤਰਾ ਜਿਸ ਦਿਨ ਮਨੁੱਖ ਨਾ ਕੁਛ ਹੋ ਜਾਂਦਾ ਹੈ ਉਸ ਦਿਨ ਪਰਮਾਤਮਾ ਹੋ ਜਾਂਦਾ ਹੈ, ਇਸ ਦਾ ਜੋ ਪੂਰਨ ਖੁਲਾਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਬਿਆਨ ਕੀਤਾ, ਕਿਸੇ ਵਕਤ ਸਤਿਗੁਰ ਨੇ ਫਿਰ ਨਦੀ ਨਾਉ ਸੰਜੋਗੀ ਮੇਲੇ ਕਰਾਏ ਤੇ ਖੋਲਾਂਗੇ ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਸਾਹਿਬ ਰਹਿਮਤ ਕਰਨ ਤੁਹਾਡੇ ਧਿਆਨ ਨੂੰ ਅੰਤਰਮੁਖੀ ਲੈ ਜਾਣ। ਯਾਤਰਾ ਅੰਦਰ ਦੀ ਹੋਵੇ ਔਰ ਅੰਦਰ ਦੀ ਯਾਤਰਾ ਵਿੱਚ ਜਿਹੜੇ ਗੁਣ ਪਨਪਦੇ ਨੇ ਉਹ ਕਾਗਜ਼ੀ ਫੁੱਲ ਨਹੀਂ ਆਉਂਦੇ, ਪਲਾਸਟਿਕ ਦੇ ਫੁੱਲ ਨਹੀਂ ਆਉਂਦੇ, ਅਸਲੀ ਫੁੱਲ ਆਉਂਦੇ ਨੇ। ਉਹਨਾਂ ਵਿੱਚ ਜਿੰਦ ਜਾਨ ਆਉਂਦੀ ਹੈ, ਉਹਨਾਂ ਦੀ ਬਾਕਾਇਦਾ ਬੁਨਿਆਦ ਆਉਂਦੀ ਹੈ ਔਰ ਉਹ ਐਸੇ ਗੁਣ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਸਦਕੇ ਜਾਂਦਾ, ਪਰਮਾਤਮਾ ਗਲਵਕੜੀ ਚ ਲੈਂਦਾ। ਇਸ ਵਾਸਤੇ ਭਗਤ ਪਰਮਾਤਮਾ ਨੂੰ ਪਿਆਰੇ ਨੇ, ਭਗਤ ਸਭ ਤੋਂ ਨੇੜੇ ਨੇ, ਸਤਿਗੁਰ ਸਾਰਿਆਂ ਨੂੰ ਭਗਤੀ ਦਾ ਤੋਹਫਾ, ਭਗਤੀ ਦਾ ਇਹ ਮਹਾਨ ਦਾਨ ਝੋਲੀ ਵਿੱਚ ਪਾਵੇ ਤਾਂ ਕਿ ਸਾਡਾ ਜੀਵਨ ਧਨ ਧਨ ਹੋ ਜਾਏ। ਮੈਂ ਫਿਰ ਅਰਜ਼ ਕਰਾਂ, ਸੁਣ ਕੇ ਭਰੋਸਾ ਬਣਦਾ ਪਰ ਭਰੋਸਾ ਸਾਡਾ ਕੋਈ ਤੋੜ ਸਕਦਾ? ਨਿੱਕੀ ਨਿੱਕੀ ਗੱਲ ਤੇ ਭਰੋਸੇ ਟੁੱਟ ਜਾਂਦੇ ਨੇ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।

0: ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ।
1: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 17.98 ਦਾ, ਅਤੇ ਬੀਸੀ ਦੇਸੀ ਬੈਂਗਣ 99 ਸੈਂਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ। ਗੁਰਦਿਆਲ ਸਿੰਘ ਬਾਦ
6: ਤੋਂ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ, ਅਤੇ ਬੀਸੀ ਦੇਸੀ ਬੈਂਗਣ 99 ਸੈਂਸ ਨੂੰ ਪਾਉਂਡ।

0: ਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਆਉਂਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ, ਯਾਦ ਦਾ ਹਿੱਸਾ ਬਣ ਜਾਂਦਾ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਯਾਮੀ ਹੈ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰਯਾਮੀ ਸੁਨ ਕੰਪਤ ਹੂੰ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ, ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ। ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ? ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਆਵੇ, ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ? ਮਨੋਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ, ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ, ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਤੋ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹਿ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ, ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ, ਔਰ ਹਰ ਵਕਤ ਹਰ ਵਕਤ ਸਭ ਕੁਝ ਉਸਦੀ ਨਿਗਾਹ ਦੇ ਥੱਲੇ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ, ਪਰਮਾਤਮਾ ਨੇੜੇ ਹੈ, ਦੇਖ ਰਿਹਾ, ਮੈਨੂੰ ਸੁਣ ਰਿਹਾ, ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ, ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ ਪਿਆ। ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ? ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿੰਤੂ ਕੀ ਆ, ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ, ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਆਪਣਾ ਹੱਥ ਨਹੀਂ ਰੋਕਦਾ ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ, ਫਲਾਣਾ ਤੂੰ ਜਾਏ ਐਨ ਜਾਏ, ਦੇਖਿਆ ਵੀ ਕੱਖ ਨਹੀਂ, ਡੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ। ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣੇ ਸਿਰਫ ਸੁਣੇ, ਦੇਖਿਆ ਵੀ ਨਹੀਂ, ਢੰਡੋਰਾ ਪਿੱਟ ਰਿਹਾ। ਪਰਮਾਤਮਾ ਦੇਖਦੇ ਹੋਇਆ ਵੀ ਖਾਮੋਸ਼ ਖਾਮੋਸ਼, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਕੋਈ ਸਨੇਹ ਦੇ ਚ, ਕੋਈ ਪ੍ਰੇਮ ਦੇ ਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਹੈ ਪੜਦਾ ਪਾਉਂਦਾ ਹੈ, ਭਰਾ ਛੁਪਾਉਂਦਾ ਹੈ ਪੜਦਾ ਪਾਉਂਦਾ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ ਹੈ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਫ ਕਹਿੰਦੀਏ ਹੇ ਪ੍ਰਭੂ, ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇਂ ਫਿਰ ਤੇ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੋ ਹਮਰੇ ਦੋਖ ਮਤ ਹਿਰਦੇ ਦਾਰੋ, ਹੇ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੋਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪ੍ਰਮਾਤਮਾ ਦਾ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਦੇਖਦਾ ਹੈ। ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ। ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਵਾਨ। ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ। ਕੋਈ ਬੁਰਾ ਹੈ, ਕੋਈ ਬੁਰਾ ਹੈ, ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ, ਪਰਮਾਤਮਾ ਦੀ ਦ੍ਰਿਸ਼ਟੀ 'ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਵਿੱਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ, ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। ਰਸ ਤੇ ਸਵਾਦਿਸ਼ ਸੀ, ਮਿੱਠਾ ਸੀ, ਸੰਤਰੇ ਦਾ ਕੌੜਾ ਹੋ ਗਿਆ। ਰਸ ਤੇ ਮਿੱਠਾ ਸੀ, ਗੰਨੇ ਦਾ ਕੌੜਾ ਹੋ ਗਿਆ। ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ, ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ। ਮਨੁੱਖ ਕੋਲ ਇਹ ਤੋਫੀਕ ਹੈ, ਸ਼ਰਾਬ ਨੂੰ ਹੀ ਦੇਖ ਲਓ, ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ ਤਰਕਾ ਕੇ। ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ, ਹਕੀਮ ਵੈਦ ਇਹਨੂੰ ਮਾਰ ਕੇ ਇਸਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ, ਇਹ ਤੇਰੇ ਤੇ ਮੁਨਸਰ ਹੈ। ਤੂੰ ਜ਼ਹਿਰ ਵਿੱਚ ਜਿਉਣਾ ਕਿ ਅੰਮ੍ਰਿਤ ਵਿੱਚ ਜਿਉਣਾ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਖੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਖੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਖੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ, ਵੈਸ਼ਿਆਲੇ 'ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲਦਾ, ਅੰਮ੍ਰਿਤ ਵੇਲੇ ਖੁੱਲਦਾ, ਜਿੱਥੇ ਸਵੇਰੇ ਘੜਿਆਲ ਵੱਜਦਾ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉੱਥੇ ਬੇਸ਼ਤਰ ਜਗ੍ਹਾ ਉਂਝੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਕਿ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ, ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ, ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਇਕੱਲਾ ਪੁਜਾਰੀ ਬੈਠਾ ਰਹਿੰਦਾ ਹੈ, ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀਆਂ, ਮਜਾਲ ਹੈ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ, ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਏ ਵਿਚਾਰ, ਉਹ ਤੇ ਖੋ ਗਿਆ, ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਰੀਨੋ ਵਿੱਚ ਸੀ, ਮੈਂ ਪਹਿਲੀ ਦਫ਼ਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਔਰ ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ, ਇਹਨਾਂ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ, ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫ਼ਾ ਦੇਖਿਆ, ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਹੈ, ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ, ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ, ਔਖਾ ਕੰਮ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਦੇ ਵਿੱਚ, ਬੜਾ ਸਾਰਥਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾ ਗੋ ਰੰਗ, ਕਿੱਥੇ ਜਾਵਾਂ ਮੈਂ, ਘਰ ਦੇ ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਿਆ। ਕਤ ਜਾਈਏ ਰੇ ਘਰ ਲਾ ਗੋ ਰੰਗ, ਮੇਰਾ ਚਿਤਨਾ ਚਲਤ ਮਨ ਭਇਓ ਭੰਗ। ਯਾਦਾਂ ਜਦ ਬਾਹਰ ਚੱਲਣ ਤਾਂ ਮਨ ਭਟਕ ਰਿਹਾ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ, ਵਿਚਾਰ ਜਦ ਬਾਹਰ ਮੁਖੀ ਹੋਵਣ ਤਾਂ ਮਨ ਬਾਹਰ ਭਟਕ ਰਿਹਾ। ਹਰ ਵਕਤ ਮਨ ਬਾਹਰ ਭਟਕਦਾ ਹੈ, ਤੇ ਬਾਹਰ ਕਿਸ ਤਰ੍ਹਾਂ ਭਟਕਦਾ ਹੈ, ਸਮੇਂ ਵਿੱਚ ਭਟਕਦਾ ਹੈ, ਵਕਤ ਵਿੱਚ ਭਟਕਦਾ ਹੈ, ਕਾਲ ਵਿੱਚ ਭਟਕਦਾ ਹੈ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਕਾਲ ਵਿੱਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਵਿੱਚ ਭਟਕਦਾ ਰਿਹਾ ਉਹ ਬਾਰ ਬਾਰ ਸਰੀਰ ਮਿਲਦਾ ਰਹੇਗਾ, ਇਸੇ ਨੂੰ ਕਹਿੰਦੇ ਨੇ ਆਵਾਗਮਨ। ਬਾਰ ਬਾਰ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਤੇ ਬਾਰ ਬਾਰ ਵਾਹਨ ਇਸ ਨੂੰ ਮਿਲੇਗਾ। ਜਿਤਨੇ ਚਿਰ ਤੱਕ ਮਨ ਅਚੇਤ ਇਹ ਸਿਲਸਿਲਾ ਚੱਲਦਾ ਰਹੇਗਾ। ਹੁਣੇ ਕੀਰਤਨ ਵਿੱਚ ਇੱਕ ਪੰਕਤੀ ਆਈ ਸੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਰਾਤ ਨੂੰ ਸੌਂ ਜਾਂਦਾ, ਸਵੇਰੇ ਜਾਗ ਪੈਂਦਾ ਹੈ, ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ। ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ ਹੈ, ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਿੱਥੇ ਤੱਕ ਵਟਕੇਗਾ, ਕਿੱਥੇ ਤੱਕ ਵਟਕੇਗਾ? ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ। ਕਿਧਰੇ ਵੀ ਮਨ ਟਿਕਦਾ ਨਹੀਂ, ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ, ਇਹ ਆਪਣੇ ਘਰ ਹੀ ਟਿਕ ਸਕਦਾ। ਕੋਈ ਪਦਾਰਥ, ਕੋਈ ਰੰਗ ਰੂਪ, ਕੋਈ ਪਸਾਰਾ, ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ, ਮਨ ਦਾ ਘਰ ਪ੍ਰਭੂ ਹੈ। ਕੋਈ ਪਦਾਰਥ ਮਨ ਦਾ ਘਰ ਨਹੀਂ ਹੈ, ਪਦਾਰਥ ਤਨ ਦੀ ਲੋੜ ਹੈ, ਤੇ ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਹਨ, ਇਸੇ ਨੂੰ ਲੋਭ ਕਹਿੰਦੇ ਹਨ। ਪਦਾਰਥ ਤੇ ਤਨ ਦੀ ਲੋੜ ਸੀ, ਇਸ ਨੂੰ ਇਸ ਨੇ ਆਪਣੀ ਮਨ ਦੀ ਲੋੜ ਬਣਾ ਲਿਆ। ਬੜੇ ਧਿਆਨ ਨਾਲ ਸੁਣਨਾ, ਔਰ ਮਨ ਦਾ ਉਸਦੇ ਵਿੱਚ ਕੋਈ ਰਜੇਵਾਂ ਨਹੀਂ। ਹਾਂ, ਤਨ ਦੀ ਤ੍ਰਿਪਤੀ ਹੋ ਸਕਦੀ ਹੈ, ਭੋਜਨ ਤਨ ਦੀ ਲੋੜ ਹੈ, ਪਰ ਮਨ ਨੇ ਆਪਣੀ ਲੋੜ ਬਣਾ ਰਿਹਾ, ਬਾਰ ਬਾਰ ਯਾਦ ਆ ਰਿਹਾ, ਇਹ ਖਾ ਲਵਾਂ, ਉਹ ਖਾ ਲਵਾਂ, ਉਹ ਖਾ ਲਵਾਂ। ਕਿਉਂਕਿ ਤਨ ਦੀ ਲੋੜ ਸੀ, ਭੁੱਖ ਵੀ ਨਹੀਂ ਲੱਗੀ, ਤੇ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਲੋੜਾਂ ਮਨੁੱਖ ਦੀਆਂ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ। ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ, ਉਸੇ ਨੂੰ ਵਾਸ਼ਨਾ ਕਹਿੰਦੇ ਨੇ। ਗੁਸਤਾਖੀ ਮਾਫ, ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਕਾਮ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਵਾਸ਼ਨਾ ਬਣ ਜਾਂਦਾ ਹੈ। ਪਦਾਰਥ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋਭ ਬਣਾ ਲੈ ਲੋੜ ਬਣਾ ਲੈਂਦਾ, ਇਸ ਨੂੰ ਲੋਭ ਕਹਿੰਦੇ ਨੇ। ਸ਼ਕਤੀ, ਤਾਕਤ, ਪ੍ਰਭਤਾ, ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ, ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਇਹ ਹੰਕਾਰ ਬਣ ਜਾਂਦਾ ਹੈ, ਪ੍ਰਬਲ ਹੰਕਾਰ ਬਣ ਜਾਂਦਾ ਹੈ। ਜੋ ਸਿਰਫ ਤਨ ਦੀ ਲੋੜ ਹੈ, ਮਨ ਨੇ ਆਪਣੀ ਲੋੜ ਬਣਾ ਲਿਆ, ਤੇ ਜਦ ਪ੍ਰਾਪਤ ਹੋ ਜਾਂਦਾ ਮਨ ਦੀ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ। ਇੱਕ ਨਿਰਧਨ ਤੇ ਨਿਰਧਨ ਹੈ, ਚੋਟੀ ਦਾ ਧਨਵਾਨ ਵੀ ਨਿਰਧਨ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਚੱਕਰ 'ਚ ਨਾ ਪੈਣਾ। ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ, ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ, ਉਦੋਂ ਹੈਰਾਨਗੀ ਆਉਂਦੀ, ਲੈ ਹੈਗੇ ਤੇ ਰਾਜੇ ਮਹਾਰਾਜੇ, ਇਹ ਕਰਦੇ ਕੀਤੇ ਨਾ। ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ, ਰੋਵੇਂ ਰਾਜੇ ਕੰਨ ਪੜਾਏ, ਘਰ ਘਰ ਮੰਗੇ ਵਿਖਿਆ ਜਾ। ਹੈਗੇ ਤੇ ਸ਼ੈਨ ਸ਼ਾਸਨ, ਲੇਕਿਨ ਪਤਾ ਚੱਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ। ਪਦਾਰਥ ਤਨ ਦੀ ਲੋੜ ਨੇ, ਜਦ ਮਨ ਦੀ ਲੋੜ ਬਣਾ ਲਈਏ, ਮਨ ਨਹੀਂ ਟਿਕਦਾ ਕਿਸੇ ਰਾਜ ਸਿੰਘਾਸਣ ਤੇ, ਮਨ ਨਹੀਂ ਟਿਕਦਾ, ਤਨ ਨਹੀਂ ਬੈਠਦਾ ਕਿਸੇ ਪਦਾਰਥ ਵਿੱਚ, ਮਨ ਨਹੀਂ ਟਿਕਦਾ, ਸਿਰਫ ਤਨ ਹੀ ਜੁੜਦਾ। ਇਹ ਵੀ ਮੈਂ ਅਰਜ਼ ਕਰਿਆ, ਕਿਸੇ ਰੂਪ ਵਿੱਚ ਮਨ ਨਹੀਂ ਬੈਠਦਾ, ਸਿਰਫ ਵਕਤੀ ਹੈ, ਵਕਤੀ ਹੈ, ਮਨ ਦੀ ਉਹ ਲੋੜ ਨਹੀਂ। ਮਨ ਦੀ ਲੋੜ ਪਰਮਾਤਮਾ, ਮਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। मंदी लोड राम है, काम नहीं है। मंदी लोड परमात्मा है, पदार्थ नहीं है। मनंदी लोड प्रभु है, प्रभुता नहीं है। जब कोई प्रभुता नु पदार्थ नु काम नु अपने मन की लोड़ बना लेंदा है, भटकना वध जांदी है, वध जांदी है, भटकना वध जांदी है। क्योंकि वो टिकदा नहीं, वो किधरे भी टिकदा नहीं। मन भटकदा है काल विच, समय विच, गुजरे हुए समय दियां यादां विच भटकदा है। मन नु भटकने वास्ते कोई स्थान नहीं चाहिए, जगह नहीं चाहिए। जगह चाहिए तन नु, दौड़न भजन वास्ते, कम करन वास्ते स्थान चाहिए तन नु, मन नु नहीं चाहिए। मन ते चार फुट दी जगह च भी बंदा बैठा है, मन हजारा मील दी वाट तय करेगा। वो समय च भटकदा है, वो वक्त दे च भटकदा है, गुजरे हुए समय दियां यादां दे च भटकेगा। तुसी आखोगे क्यों भटकदा है, यादां दे च क्यों भटकदा है? कुछ मिलिया से बड़ी खुशी मिली सी मिलके, कुछ मन भावदा मिलिया से बड़ी खुशी मिली, फिर बिछड़ गया, बड़ी चोट लगी, बड़ा दुख होया। यादां किस दियां होंदियां? दुख सुख दियां। जब मनुख कोई यादां दे च बैठा होवे, या सुखां नू याद कर रहा होवेगा या दुखां नू, और की याद करदा है, और की याद करदा? बगौर मुताला कर लेना। आप सारे सियाने बैठे हो, कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिलके बड़ी खुशी हुई सी, याद आउंदी, फिर बिछड़ गई। समय दिच जो कुछ भी मिलता है बिछड़ता है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना, इस समय का स्वभाव है, काल का स्वभाव है। मिलिया से बड़ी खुशी मिली, याद आऊंगी, बिछड़ गया, बड़ी चोट लगी है, बड़ा दुख होया, याद आउंदा है। यादां दुख सुख दियां होंदियां, ते यादां दा संबंध गुजरे हुए समय नाल होंदा है। उंज समा इक्को ही है, कदी चक्कर च ना पैना कि समय दे कोई तीन रूप ने। मनुख करके समा ਦਾ ਇਹ ਵਿਭਾਜਨ ਹੋ ਜਾਂਦਾ ਹੈ, ਵੰਡ ਹੋ ਜਾਂਦੀ ਹੈ। ਭੂਤ, ਭਵਿਸ਼, ਵਰਤਮਾਨ ਅਸੀਂ ਕਹਿ ਦਿੰਦੇ ਹਾਂ, ਮਾਜ਼ੀ, ਹਾਲ, ਮੁਸਤਕਬਿਲ ਅਸੀਂ ਕਹਿ ਦਿੰਦੇ ਹਾਂ। ਹੁਣ ਸਮਾਂ ਇੱਕ ਹੈ, ਪਰਮਾਤਮਾ ਦੀ ਦੁਨੀਆ ਸਮਾਂ ਇੱਕ ਹੈ। ਮੇਰੇ ਕਰਕੇ ਕੁਝ ਜਿਹੜਾ ਗੁਜ਼ਰਾ ਹੋਇਆ ਸਮਾਂ ਹੈ, ਉਹ ਮੇਰਾ ਭੂਤ ਕਾਲ ਹੈ, ਆਉਣ ਵਾਲਾ ਭਵਿਸ਼ ਹੈ, ਸਾਹਮਣੇ ਹੈ ਵਰਤਮਾਨ ਹੈ। ਇਹ ਮੇਰੇ ਕਰਕੇ, ਅਗਰ ਮੈਂ ਨਹੀਂ ਹਾਂ ਤਾਂ ਸਮਾਂ ਤਾਂ ਇੱਕੋ ਹੀ ਹੈ। ਉਮੀਦ ਇਹ ਗੱਲ ਪਕੜਦੇ ਚਾਹ ਕੇ, समय दे कोई तीन रूप नहीं, मनुख करके तीन रूप हो जाता है। मेरा कुछ गुजरिया होया समय, मेरा कुछ आने वाला समय, उन समय इको है। मन चला जाता है गुजरे हुए समय दियां यादां विच, ते यादां विच की आता है? दुख ते सुख, कदी दुखां नू याद करता है, कदी सुखां नू। फिर मन चला जाता है आने वाले समय, क्यों? आने वाले समय की चिंता है। हुण जो कुछ मिलिया होया किधरे चला ना जाए, चिंता। पहले तो इस तरह होया, जो मिलिया बिछड़िया, जो मिलिया बिछड़िया, बचपना मिलिया चला गया, जवानी मिली चली गई। जीवन विच मनुख नूं बहुत कुछ मिलता है और जांदा है, पता नहीं कितना कुछ मिले और कितने मिले बिछड़े। बाबा फरीद अपने आप नूं इंज समझांदे ने, फरीदा किथे तैडे मां पिया जे नहीं तू जणियो, कल ते तेरी मां है सी अज कोई नहीं, 5 साल ते पिता है सी अज कोई नहीं, 10 साल पहले मां ऐसी अज कोई नहीं। फरीदा किथे तेडे मां पिया, जिन्नी तू जनिया तै पासों लद गए तू अजे ना पतीणिया। मन भटकदा है गुजरे हुए समय दियां यादां विच, यादां दुख सुख दियां होंदियां। कुछ मिलिया सी, मिलके खुशी हुई सी, याद आउंदी है। बिछड़ गया, बिछड़ के चोट लगी, याद आउंदी है। मन चला जांदा है चिंता दे, भविष्य दी चिंता, आने वाले समय दी चिंता। हुण जो मिलिया होया किधरे बिछड़ ना जाए, और हुण जो कुछ मैं चाहना किधरे ऐसा ना होवे कि ना मिले, ना मिले। चिंता जो कुछ मिलिया होया है किधरे ऐसा ना होवे चला जाए, चिंता जो कुछ मैं चाहना ऐसा ना होवे किधरे ना मिले, चिंता। मन या ते गुजरे हुए समय दियां यादां दे चाहुंदा है, दुख सुख दे चाहुंदा है, या मन आने वाले समय दी चिंता दे चाहुंदा है। हुण जो कुछ है, हुण ए जीवन है किधरे चला ना जाए। कबीर समझांदे ने, पड़ोसी के जो हुआ तू अपने भी जान। किहड़े चक्करां च पया तू, जो पड़ोसी दे घर होया तेरे नाल भी होना है। किहड़े चक्करां च पया तू, तू कितना भी अपने आप नूं समझा ले, पड़ोसी नाल होया मेरे नाल नहीं होना। उहदी अर्थी उठी है मेरी नहीं उठेगी, वो बुढ़ा होया मैं नहीं आवांगा। कबीर कहिंदे ने इस चक्कर च पै ही ना। पड़ोसी के जो हुआ तू अपने भी जान। कहिंदे ने मन टिक गया है, मन भगवान विच टिक गया, समा मिट गया, काल मिट गया, इसे नूं टिकाओ कहिंदे ने। और मन किधरे भी नहीं टिकेगा, किधरे भी नहीं टिकेगा, ना परिवार विच टिकेगा, ना कारोबार विच टिकेगा, ना पदार्थां विच टिकेगा। कोई भी मनोरंजन होवे ओ उतने चिर तक ही मन का परचावा हो सकता है, जितने चिर तक मन की दुनिया च वो पुराना नहीं होया। ते पुराने ते नवे का फासला कितना है पता है? जो नहीं देखया नवा है वेखद ही पुराना हो गया, जो नहीं हंडाया नवा है हंडाद ही पुराना हो गया, जो नहीं सुनया नवा है सुनद ही पुराना हो गया। नवे पुराने का कोई बहुत फासला नहीं है। मन नू नित नवा चाहिए, पुराने नाल सहमत नहीं होता। चलो एक उदाहरण मैं दे दें। एक महान कवि होवे तो उसकी कविता बड़ी बुलंद पाया होवे, वो थानू एक दफा सुनावे, बड़ा रस आ गया। सारे कहंदे ने बड़ा रस आया, बड़ा आनंद आया, कविता च बड़ी जान सी, कविता च बड़ी गल सी। सारियां नूं रस विभोर देख के जो कवि कह देवे, हुण मैं थानू दोबारा सुनाण लगा, क्योंकि थानू रस आ रहा है, इस वास्ते हुण मैं थानू दोबारा सुनाण लगा। यकीन जानो अद्धा रस खो गया, खो गया, अद्धा खो गया। पर वो कवि जरा ठीठ किस्म दा होवे ते आखे हुण मैं थानू दोबारा सुनानी है तीजी दफा, कई सोचणगे बंदा ठीक ठाक भी है कि नहीं। इंज कह लो 90% रस खो गया, ते जे ओ हुण आखे क्योंकि तुसी बड़े टिकाव नाल पै सुणदे, हुण मैं थानू चौथी दफा सुणाना, रस बिल्कुल खो गया। ते जे किधरे उसने कह दिता हुण मैं थानू पंजवीं दफा सुणाना है, सारिया ने कहना दीवारा नु सुना सी चले, पागल लगता किधर, हद हो गई। पहले महाकवि, महाकवि तो हुण पागल। महाकवि सी, कविता नवी प्रतीत हो गई, पांच दफा सुनन नाल बिल्कुल पुरानी हो गई, बिल्कुल पुरानी, सब कुछ खो गया। संसार विच ऐसा कुछ भी नहीं जो पुराना ना हो। किधरे भी मन नहीं टिकता, किधरे भी नहीं टिकता, जो नहीं मिलिया नवा है मिलदे ही पुराना हो जाता है। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ, ਕਦੇ ਪੁਰਾਣਾ ਨਹੀਂ ਆਉਂਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ। ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ, ਦੂਜੇ ਸੈਕਿੰਡ ਵਿੱਚ ਉਹ ਰਸ ਹੋਰ ਹੈ, ਤੀਜੇ ਸੈਕਿੰਡ ਵਿੱਚ ਰਸ ਹੋਰ ਹੈ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ ਬਾਰ ਸੁਣਨ ਨਾਲ ਰਸ ਹੋ ਜਾਏਗਾ, ਪਰ ਬਾਰ ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ ਇਸਦਾ ਤੇ ਬੋਧ ਹੈ ਥੋੜ੍ਹਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ, 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ। ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ, ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ, ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ, ਗੱਲ ਨਾਲ ਮੈਨੂੰ ਪਹਿਲੇ ਇਹ ਲੈਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ ਮੈਂ ਕਿਹਾ ਹੱਦ ਹੋ ਗਈ, ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ, ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਵਿੱਚ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਤੁਹਾਡਾ ਮਿੱਤਰ ਕਿੱਥੇ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ? ਉਹਨੇ ਆਪਣੇ ਮਕਾਨ ਦੀ 4th ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ, ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ ਬਾਰ ਸਵਾਸ ਲੈ ਰਹੇ, ਬਾਰ ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ ਬਾਰ ਪੀ ਜਾਓ, ਬਾਰ ਬਾਰ ਸੌਣਾ, ਬਾਰ ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕਿਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੌ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੌ ਜਾਵਾਂ, ਕਿਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਿਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ, ਕਵੀਆਂ ਦਾ ਸੁਭਾਅ ਹੁੰਦਾ ਹੈ। ਮੈਂ ਕਦੀ ਸੁਪਨੇ ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇ। ਕਦੀ ਇਸ ਤਰੀਕੇ ਨਾਲ ਆਂਕੜੇ ਇਕੱਠੇ ਕਰੋਗੇ, ਦੁਨੀਆਂ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। ਹੈਰਾਨਗੀ ਆਉਂਦੀ, ਐਸਾ ਕਿਉਂ? ਉਹ ਕਹਿੰਦੇ ਨੇ ਬਾਰ ਬਾਰ ਉਹੀ ਕੁਛ ਮਨ ਇੱਥੇ ਨਹੀਂ ਟਿਕਦਾ। ਰਾਏਪੁਰ ਕਵੀ ਦਰਬਾਰ ਸੀ ਤੇ ਮੈਂ ਕਿਹਾ ਚਲੋ ਰੋਸ਼ਨ ਜੀ। ਕਹਿਣ ਲੱਗੇ ਹੁਣ ਕਵੀ ਦਰਬਾਰਾਂ ਚ ਵੀ ਜਾਣ ਨੂੰ ਮਨ ਨਹੀਂ ਕਰਦਾ। ਉਹੀ ਸੰਗਤ, ਉਹੀ ਕਵਿਤਾਵਾਂ, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ। ਉਹੀ ਕੁਛ ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ, ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। ਇੱਕ ਮਰਨੇ ਪੇ ਹੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਕਹਿੰਦਾ ਮੇਰੀ ਮਾਯੂਸੀ ਦੇਖੋ, ਆਪਾਂ ਤੇ ਫੈਸਲਾ ਕਰੀ ਬੈਠੇ ਹਾਂ ਖੁਦਕਸ਼ੀ ਕਰਨੀ। ਇੱਕ ਮਰਨੇ ਪੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਪਰ ਬਾਅਦ ਵਿੱਚ ਸੰਭਾਲਦਾ, ਹਕੀਮ ਸੀ, ਸਿਆਣਾ ਸੀ, ਬਜ਼ੁਰਗ ਸੀ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਫਿਰ ਕਿੱਥੇ ਜਾਵਾਂਗਾ। ਹਕੀਮ ਮੋਮਨ ਖਾਨ, ਮੋਮਨ ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ ਕੁਰਾਨ ਸ਼ਰੀਫ ਦਾ ਵਕਤ ਆ, ਬੜਾ ਬੁਲੰਦ ਪਾਇਆ ਸ਼ਾਇਰ। ਔਰ ਜਿਹਨੂੰ ਬਹਾਦਰ ਸ਼ਾਹ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ, ਹਜ਼ਰਤ ਕਰਕੇ ਬੁਲਾਉਂਦਾ ਸੀ, ਝੁਕ ਕੇ ਸਲਾਮ ਕਰਦਾ ਸੀ ਉਸ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ ਹੈ। ਕਹਿੰਦੇ ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਮਨ ਕਿਧਰੇ ਵੀ ਨਹੀਂ ਟਿਕਦਾ। ਸਮਾਂ ਹੋ ਗਿਆ। ਸਵਾਮੀ ਰਾਮਾਨੰਦ ਦਾ ਬੋਲ, ਕਹਿੰਦੇ ਨੇ ਕਤੋ ਜਾਈਏ ਰੇ, ਮਨ ਕਿੱਥੇ ਜਾਏ, ਘਰ ਲਾਗੋ ਰੰਗ, ਰੰਗ ਲੱਗ ਗਿਆ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ, ਮਨ ਦੇ ਪੈਰ ਹੀ ਟੁੱਟ ਗਏ, ਗੱਲ ਖਤਮ। ਬਹੁਤ ਕਾਲ ਦੀਆਂ ਯਾਦਾਂ ਖਤਮ, ਭਵਿਸ਼ ਦੀ ਚਿੰਤਾ ਖਤਮ, ਪੈਰ ਹੀ ਟੁੱਟ ਗਏ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਏਕ ਦਿਵਸ ਮਨ ਭਈ ਉਮੰਗ, ਗਸ ਚੰਦਾ ਚੰਦਨ ਛੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਜਿਸ ਬ੍ਰਹਮ ਨੂੰ ਲੋਕੀ ਤੀਰਥਾਂ ਤੇ ਲੱਭਦੇ ਨੇ, ਮੰਦਰਾਂ ਚ ਲੱਭਦੇ ਨੇ, ਮੰਦਿਰ ਮਸਜਿਦ ਗੁਰਦੁਆਰਿਆਂ ਚ ਲੱਭਦੇ ਨੇ, ਕਹਿੰਦੇ ਮੈਂ ਆਪਣੇ ਅੰਦਰ ਲੱਭ ਲਿਆ। ਇਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਭਾਈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਮੰਦਰ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਜੀਵਨ ਨੂੰ ਹਰੀ ਮੰਦਰ ਬਣਾ ਲਿਆ। ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਫਲ ਜਿਹਦੀ ਜ਼ਿੰਦਗੀ ਹੀ ਖਾਨਾ ਖੁਦਾ ਬਣ ਗਈ। ਉਹ ਗੁਰਦੁਆਰੇ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਆਪਣੇ ਆਪ ਨੂੰ ਗੁਰੂ ਦਾ ਰੂਪ ਬਣਾ ਲਿਆ ਤੇ ਗੁਰੂ ਮਾਣ ਨਾਲ ਕਹਿ ਦੇਵੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਕਤ ਜਾਈਏ ਰੇ ਗਲ ਰਾਗੋ ਰੰਗ। ਗਾਲਿਬ ਇਸ ਨੂੰ ਇੰਜ ਬਿਆਨ ਕਰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ। ਕਹਿੰਦਾ ਟੁੱਟੇ ਪੈਰਾਂ ਦਾ ਬੜਾ ਅਹਿਸਾਨ ਹੈ, ਆਪਾਂ ਟਿਕ ਗਏ, ਭਟਕਣਾ ਮਿਟ ਗਏ। ਗੱਲ ਸਮਝ ਚ ਆ ਗਈ ਹੈ ਪਰ ਮੈਂ ਹੁਣ ਸਮਝਾ ਨਹੀਂ ਸਕਦਾ, ਸਮਝਾ ਨਹੀਂ ਸਕਦਾ। ਦੁਨੀਆਂ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਹੈ ਅਕਥ ਹੈ, ਜੇ ਹੋ ਜਾਣਾ, ਜੇ ਮੈਂ ਜਾਣ ਵੀ ਲਿਆ, ਆਖਾਂ ਨਾਹੀਂ ਕਹਿਣਾ ਨਹੀਂ, ਕਿਉਂ ਕਹਿਣਾ ਕਥਨ ਨਾ ਜਾਏ, ਕਥਨੀ ਚ ਨਹੀਂ ਆਉਂਦਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਏ। ਜਿਹਨਾਂ ਇਸ ਅਗੰਮੀ ਦੁਨੀਆਂ ਨੂੰ ਪ੍ਰਾਪਤ ਕੀਤਾ ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ, ਔਰ ਹੈ ਵੀ ਨਹੀਂ ਪ੍ਰਤੱਖ ਸਬੂਤ, ਸੀਮਤ ਦਾ ਆਉਂਦਾ, ਅਸੀਮ ਦਾ ਨਹੀਂ ਆਉਂਦਾ। ਜਿਹਨਾਂ ਨੇ ਉਸ ਅਗੰਮੀ ਦੁਨੀਆਂ ਦੀ ਝਲਕ ਦਾ ਆਨੰਦ ਮਾਣਿਆ ਉਹ ਕੋਈ ਪ੍ਰਤੱਖ ਸਬੂਤ ਦੇ ਨਾ ਸਕੇ, ਤੇ ਜਿਹਨਾਂ ਨੂੰ ਇਸ ਅਗੰਮੀ ਦੁਨੀਆਂ ਦੀ ਝਲਕ ਨਾ ਮਿਲੀ ਉਹ ਬੜੇ ਪ੍ਰਬਲ ਬਲ ਝੂਠੇ ਸਬੂਤ ਇਕੱਠੇ ਕਰਕੇ ਧੂੰਆਂਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ, ਕਾਰਲ ਮਾਰਕਸ ਦੇ ਵਿਚਾਰਾਂ ਤੋਂ ਵਕਤੀ ਤੌਰ ਤੇ ਅੱਧੀ ਦੁਨੀਆਂ ਪ੍ਰਭਾਵਿਤ ਹੋ ਗਈ ਸੀ। ਚਾਈਨਾ, ਪੈਨਜ਼ਾਨੀਆ, ਕੋਰੀਆ, ਲਾਓਸ, ਕੰਬੋਡੀਆ, ਚੈਕੋਸਲਵਾਕੀਆ, ਬਲਗਾਰੀਆ, ਪੋਲੈਂਡ, ਅੱਧਾ ਜਰਮਨੀ, ਪੂਰਾ ਰਸ਼ੀਆ, ਇਹ ਸਾਰਾ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ। ਇਤਨੀ ਦੁਨੀਆਂ ਕਿਸੇ ਵੱਡੇ ਤੋਂ ਵੱਡੇ ਪੈਗੰਬਰ ਤੋਂ ਵੀ ਪ੍ਰਭਾਵਿਤ ਨਹੀਂ ਹੋਈ, ਕਿਉਂਕਿ ਪੈਗੰਬਰਾਂ ਦੀ ਗੱਲ ਅੰਤਰਮੁਖੀ ਹੈ, ਉਹਦੀ ਗੱਲ ਸਿਰਫ ਬਾਹਰਮੁਖੀ ਸੀ, ਬਾਹਰਮੁਖੀ ਸੀ। ਔਰ ਜਦ ਕਦੀ ਕੋਈ ਮਨੁੱਖ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦਾ ਹੈ ਉਹੀ ਭਗਤ ਹੈ, ਤੇ ਭਗਤੀ ਦੀ ਜੋ ਰੂਪ ਰੇਖਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚਿੱਤਰ ਦੀ ਮੈਂ ਫਿਰ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਸਮਾਂ ਹੋ ਗਿਆ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਉਸ ਅਗੰਮੀ ਅਵਸਥਾ ਦੀ ਝਲਕ ਦੇਣ ਜਿਸ ਝਲਕ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜ਼ਿਕਰ ਕਰਦੀ ਹੈ। ਹੁਣ ਆਪ ਗੁਰਬਾਣੀ ਦਾ ਇੱਕ ਸ਼ਬਦ ਕੀਰਤਨ ਦੇ ਰਾਹੀਂ ਸਰਵਨ ਕਰੋ, ਆਨੰਦ ਸਾਹਿਬ ਦਾ ਪਾਠ, ਫੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ। You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸੁਣਦੇ ਹੋ ਜੀ?
4: ਹਾਂਜੀ,
3: ਦੱਸੋ ਜੀ ਕੀ ਪਕਾਈਏ?
4: ਆਪਣੇ ਗਵਾਂਢ ਵਾਲੇ ਸੁੱਤੀ ਕੇ ਨਾ ਜਾਈਏ।

0: ਕੰਮ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਦਿਨੇ ਸਾਡੇ ਸਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਹੈ ਫਰੂਟੀ ਕਹਿਣਾ ਜਾਣਾ ਹੈ
2: ਫਰੂਟੀ ਕਹਿਣਾ ਜਾਣਾ ਹੈ
3: ਫਰੂਟੀ ਕਹਿਣਾ ਹੀ ਜਾਣਾ
4: Family Care Pharmacy.
5: Pure BC vich homeopathic dawaiyan ch number 1.
4: Ina kolo tusi har tarah de vitamins, supplements, herbals ate homeopathic products le sakde ho.
5: Har tarah de natural health products, compression stockings, orthopedic products vi le sakde ho.
4: Hun mobility aid, rent ja buy vi kar sakde ho.
5: Free blister packing te delivery te naal naal har tarah de government te private claims vi lende han.
6: 3 locations to serve you. Surrey Delta and White Rock.
4: Ja call Kiran at 604-581-1900.
7: Zindagi de hisab kitab wang business ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜਰਬਾ ਟੈਕਸ ਪੇਪਰ ਫਿਲ ਕਰਨੇ ਹੋਣ ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ ਕਾਲ 604-325-8370 604-325-8370
8: Need help navigating our ever-changing real estate market? Goodale Baud of RE/MAX Real Estate Services is a

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਤੋਂ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਬੀਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ। ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370, 604-325-8370।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ ਅਤੇ BC ਦੇਸੀ ਬੈਂਗਣ 99 ਸੈਂਟਸ ਨੂੰ ਪਾਉਂਡ।
3: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਸੁਣ ਦਿਓ ਜੀ।
2: ਹਾਂਜੀ
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਛੁੱਟੀ ਕੇ ਨਾ ਜਾਈਏ।